0: रेडियो हाँ जी 1674 एम दे उत्ते तुहाडा सारयां दा स्वागत जी। मैं गौतम कपिल और प्रोग्राम एक देश पंजाब की गल की चाह लैके होए हैं हाजिर। प्रोग्राम दे विच प्रीतम सिंह रुपाल होरी साडे नाल पंजाब पंजाबीयत दी बारे गल्लां करदे हैगे ने ते किसे दिन विशेष दे नाल जुड़ी हुई गल हुंदी है, पर इह तां इस महीने दे विच ही दो तरीकां हैगियां और इक्को ही शख्स दे नाल जुड़ियां हुई दो तरीकां ने और उन्हां दे बारे गल करांगे अगे चल के। पर पहलां आओ स्वागत करदे हां प्रीतम भाजी दा। भाई सति श्री अकाल जी। जी आयां नूं जी। अखर वरतदे आ जिहड़े बड़े इज्जत दे नाल बड़े सत्कार दे नाल वरतदे आ, जिवें उहनां दे विचों मैं तुहानूं शुरुआत दे विच कहा कि प्रीतम भाजी। सो भाजी जिहड़ा इक आपां अखर वरतदे हैगे आ ते भब्बे नूं कन्ना आड़े दे नाल भा यानी कि वड्डा भरा, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਹੀ ਜੁੜ ਜਾਵੇ ਤੇ ਫਿਰ ਇਹਦਾ ਮਤਲਬ ਇਹ ਦੇਖਣਾ ਬਣਦਾ ਹੈ ਕਿ ਉਸ ਦਾ ਕਿਰਦਾਰ ਸਮਾਜ ਦੇ ਵਿੱਚ ਕਿੰਨਾ ਉੱਚਾ ਹੋ ਗਿਆ। ਪੰਜਾਬ ਦੀ ਵਿੱਚ ਤਰਕਸ਼ੀਲ ਦੀ ਇੱਕ ਲਹਿਰ ਚੱਲੀ ਸੀ, ਨਕਸਲਵਾੜੀ ਲਹਿਰ ਚੱਲੀ, ਪਹਿਲਾਂ ਆਜ਼ਾਦੀ ਦੀ ਫਿਰ ਨਕਸਲਵਾੜੀ ਲਹਿਰ ਚੱਲੀ ਤੇ ਫਿਰ ਉਸੇ ਦਰਮਿਆਨ ਤਰਕਸ਼ੀਲ ਲਹਿਰ ਵੀ ਚੱਲੀ। ਉਸ ਦਰਮਿਆਨ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨੁੱਕੜ ਨਾਟਕ ਹੁੰਦੇ ਸੀਗੇ ਔਰ ਉਹਨਾਂ ਦੇ ਵਿੱਚੋਂ ਇੱਕ ਲੇਖਕ, ਇੱਕ ਕਲਾਕਾਰ, ਇੱਕ ਇੰਜੀਨੀਅਰ, ਇੱਕ ਪੱਤਰਕਾਰ, ਇੱਕ ਹਰਫਨ ਮੌਲਾ ਸ਼ਖਸੀਅਤ ਸਟੇਜ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ, ਉਹਨੇ ਗੁਰਸ਼ਰਨ ਸਿੰਘ। ਜਨਮ 16 ਸਪਤੰਬਰ ਨੂੰ ਹੁੰਦਾ ਹੈ ਅਤੇ ਉਹਨਾਂ ਦਾ ਦੇਹਾਂਤ 27 ਸਤੰਬਰ ਨੂੰ। ਸੋ ਮਹੀਨਾ ਜਿਹੜਾ ਸਪਤੰਬਰ ਦਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ। ਸੋ ਉਸ ਉੱਘੇ ਰੰਗਕਰਮੀ ਦੀ ਆਪਾਂ ਗੱਲ ਕਰਨੀ ਹੈ, ਪਰ ਕਿਉਂਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਵੀ ਬੜਾ ਸਮਾਂ ਗੁਜ਼ਾਰਿਆ ਹੈਗਾ ਅਤੇ ਤੁਸੀਂ ਵੀ ਗੁਜ਼ਾਰੇ ਅਤੇ ਮੈਂ ਟੀਵੀ ਡਰਾਮਿਆਂ ਦੇ ਨਾਲ ਤੁਸੀਂ ਵੀ ਜੁੜੇ ਰਹੇ ਹੈਗੇ ਹੋ ਅਤੇ ਕਿਸ ਕਿਸਮ ਦੀ ਸ਼ਖਸੀਅਤ ਸੀ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਔਰ ਇਹ ਨਾਮ ਦੇ ਪਿੱਛੇ ਕੀ ਗੁੱਤੀ ਸੀ ਜੇ ਇਹ ਵੀ ਦੱਸ ਸਕਦੇ ਹੋ?
1: ਨਹੀਂ ਦੇਖੋ, ਅਸਲ ਦੇ ਵਿੱਚ ਬਹੁਤ ਘੱਟ ਇਹੋ ਜਿਹੇ ਜਿਹੜੇ ਹੈਗੇ ਇਨਸਾਨ ਆ ਜਾਂ ਏਦਾਂ ਦੀਆਂ ਹਸਤੀਆਂ ਏਦਾਂ ਦੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਜਿਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੱਕ ਹਰ ਤਰ੍ਹਾਂ ਦੀ ਜਿਹੜੀ ਕੁਆਲਿਟੀ ਇਹ ਹੋਵੇ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਆਵਾਮ ਨੂੰ ਪ੍ਰਭਾਵਿਤ ਕਰ ਸਕਣ ਜਾਂ ਪ੍ਰਭਾਵਿਤ ਤਾਂ ਚਲੋ ਹੋਰ ਤਰੀਕੇ ਵੀ ਲੋਕ ਬਹੁਤ ਹੁੰਦੇ ਆ ਤੇ ਉਹਨਾਂ ਦੇ ਹੱਕਾਂ ਲਈ ਹਿੱਤਾਂ ਲਈ ਤੇ ਇਹ ਸਾਰੀਆਂ ਗੱਲਾਂ ਸੋਸ਼ਲ ਕਾਜ ਲਈ ਇਹ ਬਹੁਤ ਘੱਟ ਲੋਕ ਹੁੰਦੇ ਆ। ਇਹ ਗੁਰਸ਼ਰਨ ਭਾਜੀ ਦੇ ਹਿੱਸੇ ਜਿਹੜੀ ਹੈ ਇਹ ਗੱਲ ਉਹ ਆਈ ਹੈ ਤੇ ਭਾਜੀ ਦਾ ਤਾਂ ਇਹ ਹੈ ਕਿ ਉਹਨਾਂ ਨੂੰ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਉਹਨਾਂ ਨੇ ਲੋਕ ਰੰਗਮੰਚ ਸ਼ੁਰੂ ਕੀਤਾ ਤੇ ਜਿਹੜੇ ਉਹਨਾਂ ਦੇ ਕਲਾਕਾਰ ਸੀ ਉਹ ਸਾਰੇ ਉਹ ਭਾਜੀ ਕਹਿ ਕੇ ਜਿਹੜੇ ਸੀ ਉਹ ਬੁਲਾਉਂਦੇ ਸੀ, ਸੰਬੋਧਨ ਕਰਦੇ ਸੀ ਤੇ ਉੱਥੋਂ ਹੀ ਇੰਨਾ ਜਿਹੜਾ ਸੀ ਉਹਨਾਂ ਦਾ ਨਾਂ ਹੌਲੀ ਹੌਲੀ ਹੌਲੀ ਜਿਹੜਾ ਏਦਾਂ ਉਹ ਪਾਪੂਲਰ ਹੋ ਗਿਆ। ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁਰਸ਼ਰਨ ਸਿੰਘ ਇੱਕ ਅੱਛੇ ਸਿੱਖ ਜਿਹੜਾ ਸੀ ਘਰਾਣੇ ਚ ਪੈਦਾ ਹੋਏ ਤੇ ਮੁਲਤਾਨ ਦਾ ਜਿਹੜਾ ਉੱਧਰ ਹੁਣ ਪਾਕਿਸਤਾਨ ਚ ਰਹੇਗਾ ਇਲਾਕਾ ਉੱਥੋਂ ਦਾ ਉਹਨਾਂ ਦਾ ਜਨਮ ਸੀਗਾ 16 ਸਤੰਬਰ 1929 ਨੂੰ ਜਿਹੜੇ ਉਹ ਜਨਮੇ ਤੇ ਤਕਸੀਮ ਵੇਲੇ ਜਿਹੜੇ ਸੀ ਉਹ ਇੱਧਰ ਆ ਗਏ ਤੇ ਇਹ ਹੋਇਆ ਕਿ ਜਦੋਂ ਉਹਨਾਂ ਦੀ ਸਟੱਡੀ ਉਹਨਾਂ ਨੇ MSc ਕੈਮਿਸਟਰੀ ਕੀਤੀ ਅਸਲ ਦੇ ਵਿੱਚ ਜ਼ਹੀਨ ਸੀ ਉਹ ਪੜ੍ਹਨ ਦੇ ਵਿੱਚ ਵੀ ਤੇ ਪਰ ਇਹ ਵੀ ਜ਼ਹੀਨ ਹੋਰ ਵੀ ਬਹੁਤ ਲੋਕ ਹੁੰਦੇ ਆ ਪਰ ਲੋਕਾਂ ਦੇ ਲੇਖੇ ਕਿੰਨਾ ਕੁ ਲੱਗਦਾ ਇਹ ਬਹੁਤ ਜਿਹੜੀ ਇੱਕ ਘੱਟ ਹੁੰਦੀ ਹੈ ਗੱਲ। ਇਹ ਗੁਰਸ਼ਰਨ ਭਾਜੀ ਦੀ ਜਿਹੜੀ ਇਹ ਗੱਲ ਹਿੱਸੇ ਆਈ ਤੇ ਉਹ ਜਿਹੜਾ ਸੀ ਇੱਧਰ ਸਾਰਾ ਸੈੱਟ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਜੱਦੀ ਪੁਸ਼ਤੀ ਘਰ ਗੁਰੂ ਖਾਲਸਾ ਨਿਵਾਸ ਉਹਨਾਂ ਦੇ ਆਪਣੇ ਪਰਿਵਾਰ ਦਾ ਜਿਹੜਾ ਘਰ ਹੈਗਾ ਉਹ ਰੱਖਿਆ ਹੋਇਆ ਜਿਹੜਾ ਉਹਨਾਂ ਦਾ ਤੇ ਉਹ ਅਜੇ ਵੀ ਇੰਟੈਕਟ ਹੈਗਾ ਉਹ ਜਿਹੜਾ ਟਰੱਸਟ ਬਣਿਆ ਉਹ ਟਰੱਸਟ ਦੇ ਕੋਲੇ ਹੈ ਤੇ ਉਸ ਤੋਂ ਬਾਅਦ ਜਦੋਂ ਉਹ MSc ਕਰਨ ਤੋਂ ਬਾਅਦ ਤੇ ਉਹਨਾਂ ਨੂੰ ਇੱਕ ਜਿਹੜਾ ਸੀਗਾ ਇੱਕ ਐਨਾਲਿਸਿਸ ਦੇ ਮਾਹਰ ਦੇ ਤੌਰ ਤੇ ਜਿਹੜਾ ਸੀਗਾ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਉਹਨਾਂ ਨੇ ਪ੍ਰਾਪਤ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਨਹਿਰੀ ਮਹਿਕਮੇ ਚ ਤੇ ਨਹਿਰੀ ਮਹਿਕਮੇ ਦੇ ਵਿੱਚ ਕਿਉਂਕਿ ਉਦੋਂ ਹੀ ਜਿਹੜਾ ਸੀਗਾ ਇਹ ਭਾਖੜਾ ਜਿਹੜਾ ਪ੍ਰੋਜੈਕਟ ਸੀ ਭਾਖੜਾ ਡੈਮ ਵਾਲਾ ਇਹ ਸ਼ੁਰੂ ਹੋਇਆ ਤੇ ਉਹਨਾਂ ਦੀ ਡਿਊਟੀ ਵੀ ਉੱਥੇ ਜਿਹੜੀ ਉਹ ਲੱਗੀ ਤੇ ਕਿਉਂਕਿ ਜਿਹੜਾ

0: ਬੀਬੀਐਮਬੀਏ ਤਾਂ ਬਹੁਤ ਬਾਅਦ ਚ ਬਣਦਾ, ਜਦੋਂ 1966 ਚ ਤੱਕ ਪੰਜਾਬ ਦੀ ਦੁਬਾਰਾ ਜਿਹੜੀ ਆ ਉਹ ਟਾਈਫਿਕੇਸ਼ਨ ਹੁੰਦੀ ਹੈ। ਤੇ ਅਦਰਵਾਈਜ਼ ਤਾਂ ਇਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਪੰਜਾਬ ਦੇ ਇਹ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਤੇ ਬਿਜਲੀ ਮਹਿਕਮੇ ਕੋਲੇ ਸੀਗਾ ਪਹਿਲਾਂ, ਤੇ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਪਲਾਈ ਸੀ। ਤੇ ਉੱਥੇ ਉਹ ਨਾਟਕਕਾਰ ਕਿਵੇਂ ਬਣਦੇ ਆ, ਇਹਦੇ ਚ ਬੜੀ ਇੱਕ ਕਮਾਲ ਦੀ ਘਟਨਾ ਹੈਗੀ, ਕਿਉਂਕਿ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ, ਪਰ ਜਿਹੜੀ ਵੱਡੀ ਘਟਨਾ ਇਹ ਹੈ ਕਿ ਜਦੋਂ 1958 ਦੇ ਵਿੱਚ ਉਦਘਾਟਨ ਹੋਣਾ ਸੀਗਾ ਡੈਮ ਦਾ, ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਉਣਾ ਸੀ, ਤੇ ਉਸ ਵੇਲੇ ਜਿਹੜੇ USSR ਸੀਗਾ, ਉਦੋਂ USSR ਦੇ ਜੋ ਰਾਸ਼ਟਰਪਤੀ ਸੀ ਪ੍ਰੈਜੀਡੈਂਟ ਸੀਗੇ ਮਿਸਟਰ ਖੁਸ਼ਚੋਵ, ਉਹਨਾਂ ਨੇ ਆਉਣਾ ਸੀ। ਤੇ ਉਦੋਂ ਇੱਕ ਫਿਰ ਉੱਥੇ ਵੱਡਾ ਕਲਚਰ ਇਵੈਂਟ ਜਿਹੜਾ ਉੱਥੇ ਰੱਖਿਆ ਗਿਆ ਉਹਨਾਂ ਦੀ ਆਉਪਭਗਤ ਵਾਸਤੇ। ਹੁਣ ਮਸਲਾ ਇਹ ਸੀ ਕਿਉਂਕਿ ਉਸ ਕਲਚਰ ਇਵੈਂਟ ਦੇ ਵਿੱਚ ਉਸ ਵੇਲੇ ਜਿਹੜੇ ਨਾਮੀ ਕਲਾਕਾਰ ਸੀਗੇ ਆਪਣੇ ਦੇਸ਼ ਦੇ, ਤੇ ਜਿਹਦੇ ਚ ਕਲਾਸੀਕਲ ਦੇ ਵੀ ਸੀ, ਫੋਕ ਦੇ ਵੀ ਸੀ, ਸਾਰੇ ਤਰ੍ਹਾਂ ਦੇ, ਜਿਹਦੇ ਚ ਗੋਪੀ ਕ੍ਰਿਸ਼ਨ ਜੀ ਮਹਾਰਾਜ ਤੇ ਫਿਰ ਜਾਮਨੀ ਕ੍ਰਿਸ਼ਨਾ ਮੂਰਤੀ, ਪੰਡਿਤ ਬਿਰਜੂ ਮਹਾਰਾਜ, ਜਿਹੜੇ ਵੱਡੇ ਨਾਂ ਸੀ, ਤੇ ਪੰਜਾਬ ਦੇ ਵਿੱਚੋਂ ਫੋਕ ਦੇ ਵਿੱਚੋਂ ਲਾਲ ਚੰਦ ਜਮਲਾ ਜੱਟ, ਬੀਬੀ ਸੁਰਿੰਦਰ ਕੌਰ, ਇਹਨਾਂ ਨੇ ਉੱਥੇ ਜਿਹੜਾ ਸੀ ਉਹ ਪਰਫਾਰਮ ਕਰਨਾ ਸੀ। ਤੇ ਗੁਰਸ਼ਰਨ ਸਿੰਘ ਹੋਰਾਂ ਨੇ ਕਿਹਾ, ਕਿਉਂਕਿ ਇਹਨਾਂ ਨੂੰ ਇੰਚਾਰਜ ਬਣਾਇਆ ਗਿਆ ਉਸ ਕਲਚਰ ਇਵੈਂਟ ਦੇ, ਤੇ ਇਹ ਉਦਾਂ ਦੀ ਐਕਟੀਵਿਟੀ ਸ਼ੁਰੂ ਤੋਂ ਥੋੜਾ ਜਿਹਾ ਰੱਖਦੇ ਸੀਗੇ ਮਸ, ਇਹਨਾਂ ਨੇ ਰਿਕੁਐਸਟ ਕੀਤੀ ਸਰਕਾਰ ਨੂੰ ਤੇ ਇਹ ਭਾਖੜਾ ਡੈਮ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੂੰ, ਕਿ ਜਿਹੜਾ ਇਹ ਇਵੈਂਟ ਤਾਂ ਹੋਣਾ, ਵੀ ਵਰਕਰ ਵੀ ਚਾਹੁੰਦੇ ਆ ਵੀ ਠੀਕ ਹੈ ਉੱਥੇ ਉਸ ਮੌਕੇ ਤੇ ਵਰਕਰ ਨਹੀਂ ਸ਼ਾਮਿਲ ਹੋ ਸਕਦੇ ਵੱਡੀਆਂ ਹਸਤੀਆਂ ਤੇ, ਪਰ ਉਹਨੂੰ ਪਹਿਲਾਂ ਉਹਨਾਂ ਨੂੰ ਇੱਕ ਇਹਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇ ਤੇ ਉਹ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਦਿਖਾਉਣ ਦਾ। ਤੇ ਉਹਨਾਂ ਦੀ ਜਿਹੜੀ ਸੀ ਇਹ ਰਿਕੁਐਸਟ ਬੇਨਤੀ ਉਹ ਰੱਦ ਕਰ ਦਿੱਤੀ ਗਈ, ਤੇ ਉਹਨੂੰ ਕਹਿ ਕੇ ਨਹੀਂ ਇਹਦੇ ਨਾਲ ਟਾਈਮ ਵੀ ਵੇਸਟ ਹੋਊਗਾ ਤੇ ਇਹਦੇ ਨਾਲ ਇਹ ਬੜਾ ਮੁਸ਼ਕਲ ਹੈ ਕਿ ਪਹਿਲਾਂ ਸਾਰੇ ਇੱਕ ਰਿਹਰਸਲ ਕਰਨ ਫਿਰ ਪਰਫਾਰਮ ਕਰਨ, ਇੱਦਾਂ ਦੀ ਜਿਹੜੀ ਉਹ ਗੱਲਬਾਤ ਹੈ। ਹਾਲਾਂਕਿ ਰਿਹਰਸਲ ਤਾਂ ਕਰਨੀ ਸੀ ਫਿਰ ਵੀ, ਤੇ ਫਿਰ ਉਹਨਾਂ ਨੇ ਉੱਥੋਂ ਜਿਹੜਾ ਖੁੰਦ ਖਾ ਕੇ, ਅਸਲ ਜਿਹੜਾ ਇੱਕ ਟਰਨਿੰਗ ਪੁਆਇੰਟ ਹੈ ਉਹਨਾਂ ਨੇ ਇੱਕ ਨਾਟਕਕਾਰ ਬਣਨ ਦਾ ਤੇ ਜਾਂ ਇੱਕ ਆਵਾਮ ਦੇ ਲੀਡਰ ਆਗੂ ਬਣਨ ਦਾ, ਉਹ ਉਹੀ ਹੈ। ਤੇ ਕਿਉਂਕਿ ਉਹਨਾਂ ਦੇ ਅੰਦਰ ਤਾਂ ਉਹ ਸਾਰੀ ਗੱਲ ਪਈ ਸੀ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ, ਮਾਨਵਤਾ ਦੇ ਹਿੱਤ ਦੇ ਵਿੱਚ, ਤੇ ਉਹ ਜਿਹੜੀ ਸੀ ਉਹ ਸਾਰੀ ਇਹਦੇ ਦੌਰਾਨ ਉਹ ਧੁਖਦੀ ਰਹੀ ਗੱਲ। ਤੇ ਜਦੋਂ ਗੱਲ ਧੁਖਦੀ ਰਹੀ ਤੇ ਉਹਨਾਂ ਨੇ ਫਿਰ ਅਲੱਗ ਇਵੈਂਟ ਜਿਹੜਾ ਸੀਗੇ ਆਰਗੇਨਾਈਜ਼ ਕੀਤਾ ਹੋਰ ਦਿਨ, ਜਿਹਦੇ ਸਾਰਾ ਕੁਛ ਹੋ ਗਿਆ ਤੇ ਉਹ ਸਾਰਾ ਕੁਛ ਉਹ ਕਰਕੇ ਜਿਹੜਾ ਸੀ ਉਹ ਰਹੇ। ਤੇ ਇਹ ਹੋਇਆ ਕੀ ਕਿ ਜਦੋਂ ਉਹ ਉੱਥੇ ਜਿਹੜਾ ਉਹਨਾਂ ਦਾ ਮਹਿਕਮਾ ਸੀ ਅਸਲ ਦੇ ਵਿੱਚ ਗੁਰਸ਼ਰਨ ਭਾਜੀ ਦਾ, ਕਿਉਂਕਿ ਉਹਨਾਂ ਨੇ ਇਹ ਗੱਲਾਂ ਆਪ ਕੀਤੀਆਂ ਮੇਰੇ ਨਾਲ, ਤੇ ਉਹ ਜਿਹੜੇ ਸੀ ਉੱਥੇ ਇੱਕ ਤਰੀਕੇ ਦਾ ਉਹਨਾਂ ਕੋਲੇ ਸੈਂਪਲ ਆਉਂਦੇ ਸੀਗੇ ਸੀਮੈਂਟ ਦਾ, ਕਿਉਂਕਿ ਉਹ ਅਨੈਲਿਸਿਸ ਕਰਦੇ ਸੀ ਵੀ ਕਿ ਇਹਦੀ ਮਜ਼ਬੂਤੀ ਕਿੰਨੀ ਕੁ ਹੈ, ਕਿਉਂਕਿ ਉਹ ਕੈਮਿਸਟਰੀ ਦੇ ਬੰਦੇ ਸੀ ਤੇ ਉਹਨਾਂ ਦੀ ਨੌਕਰੀ ਜਿਹੜੀ ਜੋਬ ਵੀ ਇਹੀ ਸੀ ਉੱਥੇ, ਤੇ ਇੱਕ ਐਕਸਪਰਟ ਦੇ ਤੌਰ ਤੇ ਉਹਨਾਂ ਕੋਲੇ ਬਲੌਕ ਬਣ ਕੇ ਆਉਂਦੇ ਸੀਗੇ ਇੱਕ ਤਰ੍ਹਾਂ ਦੇ ਸੀਮੈਂਟ ਦੇ, ਉਹਦੀ ਪਰਖ ਵਾਸਤੇ ਲੈਬੋਰਟਰੀ ਦੇ ਵਿੱਚ, ਤੇ ਉਹ ਫਿਰ ਉਹਦੀ ਟੈਸਟ ਕਰਕੇ ਕਿ ਉਹਦੀ, ਕਿਉਂਕਿ ਡੈਮ ਬਣ ਰਿਹਾ ਸੀਗਾ, ਡੈਮ ਚੋਂ ਸਾਰਾ ਸੀਮੈਂਟ ਯੂਜ਼ ਹੋਣਾ ਸੀ ਤੇ ਉਹਦੀ ਤਾਕਤ ਉਹਦੀ ਸਟਰੈਂਥ ਦੇਖਣ ਵਾਸਤੇ, ਉਹ ਜਦੋਂ ਬਲੌਕ ਬਣ ਕੇ ਆਉਂਦੇ ਸੀ ਉਹ ਫਿਰ ਉਹਦਾ ਟੈਸਟ ਕਰਕੇ ਅੱਗੇ ਰਿਪੋਰਟ ਭੇਜ ਦਿੰਦੇ ਤੇ ਉਹ ਉੱਥੇ ਸੁੱਟ ਦਿੰਦੇ। ਤੇ ਕਿਉਂਕਿ ਉਹ ਡੇਲੀ ਇਹ ਕੰਮ ਹੁੰਦਾ ਸੀ, ਜਦੋਂ ਨਵਾਂ ਲੋਟ ਖੁੱਲਦਾ ਸੀ ਸੀਮੈਂਟ ਦਾ ਬੈਚ ਖੁੱਲਦਾ ਸੀ, ਸਾਰੇ ਦਾ ਟੈਸਟ ਪਹਿਲਾਂ ਜ਼ਰੂਰੀ ਹੁੰਦਾ ਸੀ, ਤੇ ਉਹਨਾਂ ਕੋਲੇ ਹੋਏ ਨਾ ਬਹੁਤ ਸਾਰੇ ਬਲੌਕ ਵੱਡੇ ਵੱਡੇ ਜਿਹੜੇ ਬਲਕਿ ਇੱਟ ਦੇ ਸਾਈਜ਼ ਤੋਂ ਵੱਡੇ ਸੀ, ਤੇ ਉਹ ਜਦੋਂ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਕਿ ਇੱਥੇ ਆਪਾਂ ਇਹਦੀ ਸਟੇਜ ਬਣਾ ਲਈ ਜਾਵੇ। ਉਹ ਸਟੇਜ ਅਜੇ ਵੀ ਗੌਤਮ ਜੀ ਪ੍ਰੋਟੈਕਟ ਉੱਥੇ ਹੈਗੀ ਹੈ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਏਰੀਆ ਨਾ, ਜਿਹਦੇ ਚ ਸਤਲੁਜ ਸਦਨ ਭਾਖੜਾ ਸਦਨ ਬਣੇ ਹੋਏ ਆ, ਉੱਥੇ ਥੋੜਾ ਥੀਏਟਰ ਅਜੇ ਵੀ ਹੈਗਾ। ਤੇ ਉਹ ਫਿਰ ਉਹਨਾਂ ਨੇ ਜਿਹੜਾ ਸੀਗਾ ਉਹ ਇੱਕ ਤਰੀਕੇ ਦਾ ਉਹਨੂੰ ਥੜਾ ਹੀ ਉਹਦਾ ਨਾਂ ਦਿੱਤਾ, ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਰੰਗ ਮੰਚ ਨੂੰ ਵੀ ਥੜਾ ਥੀਏਟਰ ਹੀ ਕਿਹਾ, ਥੜਾ ਰੰਗ ਮੰਚ ਕਿਹਾ। ਤੇ ਉੱਥੋਂ ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਆ, ਉੱਥੋਂ ਹੀ ਉਹਨਾਂ ਨੇ ਉੱਥੋਂ ਵਰਕਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਨਾਟਕ ਤਿਆਰ ਕੀਤਾ। ਤੇ ਫਿਰ ਇਹਦੇ ਦੌਰਾਨ ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ, ਜਿੱਥੇ ਉਹਨਾਂ ਦਾ ਆਪਣਾ ਜੱਦੀ ਪੁਸ਼ਤੀ ਸੀ, ਉੱਥੇ ਉਹਨਾਂ ਨੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਂ ਦੀ ਸੰਸਥਾ ਬਣਾਈ, ਜਿਹੜੀ ਬਾਅਦ ਦੇ ਵਿੱਚ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਨਾਂ ਤੇ ਫਿਰ ਪਾਪੂਲਰ ਹੋਈ ਜ਼ਿਆਦਾ। ਤੇ ਇਨ ਬਿਟਵੀਨ, ਕਿਉਂਕਿ ਉਹਨਾਂ ਨੇ ਜਿਹੜੀ ਸੀ ਉਹ ਨੌਕਰੀ ਤਾਂ ਛੇਤੀ ਉਹਨਾਂ ਦੀ ਉਹਨਾਂ ਦੇ ਉੱਥੇ ਕੋਈ ਗੱਲ ਤੁਕ ਬਣੀ ਨੀ ਤੇ ਉਹ ਨੌਕਰੀ ਛੱਡਤੀ। ਇੱਕ ਕਾਰਨ ਉਹਦਾ ਇਹ ਵੀ ਸੀ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ, ਉਦੋਂ ਪਹਿਲਾਂ ਕਿਉਂਕਿ ਉਹ ਏਦਾਂ ਦੀਆਂ ਲੈਫਟ ਐਕਟੀਵਿਟੀ ਦੇ ਵਿੱਚ ਆ ਚੁੱਕੇ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸਾਰਾ ਕੁਛ, ਉਹ ਵੀ ਇੱਕ ਜਿਹੜਾ ਕਾਰਨ ਬਣਿਆ ਤੇ ਉਸ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਨੇ ਨੌਕਰੀ ਫਿਰ ਕੀਤੀ ਨੀ ਤੇ ਉਹ ਨਾਟਕ ਨੂੰ ਸਮਰਪਿਤ ਹੋ ਗਏ। ਹੁਣ ਮਸਲਾ ਇਹ ਸੀ ਇਕੱਲਾ ਉਹ ਨਾਟਕ ਤੱਕ ਨੀ ਸੀ ਉਹਨਾਂ ਦਾ ਮਸਲਾ, ਉਹਨਾਂ ਦਾ ਮਸਲਾ ਨਾਟਕ ਤੋਂ ਵੀ ਵੱਧ ਆਮ ਲੋਕਾਂ ਨਾਲ ਉਹਨਾਂ ਦਾ ਇੱਕ ਸਰੋਕਾਰ ਜ਼ਿਆਦਾ ਸੀ, ਕਿਉਂਕਿ ਨਾਲ ਨਾਲ ਜਿੱਦਾਂ ਤੁਸੀਂ ਪੱਤਰਕਾਰ ਸਾਰੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ, ਉਹਨਾਂ ਨੇ ਨਾਟਕ ਵੀ ਖੁਦ ਲਿਖੇ, ਨਾਟਕ ਤਿਆਰ ਵੀ ਖੁਦ ਕਰਵਾਏ, ਖੇਡੇ ਵੀ ਖੁਦ ਤੇ ਨਾਲ ਉਹਨਾਂ ਨੇ ਇੱਕ ਪਬਲੀਕੇਸ਼ਨ ਸ਼ੁਰੂ ਕੀਤੀ ਬਲਰਾਜ ਸਾਹਨੀ ਦੇ ਨਾਂ ਤੇ, ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਹਾਂ ਤੇ ਨਾਲ ਹੀ ਉਹਨਾਂ ਨੇ ਜਿਹੜਾ ਸੀ ਉਹ ਅੰਮ੍ਰਿਤਸਰ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਕਲਾ ਕੇਂਦਰ ਦੇ ਨਾਂ ਤੇ ਉਹਨਾਂ ਨੇ ਇਹ ਨਾਟਕ ਮੰਡਲੀ ਸ਼ੁਰੂ ਕੀਤੀ ਤੇ ਨਾਲ ਉਹਨਾਂ ਨੇ ਇੱਕ ਪੇਪਰ ਸ਼ੁਰੂ ਕੀਤਾ ਮੰਥਲੀ ਜਿਹਦਾ ਨਾਂ ਸੀ ਸਮਤਾ ਤੇ ਜਿਹੜੇ ਆਰਟੀਕਲ ਜਾਂ ਹੋਰ ਉਸ ਵੇਲੇ ਕਵਿਤਾਵਾਂ ਜਿਹੜੇ ਰੈਡੀਕਲ ਵਿਚਾਰਧਾਰਾ ਦੇ ਹੋਰ ਉਹ ਸਭ ਤੋਂ ਵੱਧ ਸਮਤਾ ਛਾਪਦਾ ਸੀ, ਕਹਾਣੀਆਂ ਕਵਿਤਾਵਾਂ ਸਮਤਾ ਚ ਛਪੀਆਂ ਜਿਹੜੀਆਂ ਦੂਜੇ ਕੰਟੈਂਪਰੇਰੀ ਲਿਟਰੇਰੀ ਮੈਗਜ਼ੀਨ ਦੇ ਵਿੱਚ ਨਹੀਂ ਛਪਦੀਆਂ ਸੀ, ਹਾਲਾਂਕਿ ਉਹ ਵੀ ਲਿਟਰੇਰੀ ਮੈਗਜ਼ੀਨ ਸੀਗਾ ਤੇ ਕਿਤਾਬਾਂ ਦੇ ਵਿੱਚ ਜਿਹੜੀ ਉਹਨਾਂ ਨੇ ਬਲਰਾਜ ਸਾਹਿਬ ਨੇ ਪ੍ਰਕਾਸ਼ਨ ਬਣਾਈ ਸੰਤ ਰਾਮ ਅਦਾਸ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਛਾਪਿਆ, ਪਾਸ਼ ਨੂੰ ਉਹਨਾਂ ਨੇ ਛਾਪਿਆ, ਪਾਸ਼ ਜਿਹੜੀਆਂ ਪਹਿਲੀਆਂ ਕਿਤਾਬਾਂ ਨੇ ਉੜਦੇ ਬਾਜ਼ਾਂ ਮਗਰ ਲੋਹਾ ਕੁੱਟ ਤੇ ਲੋਹ ਕਥਾ ਸੋਰੀ ਲੋਹਾ ਕੁੱਟ ਨੇ ਤੇ ਇਹ ਜਿਹੜੀਆਂ ਕਿਤਾਬਾਂ ਨੇ ਇਹ ਵੀ ਗੁਰਸ਼ਰਨ ਭਾਜੀ ਨੇ ਛਾਪੀਆਂ, ਕਿਉਂਕਿ ਨਾਲ ਨਾਲ ਉਹ ਇੰਨੇ ਕੰਮ ਕਰਦੇ ਸੀ ਸਮਝ ਨੀ ਸਕਦੀ ਕਿ ਉਹ ਸੌਂਦੇ ਕਿਹੜੇ ਵੇਲੇ ਆਰਾਮ ਕਿਹੜੇ ਵੇਲੇ ਕਰਦੇ, ਨਾਲ ਨਾਲ ਨਾਟਕ ਤਿਆਰ ਕਰਦੇ ਸੀ। ਫਿਰ ਉਹ ਹੌਲੀ ਹੌਲੀ ਜਿਹੜੀ ਹੈ ਉਹਨਾਂ ਦੀ ਜਿਹੜੀ ਸੀ ਨਾਟਕ ਵਾਲਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਹੋ ਗਿਆ, ਕਿਉਂਕਿ ਚਲੋ ਅੰਮ੍ਰਿਤਸਰ ਦੇ ਇਲਾਕੇ ਚ ਉੱਧਰ ਤਾਂ ਜਾਣਾ ਜਾਣਾ ਸੀ, ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਫਿਰ ਫੈਲ ਗਿਆ ਤੇ ਫਿਰ ਉੱਥੋਂ ਹੀ ਉਹਨਾਂ ਦਾ ਨਾਂ ਗੁਰਸ਼ਰਨ ਭਾਜੀ ਤੇ ਉਹਨਾਂ ਨੇ ਹਰ ਤਰ੍ਹਾਂ ਦਾ ਨਾਟਕ ਕੀਤਾ, ਕਿਉਂਕਿ ਪੰਜਾਬੀ ਨੁੱਕੜ ਨਾਟਕ ਦਾ ਤਾਂ ਕਹਿੰਦੀ ਹੋਏ ਕਿ ਉਹ ਸ਼ੁਰੂ ਹੀ ਉਹਨਾਂ ਨੇ ਕੀਤਾ ਸਟੇਟ ਪਲੇ, ਤਾਂ ਪਹਿਲਾਂ ਇਸ ਰੂਪ ਚ ਸਟਰੀਟ ਪਲੇ ਇੱਥੇ ਉਹ ਹੈ ਨੀ ਸੀ, ਠੀਕ ਹੈ ਫੋਕ ਥੀਏਟਰ ਇੱਥੇ ਹੈਗਾ ਸੀ ਜਿਵੇਂ ਭੰਡ ਨਕਲੀ ਵਗੈਰਾ, ਪਰ ਉਹ ਏਦਾਂ ਦਾ ਨੀ ਸੀ ਜਿਹੜਾ ਕਿਸੇ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੋਵੇ ਤੇ ਉਹ ਉਹਨਾਂ ਨੇ ਜਿਹੜਾ ਸੀ ਉਹਦੀ ਸ਼ੁਰੂਆਤ ਗੁਰਸ਼ਰਨ ਸਿੰਘ ਨੇ ਕੀਤੀ। ਫਿਰ ਉਸ ਤੋਂ ਲੈ ਕੇ ਤੇ ਆਮ ਸਟੇਜ ਦੇ ਜਿਹੜਾ ਥੀਏਟਰ ਤੋਂ ਲੈ ਕੇ ਲਾਈਟ ਆਊਂਡ ਸਾਊਂਡ ਤੱਕ ਤੇ ਬਹੁਤ ਹੀ ਕਮਾਲ ਦੇ ਜਿਹੜੇ ਨਾਟਕ ਵੱਡੀ ਟੈਕਨੋਲੋਜੀ ਵੱਡੇ ਸੈੱਟ ਨੂੰ ਲੈ ਕੇ, ਜਿਵੇਂ ਜਦੋਂ ਉਹਨਾਂ ਨੇ ਧਮਕ ਨਗਾਰੇ ਦੀ ਲਿਖਿਆ, ਧਮਕ ਨਗਾਰੇ ਦੀ ਨਾਟਕ ਜਿਹੜਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਡਾਇਰੈਕਟਰ ਸੀਗੇ ਬੰਸੀ ਕੌਲ, ਤੇ ਬੰਸੀ ਕੌਲ ਨੇ ਇੱਕ ਵਰਕਸ਼ਾਪ ਤਿਆਰ ਕਰਾਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਵਰਕਸ਼ਾਪ ਲਾਈ ਤੇ ਉਸ ਉਹਦੇ ਸੈੱਟ ਤਿਆਰ ਕੀਤੇ ਸਾਰਾ ਕੁਛ, ਤੇ ਕਿਉਂਕਿ ਅਕਸਰ ਕਈ ਵਾਰੀ ਗੁਰਸ਼ਰਨ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਥੜਿਆਂ ਤੇ ਜਾਂ ਗੱਡੇ ਜੋੜ ਕੇ ਨਾਟਕ ਕਰਨ ਵਾਲੇ ਆ, ਇਹਨਾਂ ਨੂੰ ਰੰਗ ਮੰਚ ਦੀ ਤਕਨੀਕ ਜਾਂ ਹੋਰ ਉਹ ਪਤਾ ਨੀ, ਏਦਾਂ ਵੀ ਕਹਿ ਦਿੰਦੇ ਸੀ ਕਈ ਵਿਰੋਧੀ ਤੇ, ਪਰ ਨਹੀਂ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਸੀ ਉਹਨਾਂ ਨੇ ਉਹ ਨਾਟਕ ਜਿਹੜਾ ਸੀ ਉਹ ਤਿਆਰ ਕੀਤਾ ਤੇ ਲਿਖਤ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਨਾਟਕ ਜਿਹੜੇ ਲਿਖੇ ਆ ਜਿਹੜੇ ਰਿਕਾਰਡ ਤੇ ਆ, ਤੇ ਹਾਲਾਂਕਿ ਹੋਰ ਵੀ ਜਿਹੜੇ ਕਈ ਚੀਜ਼ਾਂ ਏਦਾਂ ਵਿਸਰ ਵੀ ਗਈਆਂ ਕਿਉਂਕਿ ਬਹੁਤ ਛੇਤੀ ਰਿਐਕਟ ਕਰਦੇ ਜਦੋਂ, ਕਿਉਂਕਿ ਉਹਨਾਂ ਕੋਲ ਪੋਲੀਟੀਕਲ ਈਡੀਅਮ ਸੀਗਾ ਤੇ ਉਸ ਪੋਲੀਟੀਕਲ ਈਡੀਅਮ ਦੇ ਵਿੱਚ ਬਹੁਤ ਛੇਤੀ ਨਾਟਕ ਲਿਖ ਦਿੰਦੇ ਸੀ ਜਦੋਂ ਵੀ ਕੋਈ ਘਟਨਾ ਵਾਪਰਦੀ, ਜਦੋਂ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਜਿਹੜਾ ਹੋਇਆ ਉਹਦੇ ਤੇ ਉਹਨਾਂ ਨੇ ਉਹਦੀ ਅਜੇ ਉਹ ਸਿਵੇ ਵੀ ਨਹੀਂ ਸੀ ਠੰਡੇ, ਉਹਨਾਂ ਨੇ ਨਾਟਕ ਲਿਖਤਾ ਸੀ ਬਾਬਾ ਬੋਲਦਾ ਹੈ ਤੇ ਉਹਦੇ ਚ ਬੜਾ ਤਿੱਖਾ ਉਹਦੇ ਤੇ ਜਿਹੜਾ ਹੈ ਪ੍ਰਤੀਕਰਮ ਬੜਾ ਤਿੱਖਾ ਪੋਲੀਟੀਕਲ ਕਟਾਕਸ਼ ਕੀਤਾ, ਸਿੱਧਾ ਕਾਂਗਰਸ ਤੇ ਨਾਂ ਲੈ ਕੇ ਕੀਤਾ ਤੇ ਇਹ ਬਹੁਤ ਘੱਟ ਸਾਹਿਤਕਾਰਾਂ ਦੇ ਜਾਂ ਇਹਨਾਂ ਦੇ ਹਿੱਸੇ ਹੈ ਇਹ ਗੱਲ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਅਟੈਕ ਜਾਂ ਸਿੱਧਾ ਵਿਅੰਗ ਜਿਹੜਾ ਤੁਸੀਂ ਕਰਨ ਦੀ ਗੱਲ। ਇਸੇ ਤਰ੍ਹਾਂ ਪੰਜਾਬ ਦੇ ਉੱਪਰ ਉਹਨਾਂ ਨੇ ਕਈ ਜਿਹੜੇ ਨਾਟਕ ਲਿਖੇ, ਜਦੋਂ ਪਹਿਲਾਂ ਧਰਮ ਯੁੱਧ ਮੋਰਚੇ ਤੋਂ ਬਾਅਦ ਉਹਨਾਂ ਨੇ ਇੱਕ ਨਾਟਕ ਲਿਖਿਆ, ਧਰਮ ਯੁੱਧ ਮੋਰਚੇ ਦੌਰਾਨ ਹੀ ਇੱਕ ਮੋਰਚਾ ਇੱਕ ਮੰਜੀ ਤੇ ਹਵਾ ਚ ਲਟਕਦੇ ਲੋਕ, ਕਿ ਜਿਹੜਾ ਸੀ ਇਕੱਲਾ ਇਹ ਧਰਮ ਯੁੱਧ ਨਹੀਂ ਤੇ ਹੋਰ ਵੀ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ, ਉਹਦੇ ਚ ਉਹ ਮਸਲਾ ਜਿਹੜਾ ਉਠਾਇਆ ਗਿਆ ਜਿਹਦਾ ਵਿਰੋਧ ਵੀ ਹੋਇਆ ਕੁਛ ਜਿਹੜੇ ਮਿਲੀਟੈਂਟ ਸੀ ਉਹਨਾਂ ਧਿਰਾਂ ਵੱਲੋਂ ਵੀ ਵਿਰੋਧ ਹੋਇਆ। ਇਸੇ ਤਰ੍ਹਾਂ ਫਿਰ ਉਹਨਾਂ ਦਾ ਦਾਸਤਾਨ ਨੇ ਪੰਜਾਬ ਤੱਕ ਦੂਰਦਰਸ਼ਨ ਤੇ ਵੀ ਜਿਹੜਾ ਚੱਲਿਆ ਤੇ ਇਸੇ ਤਰ੍ਹਾਂ ਬਾਬਾ ਬੋਲਦਾ ਹੈ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਨਾਟਕ ਜਿਹੜਾ ਬਾਅਦ ਦੇ ਵਿੱਚ ਕਾਫੀ ਪਾਪੂਲਰ ਹੋਇਆ ਉਹ ਵੀ, ਤੇ ਉਹ ਸੀ ਚੰਡੀਗੜ੍ਹ ਪੁਆੜੇ ਦੀ ਜੜ, ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਗਈ ਸੀ ਉਦੋਂ ਬਾਅਦ ਇਹ ਨਾਟਕ ਉਹਨਾਂ ਨੇ ਤਿਆਰ ਕਰਕੇ ਖੇਡਿਆ। ਤੇ ਇਸੇ ਤਰ੍ਹਾਂ ਇੱਕ ਨਾਟਕ ਸੀ ਉਹਨਾਂ ਦਾ ਛੋਟਾ ਜਿਹਾ ਕਰਫਿਊ, ਤੇ ਉਦੋਂ ਕਰਫਿਊ ਬੜੇ ਲੱਗਦੇ ਸੀ। ਤੇ ਫਿਰ ਉਹਨਾਂ ਨੇ ਕੋਈ ਵੀ ਜਿਹੜੀ ਟੌਪ ਦੀ ਜਿਹੜੀ ਰਚਨਾ ਉਹ ਛੱਡੀ ਨੀ ਜਿਹਦੇ ਤੇ ਉਹਨਾਂ ਨੇ ਨਾਟਕ ਨਾ ਬਣਾਇਆ ਜਾਵੇ। ਇੱਕ ਵਾਰੀ ਦੋ ਤਿੰਨ ਜਿਹੜੀਆਂ ਕਹਾਣੀਆਂ ਜੋੜ ਕੇ ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਨਾਟਕ ਤਿਆਰ ਕੀਤਾ ਜਿਹੜੇ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼, ਪੁਲਿਸ ਦੀਆਂ ਜ਼ਿਆਦਤੀਆਂ ਦੇ ਖਿਲਾਫ਼। ਉਹ ਇਹ ਨੀ ਸੀਗਾ ਇਕੱਲਾ ਟੈਰਰਿਜ਼ਮ ਦੇ ਖਿਲਾਫ਼ ਸੀ ਜਾਂ ਜਿਹੜਾ ਪੁਲਿਸ ਦਾ ਟੈਰਰ ਸੀ ਉਹਦੇ ਖਿਲਾਫ਼ ਵੀ ਬਹੁਤ ਲਿਖਦੇ ਸੀ, ਬੋਲਦੇ ਸੀ ਜਾ ਕੇ ਸਟੇਜਾਂ ਤੇ। ਤੇ ਉਹ ਜਿਹੜੀ ਸੀ ਉਹ ਨਾਟਕ ਅਜੀਤ ਕੌਰ ਦੀ ਕਹਾਣੀ ਹੈ ਕੁੱਤੇ, ਤੇ ਉਹਨੂੰ ਬੇਸ ਬਣਾ ਕੇ ਜਿਹੜਾ ਸੀ ਉਹ ਲਿਖਿਆ। ਤੇ ਹੋਰ ਵੀ ਜਿੰਨੇ ਵੀ ਕੋਈ ਸਮੇਂ ਸਮੇਂ ਜਿਹੜਾ ਏਦਾਂ ਦਾ ਫਿਕਸ਼ਨ ਆਉਂਦਾ ਰਿਹਾ, ਲਿਟਰੇਚਰ ਆਉਂਦਾ, ਭਾਵੇਂ ਕਹਾਣੀਆਂ ਸੀ ਭਾਵੇਂ ਨਾਵਲ ਸੀ, ਉਹਨਾਂ ਨੇ ਉਹਦੀ ਅਡੈਪਟੇਸ਼ਨ ਕਰਕੇ ਤੇ ਉਹਨਾਂ ਦੇ ਉੱਤੇ ਨਾਟਕ ਤਿਆਰ ਕੀਤੇ। ਇਹੀ ਕਾਰਨ ਹੈ ਕਿ 200 ਤੋਂ ਵੱਧ ਜਿਹੜੇ ਹੈਗੇ ਉਹਨਾਂ ਦੇ ਟਾਈਟਲ ਹੈਗੇ ਆ। ਤੇ ਸ਼ੁਰੂਆਤ ਉਹਨਾਂ ਨੇ ਕੁਛ ਉਹਨਾਂ ਨੇ ਇੱਦਾਂ ਦੇ ਇਤਿਹਾਸਕ ਨਾਟਕ ਲਿਖੇ ਜਿਨ੍ਹਾਂ ਦਾ ਜੋ ਅਜੇ ਤੱਕ ਵੀ ਖੇਡੇ ਜਾਂਦੇ ਆ, ਇਕੱਲੇ ਇੱਥੇ ਇੰਡੀਆ ਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੇਡਦੇ ਆ। ਉਹਨਾਂ ਦੇ ਵਿੱਚ ਉਹ ਨਾਟਕ ਬੜੇ ਪਾਪੂਲਰ ਹੈ ਇੰਡੀਅਨ ਦੇ ਪੱਖੋਂ ਵੀ, ਹਿਸਟਰੀ ਦੇ ਪੱਖੋਂ ਵੀ, ਤੇ ਹਿਸਟਰੀ ਦੇ ਸਹੀ ਪਰਸਪੈਕਟਿਵ ਦੇ ਪੱਖੋਂ ਵੀ। ਜਿਵੇਂ ਇਹ ਲਹੂ ਕਿਸਦਾ ਹੈ ਜਿਹੜੀ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਜਿਹੜੀ ਸਾਖੀ ਆ ਉਹਨੂੰ ਮੁੱਖ ਰੱਖ ਕੇ ਲਿਖਿਆ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖ ਕੇ ਉਹਨਾਂ ਨੇ ਲਿਖਿਆ ਕਿ ਵਕੂੜੇ ਟੁੱਟੇ ਪਾਲ। ਤੇ ਇਸੇ ਤਰ੍ਹਾਂ ਮਸੰਦਪੁਰਾ ਸਾਹਿਬ ਜਦੋਂ ਇੱਥੇ ਚੱਲੀ ਸੀ ਮਸੰਦਾਂ ਦਾ, ਫਿਰ ਜਿਹੜਾ ਬਾਅਦ ਚ ਜਿਹੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੇ ਵੀ ਮਸੰਦਾਂ ਦਾ ਬਹੁਤ ਤਿੱਖਾ ਵਿਰੋਧ ਕੀਤਾ, ਉਹਨਾਂ ਨੂੰ ਸਜਾਵਾਂ ਵੀ ਦਿੱਤੀਆਂ, ਉਸ ਘਟਨਾ ਨੂੰ ਲੈ ਕੇ ਵੀ ਜਿਹੜਾ ਹੈ ਉਹਨਾਂ ਨੇ ਫਿਰ ਉਹ ਮਸੰਦਾਂ ਦੇ ਉੱਪਰ ਵੀ ਇੱਕ ਜਿਹੜਾ ਉਹ ਨਾਟਕ ਲਿਖਿਆ, ਪਰਖ ਉਹਦਾ ਨਾਮ ਸੀਗਾ। ਤੇ ਸੋ ਇਸ ਤਰੀਕੇ ਦੀ ਦਾ ਉਹਨਾਂ ਨੇ ਫਿਰ ਚਾਂਦਨੀ ਚੌਕ ਤੋਂ ਸਰਹੰਦ ਤੱਕ ਤੇ ਜਿਹੜੇ ਇਤਿਹਾਸਕ ਜਿਹੜੇ ਹੁਣ ਤੱਕ ਵੀ ਖੇਡੇ ਜਾਂਦੇ ਆ, ਉਹਨਾਂ ਨੇ ਕੋਈ ਪੱਖ ਜਿਹੜਾ ਸੀ ਉਹ ਛੱਡਿਆ ਨੀ, ਜਿਸ ਤੇ ਉਹਨਾਂ ਨੇ ਕੋਈ ਨਾਟਕ ਤਿਆਰ ਨਾ ਕੀਤਾ ਹੋਵੇ ਤੇ ਖੇਡਿਆ ਨਾ ਹੋਵੇ। ਦੂਜੀ ਇੱਕ ਗੌਤਮ ਜੀ ਜਿਹੜੀ ਮਹੱਤਵਪੂਰਨ ਗੱਲ ਉਹ ਹੈ ਕਿ ਉਹਨਾਂ ਨੇ ਇਕੱਲੇ ਨਾਟਕ ਖੇਡੇ ਨੀ, ਤੇ ਉਹ ਨਾਟਕ ਜੀਵੇ ਵੀ ਤੇ ਸਮਾਜਿਕ ਤੇ ਸਿਆਸੀ ਜੀਵਨ ਦੇ ਵਿੱਚ ਸਿੱਧਾ ਜਾ ਕੇ ਦਖਲ ਦਿੱਤਾ। ਦੋ ਤਿੰਨ ਮਾਮਲਿਆਂ ਦੇ ਵਿੱਚੋਂ ਬੜੇ ਜਿਹੜੇ ਸੀਗੇ ਉਹ ਜਿਸ ਤੇ ਉਹ ਬੜੇ ਸਟ੍ਰਿਕ ਸੀਗੇ, ਮਤਲਬ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਜ਼ਬਾਤੀ ਵੀ ਸੀ, ਤੇ ਉਹਦੇ ਤੇ ਉਹ ਬਿਲਕੁਲ ਇਹ ਸੀ ਕਿ ਇਸ ਗੱਲ ਤੇ ਖੜੇ ਸੀ। ਇੱਕ ਤਾਂ ਇਹ ਸੀ ਕਿ ਜਿਹੜਾ ਸਮਾਜਿਕ ਵਿਤਕਰਾ ਪਿੰਡਾਂ ਦੇ ਵਿੱਚ ਇੰਨਾ ਕਿਉਂ ਹੈ, ਉਹ ਜ਼ਿਆਦਾ ਸੰਬੋਧਨ ਕਰਦੇ ਸੀ ਜਿਹੜੇ ਵਿਹੜਿਆਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ, ਤੇ ਸਮਾਜਿਕ ਤੌਰ ਤੇ ਵੀ ਜਦੋਂ ਉਹ ਕਿਤੇ ਕੁਛ ਲਿਖਦੇ ਸੀ ਕੋਈ ਆਰਟੀਕਲ ਜਾਂ, ਉਹ ਆਪਣੇ ਨਾਟਕਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਸਪੀਚ ਭਾਸ਼ਣ ਜ਼ਰੂਰ ਦਿੰਦੇ ਸੀ, ਉਹਦੇ ਚ ਫਿਰ ਬੋਲਦੇ ਸੀ ਵੀ ਤੁਹਾਡਾ ਇੰਨਾ ਮਾੜਾ ਹਾਲ ਕਿਉਂ ਹੈ ਬਾਕੀਆਂ ਦੇ ਮੁਕਾਬਲੇ, ਜਾਂ ਪਿੰਡਾਂ ਦੇ ਲੋਕਾਂ ਦਾ ਇੰਨਾ ਮਾੜਾ ਹਾਲ ਕਿਉਂ ਹੈ, ਕਿਸਾਨੀ ਦਾ ਇੰਨਾ ਮਾੜਾ ਹਾਲ ਕਿਉਂ ਹੈ। ਇਸ ਗੱਲ ਤੇ ਉਹ ਜਿਹੜੇ ਬੁਨਿਆਦੀ ਹੱਕਾਂ ਬਾਰੇ ਜਿਹੜੀ ਸੀ ਉਹ ਗੱਲ ਅਕਸਰ ਕਰਦੇ, ਭਾਵੇਂ ਨੁੱਕੜ ਨਾਟਕ ਹੁੰਦੇ ਸੀ। ਤੇ ਇਸ ਕਰਕੇ ਵੀ ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਸੀ। ਨਾਟਕ ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਛੱਡਦੇ ਸੀ, ਜਿਹੜਾ ਉਹਨਾਂ ਦਾ ਭਾਸ਼ਣ ਹੁੰਦਾ ਸੀ, ਲੈਕਚਰ ਹੁੰਦਾ ਸੀ, ਉਸ ਤੋਂ ਵੱਧ ਇੰਪੋਰਟੈਂਟ ਹੁੰਦਾ ਸੀ। ਫਿਰ ਉਹ ਹਰ ਵਰਗ ਦੇ ਵਿੱਚ, ਭਾਵੇਂ ਸਟੂਡੈਂਟ ਹੋਣ, ਭਾਵੇਂ ਪਿੰਡਾਂ ਦੇ ਲੋਕ ਹੋਣ, ਭਾਵੇਂ ਸ਼ਹਿਰਾਂ ਦੇ ਕੋਈ ਮਜ਼ਦੂਰ ਹੋਣ, ਪੱਲੇਦਾਰ ਹੋਣ ਤੇ ਛੋਟੇ ਦੁਕਾਨਦਾਰ ਹੋਣ, ਸਾਰਿਆਂ 'ਚ ਜਿਹੜੇ ਸੀ ਬਹੁਤ ਹਰਮਨ ਪਿਆਰੇ ਸੀ। ਇਹ ਉਹਨਾਂ ਦਾ ਇਹ ਪੱਖ ਹੈ। ਪਰ ਕਲਾ ਦੇ ਪਿੱਛੋਂ ਜੇ ਦੂਜੇ ਪਾਸੇ ਉਹਨਾਂ ਨੂੰ ਦੇਖਿਆ ਜਾਵੇ, ਉਹਨਾਂ ਨੇ ਫਿਲਮਾਂ 'ਚ ਵੀ ਕੰਮ ਕੀਤਾ, ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ। 1973 ਦੇ ਵਿੱਚ ਇੱਕ ਫਿਲਮ ਬਣੀ ਸੀ ਮਨਜੀਤੇ ਜਗਜੀਤ, ਤੇ ਮਨਜੀਤੇ ਜਗਜੀਤ ਬੜੀ ਆਪਣੇ ਵੇਲੇ ਦੀ ਮਸ਼ਹੂਰ ਫਿਲਮ ਸੀ, ਸੁਨੀਲ ਦੱਤ ਉਹਦੇ ਨਾਇਕ ਸੀ ਉਹ, ਤੇ ਉਦੋਂ ਉਹਨਾਂ ਨੇ ਉਹਦੇ ਚ ਪਾਰਟ ਕੀਤਾ, ਜਿਹੜੀ ਨਾਇਕ ਆ ਉਹਦੇ ਪਿਤਾ ਦਾ ਕੰਮ ਕੀਤਾ, ਪਾਰਟ ਕੀਤਾ। ਤੇ ਇਸ ਤਰ੍ਹਾਂ ਮਟਿਆਰ ਫਿਲਮ ਚ ਉਹਨਾਂ ਨੇ ਪਾਰਟ ਕੀਤਾ, ਸੂਰਮਾ ਭਗਤ, ਭਾਬੋ, ਤੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਈ ਫਿਲਮਾਂ ਚ ਵੀ ਜਿਹੜਾ ਸੀ ਇੱਕ ਫਿਲਮ ਇੱਕ ਕਲਾਕਾਰ ਦੇ ਤੌਰ ਤੇ ਕੰਮ ਕੀਤਾ। ਤੇ ਦੂਰਦਰਸ਼ਨ ਤੇ ਖੈਰ ਬਹੁਤ ਸਾਰੇ ਨਾਟਕ ਹੈ, ਪਰ ਉਹਨਾਂ ਦੇ ਦੋ ਲੜੀਵਾਰ ਦਾਸਤਾਨ ਏ ਪੰਜਾਬ ਤੇ ਭਾਈ ਮੰਨਾ ਸਿੰਘ, ਇਹ ਬੜੇ ਮਸ਼ਹੂਰ ਨੇ। ਬਾਅਦ ਚ ਫਿਰ ਉਹਨਾਂ ਦਾ ਨਾਮ ਭਾਈ ਮੰਨਾ ਸਿੰਘ ਟਿਕ ਗਿਆ ਸੀ, ਬਹੁਤ ਸਾਰੇ ਆਮ ਲੋਕ ਜਿਹੜੇ ਸੀ ਉਹ ਫਿਰ ਭਾਈ ਮੰਨਾ ਸਿੰਘ ਹੀ ਦੇ ਨਾਂ ਨਾਲ ਜਾਣਦੇ। ਗੁਰਸ਼ਰਨ ਸਿੰਘ ਕਈ ਵਾਰੀ ਬਰੈਕਟ ਦੇ ਵਿੱਚ ਪ੍ਰਬੰਧਕ ਲਿਖ ਵੀ ਦਿੰਦੇ ਜਦੋਂ ਕੋਈ ਪ੍ਰੋਗਰਾਮ ਕਰਨ ਆਉਂਦੇ ਸੀ ਆਪਣੇ ਇਸ਼ਤਿਹਾਰਾਂ ਚ ਕਿ ਭਾਈ ਮੰਨਾ ਸਿੰਘ ਆ ਰਹੇ ਨੇ। ਤੇ ਸੋ ਇੱਕ ਪਬਲਿਸ਼ਰ, ਇੱਕ ਪੱਤਰਕਾਰ, ਇੱਕ ਨਾਟਕਕਾਰ, ਇੱਕ ਸੋਸ਼ਲ ਐਕਟੀਵਿਸਟ, ਇਹ ਬਹੁਤ ਸਾਰੇ ਗੁਣ ਜਿਹੜੇ ਸੀ ਉਹਨਾਂ ਨੇ ਸੀ। ਤੇ ਫਿਰ ਇੱਕ ਫਿਲਮ ਕਲਾਕਾਰ, ਤੇ ਉਹਨਾਂ ਨੂੰ ਜਿਹੜਾ ਸੀ ਸਭ ਤੋਂ ਪਹਿਲਾਂ ਸੰਗੀਤ ਨਾਟਕ ਅਕੈਡਮੀ ਜਿਹੜਾ ਨੈਸ਼ਨਲ ਅਕੈਡਮੀ ਦਾ ਅਵਾਰਡ ਉਹਨਾਂ ਨੂੰ ਮਿਲਿਆ 1993 ਦੇ ਵਿੱਚ। ਇਸੇ ਤਰ੍ਹਾਂ ਫਿਰ ਕਾਲੀਦਾਸ ਅਵਾਰਡ ਬਹੁਤ ਵੱਡਾ ਅਵਾਰਡ ਹੈ, ਉਹ ਵੀ ਸਨਮਾਨ, ਕਾਲੀਦਾਸ ਸਨਮਾਨ ਉਹਨਾਂ ਨੂੰ ਮਿਲਿਆ। ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਵੀ ਉਹਨਾਂ ਨੂੰ ਅਵਾਰਡ ਮਿਲਿਆ। ਤੇ ਸਭ ਤੋਂ ਵੱਧ ਉਹ ਸਮਝਿਆ ਕਿ ਦੋ ਬਹੁਤ ਵੱਡੇ ਪ੍ਰੋਗਰਾਮ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜੇ ਹੋਏ, ਉਹ ਉਹਨਾਂ ਨੂੰ ਇਹ ਸਮਝਦੇ ਸੀ ਕਿ ਉਹ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਹੈ। ਇੱਕ ਤਾਂ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਸਮਾਗਮ ਹੋਇਆ ਜਿੱਥੇ ਉਹਨਾਂ ਨੂੰ ਲੋਕ ਨਾਇਕ ਦਾ ਜਿਹੜਾ ਸੀ ਉਹ ਇੱਕ ਅਵਾਰਡ ਦਿੱਤਾ ਗਿਆ। ਤੇ ਇਸੇ ਤਰ੍ਹਾਂ ਜਿਹੜਾ ਸੀਗਾ ਮੋਗਾ ਜ਼ਿਲ੍ਹੇ ਦੇ ਵਿੱਚ ਤੇ ਘੋਲੀਆ ਕਲਾਂ ਇੱਕ ਪ੍ਰੋਗਰਾਮ ਹੋਇਆ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਉਹਨੂੰ ਉਸ ਕਹਿੰਦੇ ਕਿ ਉਹ ਬਹੁਤ ਵੱਡਾ ਜਿਹੜਾ ਸੀ ਉਹ ਪੁਰਸਕਾਰ ਜਿਹੜਾ ਸੀ। ਤੇ ਸੋ ਬਾਅਦ ਦੇ ਵਿੱਚ ਉਹ ਸ਼ਿਫਟ ਹੋ ਗਏ ਸੀ ਚੰਡੀਗੜ੍ਹ, ਫਿਰ ਉਹਨਾਂ ਨੇ ਚੰਡੀਗੜ੍ਹ ਜਿਹੜਾ ਸੀਗਾ ਉਹੀ ਜਿਹੜਾ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੀ ਥਾਂ ਤੇ ਉਹਨਾਂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਕੀਤਾ। ਤੇ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ 1987-88 ਤੋਂ ਬਾਅਦ, ਤੇ ਉਦੋਂ ਫਿਰ ਉਹਨਾਂ ਨੇ ਚੰਡੀਗੜ੍ਹੋਂ ਹੀ ਓਪਰੇਟ ਕੀਤਾ। ਤੇ ਚੰਡੀਗੜ੍ਹ ਉਹ 1990-91 ਦੇ ਵਿੱਚ ਤਾਂ ਉਹ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਵੀ ਰਹੇ, ਤੇ ਉਹਨਾਂ ਦੇ ਨਾਲ ਡਾਕਟਰ ਆਤਮਜੀਤ ਜਿਹੜੇ ਸੀਗੇ ਉਹ ਸਕੱਤਰ ਸੀਗੇ ਸੰਗੀਤ ਨਾਟਕ ਅਕਾਦਮੀ ਦੇ। ਤੇ ਉਦੋਂ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਅਕੈਡਮੀ ਵੱਲੋਂ, ਤੇ ਖਾਸ ਕਰਕੇ ਜਿਹੜਾ ਹੈ ਪਿੰਡਾਂ ਦੇ ਤੱਕ ਅਕੈਡਮੀ ਨੂੰ ਲੈ ਕੇ ਗਏ, ਪੰਜਾਬ ਦੀ ਅਕੈਡਮੀ ਇਹ ਕਹਿ ਕੇ ਕਿ ਪੰਜਾਬ ਦੀ ਅਕੈਡਮੀ ਨੂੰ ਪੰਜਾਬ ਚ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ। ਬਿਲਕੁਲ ਇਹ ਗੱਲ ਉਹਨਾਂ ਦੀ ਇਹ ਸਹੀ ਸੀ, ਤੇ ਉਦੋਂ ਹੀ ਜਿਹੜੀ ਅਕੈਡਮੀ ਇੱਥੋਂ ਨਿਕਲੀ ਤੇ ਤਾਂ ਕਿ ਪੰਜਾਬ ਚ ਹੁਣ ਤੱਕ ਜਿਹੜਾ ਉਹ ਕੰਮ ਕਰ ਰਹੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਸੀ ਉਹ ਕੰਮ ਕੀਤੇ। ਤੇ ਜਦੋਂ ਵੀ ਆਪਾਂ ਭਾਵੇਂ ਇਪਟਾ ਹੋਵੇ, ਭਾਵੇਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਨੇ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਜਾਗਰੂਕ ਜਥੇਬੰਦੀਆਂ ਨੇ ਕਲਚਰ ਦੇ ਵਿੱਚ, ਤੇ ਉੱਥੇ ਜੇ ਨਾਂ ਇੰਡੀਆ ਦੇ ਵਿੱਚੋਂ ਕਹੇ ਦਾ ਤੇ ਸਭ ਤੋਂ ਵੱਡਾ ਨਾਂ ਜਿਹੜਾ ਹੈਗਾ ਗੁਰਸ਼ਰਨ ਭਾਜੀ ਦਾ ਹੀ ਹੈ, ਗੁਰਸ਼ਰਨ ਸਿੰਘ ਦਾ ਨਾਂ ਹੀ ਹੈ। ਹਾਂਜੀ
1: ਵਾਕਈ, ਔਰ ਮੇਰੇ ਯਾਦ ਹੈ ਕਿ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੇ ਟੈਗੋਰ ਥੀਏਟਰ ਦੇ ਵਿੱਚ ਜਦੋਂ ਜਾਣਾ ਤਾਂ ਕਹਿਣਾ ਕਿ ਭਾਜੀ ਦਾ ਪਲੇ ਹੈਗਾ, ਤੇ ਜੇ ਆਮ ਤੌਰ ਦੇ ਉੱਤੇ ਦੂਜੇ ਪਲੇ ਹੁੰਦੇ ਸੀਗੇ ਤਾਂ ਇੱਕ ਫਰਕ ਦਿਖਦਾ ਸੀਗਾ, ਲੋਕ ਵੀ ਜਿਹੜੇ ਸਪੈਕਟੇਟਰਸ ਵੀ ਆਉਂਦੇ ਸੀ ਉਹ ਵੀ ਦੇਖਣ ਦੇ ਲਈ ਇਸ ਰਿਸਪੈਕਟ ਦੇ ਨਾਲ ਕਿ ਜੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਡਾਇਰੈਕਟ ਕੀਤਾ ਹੈਗਾ ਨਾਟਕ ਤਾਂ ਵਾਕਈ ਕੁਛ ਹੋਏਗਾ ਉਹਦੇ ਵਿੱਚ। ਪਰ ਭਾਜੀ ਮੇਰਾ ਸਵਾਲ ਇੱਥੇ ਇਹ ਹੈ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਭਾਜੀ ਗੁਰਸ਼ਰਨ ਸਿੰਘ ਹੋਰੀ ਜਿੰਨਾ ਚਿਰ ਕਰਦੇ ਰਹੇ ਨਾਟਕ ਉਨਾ ਚਿਰ ਰੰਗ ਮੰਚ ਵੀ ਜਿਉਂਦਾ ਰਿਹਾ, ਹੁਣ ਉਹ ਜਿਹੜੀ ਰੂਹ ਜੀ ਨਜ਼ਰ ਨਹੀਂ ਆਉਂਦੀ ਹੈਗੀ, ਨਾ ਹੀ ਤਾਂ ਦੇਖਣ ਵਾਲਿਆਂ 'ਚ ਅਤੇ ਨਾ ਹੀ ਜਿਹੜੇ ਰੰਗਮੰਚ ਜਿਹੜੀ ਸਟੇਜ ਵੀ ਹੈਗੀ ਹੈ ਉਹ ਵੀ ਹੁਣ ਉਨੀ ਮਹਿਕੀ ਮਹਿਕੀ ਨਹੀਂ ਲੱਗਦੀ ਹੈਗੀ, ਘੱਟੋ ਘੱਟ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਇੱਦਾਂ ਲੱਗਦਾ ਹੈਗਾ। ਕੋਈ ਫਰਕ ਆਇਆ ਹੈਗਾ ਰੰਗਮੰਚ ਦੇ ਇਸ, ਕਿਉਂਕਿ ਬਦਲ ਰਿਹਾ ਦੌਰ ਹੈਗਾ, ਲੋਕ ਟਿਕਟ ਲੈ ਕੇ ਸਿਨੇਮੇ ਜ਼ਰੂਰ ਚਲੇ ਜਾਣਗੇ ਪਰ ਨਾਟਕ ਦੇਖਣ ਦੇ ਲਈ ਬੜਾ ਜਿਹੜਾ ਹੈਗਾ ਉਹਦੇ 'ਚ ਬੜੇ ਕਿਸਮ ਦੇ ਅਪਵਾਦ ਜਿਹੜੇ ਨੇ ਆ ਜਾਂਦੇ ਨੇ, ਉਹ ਉਸ ਤਰੀਕੇ ਦੇ ਨਾਲ ਨਹੀਂ ਜਾਇਆ ਜਾਂਦਾ ਹੈਗਾ। ਅੱਗੇ ਦੂਰਦਰਸ਼ਨ ਦੀ ਵੀ ਤੁਸੀਂ ਗੱਲ ਕੀਤੀ, ਦੂਰਦਰਸ਼ਨ 'ਤੇ ਵੀ ਬੜੇ ਨਾਟਕ ਜਿਹੜੇ ਸੀ ਆਉਂਦੇ ਹੁੰਦੇ ਸੀ, ਹੁਣ ਤਾਂ ਖੈਰ ਸੈਟੇਲਾਈਟ ਚੈਨਲ ਨਾਟਕ ਦਿਖਾਉਂਦੇ ਵੀ ਨਹੀਂ, ਪਰ ਉਹ ਜਿਹੜੇ ਸੋਪ ਓਪੇਰਾਜ਼ ਨੇ ਉਹ ਡਿਫਰੈਂਟ ਹੈਗੇ ਨੇ, ਇਸ ਕਿਸਮ ਦੇ ਨਾਟਕ, ਇਸ ਕਿਸਮ ਦਾ ਜਿਹੜਾ ਮੰਚਨ ਹੈ ਉਹ ਹੁਣ ਨਹੀਂ ਦਿਖ ਰਿਹਾ ਹੈਗਾ, ਫਰਕ ਆ ਗਿਆ ਲੱਗਦਾ।
0: ਦੇਖੋ ਗੱਲ ਬਿਲਕੁਲ ਸਾਫ਼ ਹੈ ਆਪਣਾ ਗੌਤਮ ਜੀ, ਭਾਵੇਂ ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ ਜਿਹੜੇ ਨਵੇਂ ਨਿਰਦੇਸ਼ਕ ਨੇ ਜਾਂ ਜਿਵੇਂ ਨਵੇਂ ਨਾਟਕਕਾਰ ਨੇ, ਜਿਹੜਾ ਅਵਾਮੀ ਨਾਟਕ ਦਾ ਜਾਂ ਇਹ ਸੀ ਉਹ ਯੁੱਗ ਗੁਰਸ਼ਰਨ ਭਾਜੀ ਦੇ ਜਾਣ ਨਾਲ, ਉਦੋਂ ਬਾਅਦ ਅਜਮੇਰ ਸਿੰਘ ਔਰਖ ਦੇ ਜਾਣ ਨਾਲ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ। ਹੁਣ ਜਿਹੜਾ ਨਾਟਕ ਆ ਉਹ ਬੜਾ ਸੀਮਿਤ ਹੋ ਗਿਆ। ਇੱਕ ਤਾਂ ਇਹ ਹੈ ਕਿ ਜਿਹੜੇ ਕੁਛ ਡਾਇਰੈਕਟਰ ਨੇ ਉਹ ਆਪਣੇ ਤਜਰਬੇ ਕਰਦੇ ਨੇ ਤੇ ਕੁਛ ਨਵੀਆਂ ਨਵੀਆਂ ਗੱਲਾਂ ਨੂੰ ਲੈ ਕੇ ਕਰਦਾ, ਠੀਕ ਹੈ, ਉਹਨੇ ਕੁ ਲੋਕ ਆ ਜਾਂਦੇ ਨੇ, ਉਹ ਵਾਹ ਵਾਹ ਤਾੜੀਆਂ ਵੀ ਪਾ ਜਾਂਦੇ ਨੇ, ਪਰ ਆਮ ਲੋਕਾਂ ਚ ਹੁਣ ਉਹ ਥੀਏਟਰ ਨਹੀਂ ਹੈ, ਪਿੰਡਾਂ ਚ ਓਵੇ ਨੀ ਕਿ ਪੰਜ ਪੰਜ ਦਸ ਦਸ ਹਜ਼ਾਰ ਦਾ ਇਕੱਠ ਹੋਵੇ ਉੱਥੇ ਜਾ ਕੇ ਲੋਕ ਨਾਟਕ ਦੇਖਣ, ਨਾਟਕ ਨਾ ਨਾਟਕ ਖੇਡਦੇ ਨੇ ਇਸ ਤਰ੍ਹਾਂ ਲੋਕ ਨਾ ਵੇਖਦੇ ਆ, ਕਿਉਂਕਿ ਦੋਨੇ ਇਹ ਨਾਟਕਕਾਰ ਵੱਡੇ ਨਾਟਕਕਾਰ ਲੋਕਾਂ ਦੇ ਨਾਟਕਕਾਰ ਸੀਗੇ। ਹੁਣ ਬਾਕੀ ਕਈ ਤਾਂ ਇਹ ਕਰਦੇ ਆ ਕਿ ਇੱਕੋ ਹੀ ਬੰਦਾ ਨਾਟਕ ਕਰ ਜਾਂਦਾ ਸਟੇਜ ਤੇ, ਉਹਨਾਂ ਦੀ ਆਪਣੀ ਲਿਮਿਟੇਸ਼ਨ ਨੇ, ਉਹਨਾਂ ਨੂੰ ਇਹ ਹੈ ਕਿ ਬਾਹਰ ਜੇ ਅਸੀਂ ਵਿਦੇਸ਼ਾਂ ਚ ਜਾਣਾ ਤਾਂ ਉੱਥੇ ਜਿਹੜੀ ਹੈ ਐਡੀ ਵੱਡੀ ਟੀਮ ਨੂੰ ਖਰਚਾ ਚੁੱਕਣਾ ਔਖਾ, ਇਸ ਕਰਕੇ ਉਹ ਇਕੱਲੇ ਤਿਆਰ ਕਰ ਲੈਂਦੇ। ਇੱਥੇ ਡਾਕਟਰ ਸਾਹਿਬ ਸਿੰਘ ਕਰ ਰਹੇ ਹੈ, ਆਤਮਜੀਤ ਸਿੰਘ ਵੀ ਹੁਣ ਕਈ ਵਾਰੀ ਇਹ ਕਰਦੇ ਆ ਕਿ ਮੈਂ ਨਾਟਕ ਦਾ ਪਾਠ ਕਰਦਾ, ਪਰ ਉਹ ਕਰਦੇ ਸਟੇਜ ਤੇ ਉਹਦੀ ਇੱਕ ਪਰਫਾਰਮੈਂਸ ਹੀ ਨੇ, ਕਦੇ ਉੱਥੇ ਬੈਠ ਕੇ ਕਦੇ ਖੜ ਕੇ ਪੜ੍ਹਨ ਲੱਗ ਗਏ। ਤੇ ਸੋ ਇਸ ਤਰ੍ਹਾਂ ਦੇ ਨਵੇਂ ਨਵੇਂ ਤਜਰਬੇ ਸ਼ੁਰੂ ਜਿਹੜੇ ਹੋ ਗਏ ਨੇ, ਤੇ ਪਰ ਆਮ ਲੋਕਾਂ ਦੇ ਨਾਲੋਂ ਥੀਏਟਰ ਮੇਰਾ ਖਿਆਲ ਹੈ ਹੁਣ ਮੈਨੂੰ ਟੁੱਟਿਆ ਹੋਇਆ ਜਾਪਦਾ।
1: ਵਾਕਈ ਬਹੁਤ ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ, ਔਰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਸ਼ੁਕਰੀਆ ਤੁਹਾਡਾ।
0: ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਇਸ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ। ਅੱਜ ਦੇ ਦਿਨ ਇੰਨਾ ਹੀ, ਜਿੱਦਾਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਸ਼ਖਸੀਅਤ ਦੇ ਨਾਲ ਉਹਨਾਂ ਨੇ ਜਾਣੂ ਕਰਾਇਆ ਕਿੱਦਾਂ ਜਿਹੜਾ ਨੌਕਰੀ ਤੋਂ ਨਾਟਕ ਦੇ ਵੱਲ ਆਉਂਦੇ ਹੈਗੇ ਨੇ, ਕਿੱਦਾਂ ਉਹ ਜਿਹੜਾ ਭਾਖੜਾ ਡੈਮ ਦੀ ਜਿਹੜੀ ਭਾਖੜਾ ਨੰਗਲ ਦੇ ਵਿੱਚ ਜਿੱਥੇ ਸਿਮੈਂਟ ਦੀ ਲੈਬੋਰਟਰੀ ਦੇ ਵਿੱਚ ਨੌਕਰੀ ਕਰਦੇ ਹੋਇਆ, ਤਾਂ ਫਿਰ ਉੱਥੋਂ ਨਾਟਕ ਮੰਚਨ ਸ਼ੁਰੂ ਕਰਦੇ ਹੋਇਆ ਇੱਕ ਹੌਕਾ ਉਹਨਾਂ ਨੇ ਉਸ ਦੌਰ ਦੇ ਵਿੱਚ ਦਿੱਤਾ ਜਦੋਂ ਬਹੁਤ ਜ਼ਿਆਦਾ ਲੋੜ ਸੀ, ਕਿਸੇ ਨਾ ਕਿਸੇ ਇੱਕ ਐਸੇ ਨਾਇਕ ਦੀ ਲੋੜ ਪੈ ਜਾਂਦੀ ਹੈਗੀ ਹੈ ਜਦੋਂ ਉਹਨਾਂ ਨੇ ਨੁੱਕੜ ਨਾਟਕ ਕੀਤੇ ਔਰ ਪ੍ਰਾਚੀਨ ਲੋਕ ਕਲਾ ਦੇ ਵਿੱਚ ਢਾਲ ਕੇ ਆਪਣੇ ਸੁਨੇਹੇ ਜਿਹੜੇ ਸੀਗੇ ਉਹ ਆਮ ਲੋਕਾਈ ਤੱਕ ਪਹੁੰਚਾਏ, ਅਤੇ ਫਿਰ ਕਿੱਦਾਂ ਆਪਣੀ ਡਰਾਮਾ ਪਾਰਟੀ ਉਹਨਾਂ ਨੇ ਕ੍ਰੀਏਟ ਕੀਤੀ। ਅਤੇ ਡਾਕਟਰ ਸਾਹਿਬ ਸਿੰਘ ਹੋਰਾਂ ਦੀ, ਕੇਵਲ ਧਾਲੀਵਾਲ ਹੋਰਾਂ ਦੀ, ਨਾਮਵਰ ਕਲਾਕਾਰ ਜਿਹੜੇ ਆ ਨਾਟਕਕਾਰ ਜਿਹੜੇ ਨੇ ਭਾਈ ਗੁਰਸ਼ਾਨ ਸਿੰਘ ਹੋਰਾਂ ਨੇ ਖੜ੍ਹੇ ਕੀਤੇ, ਪੈਦਾ ਕੀਤੇ ਇੱਕ ਤਰੀਕੇ ਦੇ ਨਾਲ, ਅਤੇ ਫਿਰ ਕਿਸ ਤਰੀਕੇ ਦੇ ਨਾਲ ਉਹ ਸੰਪਾਦਨਾ ਦੇ ਵੱਲ ਆਉਂਦੇ ਨੇ, ਪ੍ਰਕਾਸ਼ਨ ਦੇ ਵੱਲ ਆਉਂਦੇ ਹੈਗੇ ਨੇ। ਬਲਰਾਜ ਸਾਹਨੀ ਹੋਰਾਂ ਦੀਆਂ ਪੁਸਤਕਾਂ ਦਾ ਜ਼ਿਕਰ ਭਾਜੀ ਹੋਰਾਂ ਨੇ ਦੱਸਿਆ, ਅਤੇ ਇੱਕ ਰੰਗ ਕਰਮੀ ਦੇ ਤੌਰ ਦੇ ਉੱਤੇ ਹੀ ਨਹੀਂ ਬਲਕਿ ਇੱਕ ਸਮਾਜ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਕਿ ਜਿਹੜੀ ਗੱਲ ਕਹਿ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦੇ ਅਸੂਲ ਜਿਹੜੇ ਨੇ ਉਹ ਸਾਫ਼ ਝਲਕਦੇ ਨੇ। ਅਤੇ ਨਾਟਕਾਂ ਦਾ ਜਿੱਥੇ ਤੱਕ ਜ਼ਿਕਰ ਹੈ, ਤੁਸੀਂ ਕੋਈ ਨਾਟਕ ਦੇਖਿਆ ਹੋਵੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ, ਡਾਇਰੈਕਟ ਕੀਤਾ ਬਾਬਾ ਬੋਲਦਾ ਸੀਸਥਲੀ ਅਤੇ ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਟੁੰਡਾ ਹੌਲਦਾਰ, ਸੂਰਮੇ ਦੀ ਸਿਰਜਣਾ, ਤੱਤੀ ਤਵੀ, ਜਾਂ ਚੰਡੀਗੜ੍ਹ ਪੁਆੜੇ ਦੀ ਜੜ, ਹਿੱਟ ਲਿਸਟ, ਇਨਕਲਾਬ ਜ਼ਿੰਦਾਬਾਦ, ਨਿਕਰ ਰਾਜ, ਲਾਰੇ, ਠੱਗੀ, ਸ਼ਹੀਦ, ਇਨਕਲਾਬ ਦੇ ਰਾਹ 'ਤੇ, ਜਾਂ ਕਿਸੇ ਵੀ ਕਿਸਮ ਦਾ ਕੋਈ ਨਾਟਕ ਜੇ ਤੁਸੀਂ ਕੋਈ ਦੇਖਿਆ ਹੋਵੇ ਉਹਨਾਂ ਦੇ ਡਾਇਰੈਕਟ ਕੀਤੇ ਹੋਏ ਉਹਨਾਂ ਦੇ ਮੰਚਨ ਦੇ ਵਿੱਚ, ਤਾਂ ਦੱਸਿਓ ਜ਼ਰੂਰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tireforce.com.au। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਪਾਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100450555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakdi hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hifitravels.com.au te. Ki chahida? Australia da visa launa? Ja visa le mashwara chahida? Mil juga. Sidde aao. Garewal Visa Solutions. Australia vich har tarah diyan visa loda le ik parose yogna. Jo study visa, skilled visa, employer sponsored visa, DAMA, parent, partner te visitor visa vich deal karde ne. Hun hi call karo Pritin ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: ਆ ਤੇਰਾ ਮੇਰਾ। ਮੈਨੂੰ ਨਹੀਂ ਲੱਗਦਾ ਤੁਸੀਂ ਸਾਡਾ ਪਿੰਡ ਘੁੰਮਿਆ ਹੋ।
6: ਕਿਸੇ ਨੇ ਘੁਮਾਇਆ ਹੀ ਨਹੀਂ।
5: ਜੇ ਤੁਸੀਂ ਕਹੋ ਤਾਂ ਘੁਮਾ ਦਿੰਨੇ ਆ ਜੀ ਅੱਜ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ।
3: $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026

0: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ
1: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ ਕਹਿੰਦੇ ਨੇ ਇੱਕ ਵਾਰੀ ਇੱਕ ਮੇਲਾ ਲੱਗਿਆ ਹੈ ਭਰੇ ਮੇਲੇ ਦੇ ਵਿੱਚ ਇੱਕ ਫਕੀਰ ਬੈਠਾ ਅੱਖਾਂ ਬੰਦ ਕੀਤੀਆਂ ਆਪਣੀ ਬਿਰਤੀ ਦੇ ਵਿੱਚ ਸਿਰਫ ਇੱਕੋ ਗੱਲ ਦੁਹਰਾ ਰਿਹਾ ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ ਜੋ ਕੁਛ ਮਨ ਦੇ ਵਿੱਚ ਸੋਚਿਆ ਉਹ ਤੁਹਾਡਾ ਪੂਰਾ ਹੋਵੇਗਾ ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ ਜੋ ਤੁਸੀਂ ਸੋਚਿਆ ਉਹ ਤੁਹਾਡਾ ਪੂਰਾ ਹੋਊਗਾ ਮੂੰਹੋਂ ਮੰਗੀਆਂ ਮੁਰਾਦਾਂ ਪਾਓਗੇ ਲੋਕ ਆਉਂਦੇ ਨੇ ਬਹੁਤੇ ਫਕੀਰ ਨੂੰ ਇਹ ਕਹਿ ਕੇ ਲੰਘ ਜਾਂਦੇ ਨੇ ਕਿ ਸ਼ਾਇਦ ਇਹਦੇ ਮੰਗਣ ਦਾ ਇੱਕ ਢੰਗ ਹੈ ਕਿ ਜੋ ਸਰਦਾ ਬੰਦਾ ਹੀ ਕੋਈ ਤੇਲੀ ਚਵਾਨੀ ਉਹਦੇ ਅੱਗੇ ਰੱਖ ਕੇ ਅਤੇ ਅੱਗੇ ਚਲਿਆ ਜਾਂਦਾ ਕਿਸੇ ਨੇ ਵੀ ਯਕੀਨ ਨਾ ਕੀਤਾ ਕਿਸੇ ਨੇ ਵੀ ਧਿਆਨ ਨਾ ਦਿੱਤਾ ਕਿ ਫਕੀਰ ਕਹਿ ਕੀ ਰਿਹਾ ਇੱਕ ਨੌਜਵਾਨ ਹੈ ਜਿਹੜਾ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਹੈ ਘਰੋਂ ਵੀ ਹੁਣ ਤਾਨੇ ਮੇਨੇ ਵੱਜਣ ਲੱਗ ਪਏ ਸੀ ਕਿ ਤੂੰ ਕੁਛ ਕਰਦਾ ਨਹੀਂ ਹੈ ਤੂੰ ਵਿਹਲਾ ਹੋਰ ਨਹੀਂ ਕੁਛ ਤਾਂ ਤੇਰਾ ਵਿਆਹ ਹੀ ਕਰ ਦਈਏ ਇਹ ਉਸ ਅਵਸਥਾ ਦੇ ਵਿੱਚ ਹੀ ਜਿਹਨੇ ਕੁਛ ਕਰਨਾ ਸੀ ਫਕੀਰ ਦੀਆਂ ਗੱਲਾਂ ਧਿਆਨ ਦੇ ਨਾਲ ਸੁਣੀਆਂ ਤੇ ਕੋਲ ਬਹਿ ਗਿਆ ਬਾਬਾ ਇੱਕ ਗੱਲ ਤਾਂ ਦੱਸ ਜੋ ਤੂੰ ਕਹਿ ਰਿਹਾ ਕਿ ਸਿਰਫ ਪੈਸੇ ਲੈਣ ਲਈ ਕਹਿ ਰਿਹਾ ਕੀ ਇਹ ਤੇਰਾ ਤੱਕੀਆ ਕਲਾਮ ਹੈ ਤੈਨੂੰ ਵਧੀਆ ਲੱਗਦਾ ਇੱਦਾਂ ਕਹਿਣਾ ਤੈਨੂੰ ਲੱਗਦਾ ਹੈ ਕਿ ਇੱਦਾਂ ਸੋਹਣੇ ਪੈਸੇ ਬਣ ਜਾਂਦੇ ਨੇ ਜਾਂ ਵਾਕਈ ਇਹਦਾ ਕੋਈ ਮਤਲਬ ਹੈਗਾ ਤੂੰ ਕਹਿੰਦਾ ਮੂੰਹ ਮੰਗੀਆਂ ਮੁਰਾਦਾਂ ਪਾਓਗੇ ਜੋ ਤੁਸੀਂ ਬਣਨਾ ਚਾਹੁੰਦੇ ਹੋ ਉਹ ਤੁਸੀਂ ਬਣੋਗੇ ਕੀ ਵਾਕਈ ਇਹਦੇ ਵਿੱਚ ਕੁਛ ਸੱਚਾਈ ਹੈਗੀ ਫਕੀਰ ਨੇ ਅੱਖਾਂ ਖੋਲੀਆਂ ਉਸ ਨੌਜਵਾਨ ਵੱਲ ਵੇਖਿਆ ਤੇ ਕਿਹਾ ਜੇ ਮੇਰੇ ਤੇ ਯਕੀਨ ਰੱਖੇਗਾ ਤੇ ਮੈਂ ਬਿਲਕੁਲ ਸੱਚ ਬੋਲ ਰਿਹਾ ਗੱਲ ਕਰ ਹੈ ਮੇਰੇ ਤੇ ਯਕੀਨ ਲੜਕਾ ਵਿਅੰਗਮਈ ਤਰੀਕੇ ਦੇ ਨਾਲ ਬੋਲਿਆ ਫਕੀਰ ਜੀ ਪਹਿਲਾਂ ਇਹ ਤਾਂ ਸੁਣ ਲਓ ਮੈਂ ਚਾਹੁੰਦਾ ਕੀ ਹਾਂ ਮੈਂ ਬਿਲਕੁਲ ਇੱਕ ਵਿਹਲੜ ਨੌਜਵਾਨ ਹਾਂ ਪੱਲੇ ਮੇਰੇ ਧੇਲਾ ਨਹੀਂ ਪਿਓ ਮੈਨੂੰ ਕੁਛ ਦੇਣਾ ਨਹੀਂ ਚਾਹੁੰਦਾ ਪਰ ਮੈਂ ਹੀਰਿਆਂ ਦਾ ਵਪਾਰੀ ਬਣਨਾ ਚਾਹੁੰਦਾ ਦੱਸੋ ਕਰ ਸਕਦੇ ਹੋ ਮਦਦ ਜੋ ਤੁਸੀਂ ਕਹਿ ਰਹੇ ਹੋ ਕਿ ਵਾਕਈ ਹੋਊਗਾ ਮੇਰੇ ਨਾਲ ਇਹ ਕਹਿ ਕੇ ਹੱਸਣ ਲੱਗ ਪਿਆ ਫਕੀਰ ਨੇ ਧਿਆਨ ਦੇ ਨਾਲ ਗੌਹ ਦੇ ਨਾਲ ਉਸ ਨੌਜਵਾਨ ਦੇ ਚਿਹਰੇ ਵੱਲ ਵੇਖਿਆ ਤੇ ਕਿਹਾ ਹਾਂ ਤੂੰ ਬਣ ਸਕਦਾ ਜੇ ਤੂੰ ਮੇਰੇ ਉੱਤੇ ਵਿਸ਼ਵਾਸ ਰੱਖੇਗਾ ਉਸ ਰੱਬ ਦੇ ਉੱਤੇ ਵਿਸ਼ਵਾਸ ਰੱਖੇਗਾ ਤੇ ਤੂੰ ਜ਼ਰੂਰ ਅਮੀਰ ਬਣ ਸਕਦਾ ਤੂੰ ਜ਼ਰੂਰ ਹੀਰਿਆਂ ਦਾ ਵੱਡਾ ਵਪਾਰੀ ਬਣ ਸਕਦਾ ਫਕੀਰ ਜੀ ਕਿੱਦਾਂ ਮੈਂ ਤੈਨੂੰ ਇੱਕ ਹੀਰਾ ਦੇਵਾਂਗਾ ਉਸ ਹੀਰੇ ਤੋਂ ਤੂੰ ਆਪਣਾ ਵਪਾਰ ਸ਼ੁਰੂ ਕਰ ਤੇ ਹੌਲੀ ਹੌਲੀ ਜੇ ਤੂੰ ਬੜੀ ਸਿਆਣਫ ਦੇ ਨਾਲ ਅੱਗੇ ਤੁਰਿਆ ਤੇ ਇੱਕ ਦਿਨ ਜ਼ਰੂਰ ਵੱਡਾ ਵਪਾਰੀ ਬਣ ਜਾਏਗਾ ਹੁਣ ਨੌਜਵਾਨ ਹੈਰਾਨ ਹੈ ਕਿ ਫਕੀਰ ਦੇ ਕੋਲ ਹੀਰਾ ਕਿੱਥੋਂ ਆ ਗਿਆ ਢੇਲੀ ਢੇਲੀ ਚਵਾਨੀ ਚਵਾਨੀ ਇੱਥੋਂ ਇਕੱਠੇ ਕਰਕੇ ਇਹਨੇ ਰੋਟੀ ਪਾਣੀ ਖਾਣਾ ਸੋਚਿਆ ਚਲੋ ਪਰਖ ਹੀ ਲੈਂਦੇ ਹਾਂ ਤੇ ਫਕੀਰ ਜੀ ਉਹ ਹੀਰਾ ਮੈਨੂੰ ਦੇਣ ਦੇ ਤੁਸੀਂ ਲਓਗੇ ਕੀ ਮੇਰੇ ਕੋਲ ਤਾਂ ਪੈਸਾ ਵੀ ਕੋਈ ਨਹੀਂ ਉਹ ਹੀਰਾ ਤੇਰੇ ਲਈ ਬਿਲਕੁਲ ਮੁਫਤ ਆ ਕੋਈ ਉਹਦਾ ਪੈਸਾ ਨਹੀਂ ਤੇਰੇ ਕੋਲ ਲੈਣਾ ਹੱਥ ਆਪਣਾ ਅੱਗੇ ਕਰ ਫਕੀਰ ਨੇ ਆਪਣੇ ਝੋਲੇ 'ਚ ਹੱਥ ਪਾਇਆ ਰੱਬ ਰੱਬ ਕੀਤਾ ਆਪਣਾ ਹੱਥ ਨੌਜਵਾਨ ਦੇ ਹੱਥ ਉੱਤੇ ਧਰਿਆ ਤੇ ਕਿਹਾ ਇਹ ਇੱਕ ਵਡਮੁੱਲਾ ਹੀਰਾ ਮੈਂ ਤੈਨੂੰ ਦੇ ਰਿਹਾ ਇਹਦਾ ਨਾ ਆ ਵਕਤ ਇਹਦਾ ਨਾ ਆ ਸਮਾਂ ਫਕੀਰਾਂ ਦੇ ਕੋਲ ਇੱਦਾਂ ਦੇ ਹੀ ਹੀਰੇ ਹੁੰਦੇ ਨੇ ਕਾਕਾ ਜੇ ਤੂੰ ਸਮੇਂ ਦੀ ਕਦਰ ਕਰੇਗਾ ਸਮਾਂ ਤੇਰੀ ਕਦਰ ਕਰੂਗਾ ਤੇ ਜੇ ਤੂੰ ਮੇਰੇ ਤੇ ਵਿਸ਼ਵਾਸ ਕਰੇਗਾ ਤੇ ਇਹ ਕਿਸੇ ਹੀਰੇ ਤੋਂ ਘੱਟ ਨਹੀਂ ਸਾਰੇ ਹੀਰੇ ਇਹਦੇ ਅੱਗੇ ਫਿੱਕੇ ਪੈ ਜਾਂਦੇ ਨੇ ਜੇ ਤੈਨੂੰ ਸਮੇਂ ਦੀ ਕਦਰ ਕਰਨੀ ਆ ਗਈ ਦੂਸਰਾ ਹੱਥ ਅੱਗੇ ਕਰ ਦੂਸਰੇ ਹੱਥ ਤੇ ਦੂਸਰਾ ਹੱਥ ਫਕੀਰ ਨੇ ਧਰਿਆ ਰੱਬ ਰੱਬ ਕੀਤਾ ਤੇ ਕਿਹਾ ਇਹ ਹੀਰਾ ਹੈ ਵਿਸ਼ਵਾਸ ਦਾ ਜੇ ਤੂੰ ਮੇਰੇ ਕਹੇ ਦੇ ਉੱਤੇ ਵਿਸ਼ਵਾਸ ਰੱਖੇਗਾ ਇਹ ਜਾਣੇਗਾ ਕਿ ਰੱਬ ਦੇ ਬੋਲ ਫਕੀਰ ਨੇ ਮੈਨੂੰ ਅੱਗੇ ਦਿੱਤੇ ਸੀ जे तू सांभ के रखेगा इस विश्वास नू, खर्चेगा तू उस समय नू, वरतेगा इस विश्वास नू, सांभ के रखेगा इस विश्वास नू, ते तेनू कोई वड्डा आदमी बन तो नहीं रोक सकता, कोई तेनू हीरियां दा वपारी बन तो नहीं रोक सकता। नौजवान दा मन ते नहीं मन रहा, पर होर कोई चारा भी नहीं है, ना मन के फायदा भी की। फकीर दे चेहरे उत्ते ऐसी एक रूहानी नूर वेख के आया ही नौजवान, थोड़ा जा प्रभाव तो जरूर पै गया। अगले दिन उठा तो उही फकीर दा चेहरा फिर अखां अगे घूमी जावे, जी करे कि मैं विश्वास ना करा, पर होर चारा भी की ही। एवें खाली हाथ ते हाथ धर के फकीर कहिंदा हे आ समय दा हीरा ले जा, कि अनपढ़ नूं मूर्ख बना गल वक्री है, पढ़े लिखे नूं एक दो दिन इसे तरह लंघे। फकीर दा चेहरा उसे तरह अखां अगे घूमी जावे, होर कोई चारा ना वेखदिआं सोचा कि चलो अपने काम कार ते लगी है, एवें इस चक्कर दे विच समां बर्बाद करन दे। एक सुनहरे की दुकान के उत्ते पहुँच गया, वह सुनहरा जिहड़ा शहर दे विच सब तो वधिया हीरे वेचदा सी, जाके गल की जी मैं इत्थे नौकरी करना चाहुंना। दुकान वाले ने पूछा दस की गरंटी तेरी, तो उही फकीर दीआं गल्लां याद आ गईआं। गरंटी यह है जी मैं समय की कदर करूँगा तो तुसी मेरे ते विश्वास कर सकते हो। शायद सुनहरे ने उहदीआं गल्लां जच गईआं ते उहनूं रख लिया। हर रोज़ जदों हुण काम दे उत्ते जांदा जां काम करदा अपने हाथ वल वेखदा ते चेता आउंदा कि इस हाथ दे विच मैनूं समय नां दा इक हीरा दित्ता सी फकीर ने, मैं कदी समय तो लेट नहीं होना, कदी अपने काम च कोताही नहीं करनी, जिन्ना समा क्या मालक ने उन्ना समा मैं इमानदारी नाल काम करना, कदी किते मन डोलिया भी, कदी किते थोड़ी बहुती बेईमानी करन दा मौका भी मिलिया, पर दूसरा हाथ नाल दी नाल ही चेता आ जांदा कि नहीं मैं विश्वास बना के रखना, मैं अपनी वफादारी बना के रखनी, मेरे उत्ते किसी ने विश्वास किया ये मैं नहीं डोलन देना। पता नहीं क्यों वार बार जदों भी कित इदा का मौका बनता मन डोलन लगता तो वह दोवे हीरे वार बार याद आते रेंदे। मालक ने थोड़ा समा सीधे सीधे तरीके दे नाले दी इमानदारी चैक की, इन्ना प्रभावित होया कि हौली हौली तनखाह वधाउंदा गया। साल क दे विच ही कहिंदे ने कि इस जौहरी का कम बहुत ज़्यादा वध गया, मुनाफा बहुत ज़्यादा आने लग पाया, तो उस पिछे इस नौजवान का हाथ सी। हौली हौली एक समा कहिंदे ने वह आया कि इस नौजवान नूं अपने कारोबार दे विच एक छोटा जिहा हिस्सा दे दिता इस जौहरी ने, तो हौली हौली वाधा वाधा ये एक कामे तो उसे काम का मालक बन गया, उसे काम का भाईवाल बन गया। तो फिर वह भी समा दूर नहीं सी जो हौली हौली करते कराते उस शहर का सब तो वड्डा जौहरी बन उभरिया। पर अज भी याद करता कि किसी फकीर ने मैनू दो हीरे दिते ते नाले भी कहा ही कि मैं लेना कुछ नहीं, इन्हां हीरियां की कोई कीमत नहीं, पर जदों कितें भी मौका मिले ये हीरे तू अगे किसी नूं दे दी। वैसे वेख्या जावे तां ये हीरे ते सानूं साडे वड्डियां ने, साडे पुरखियां ने, साडे बाबियां ने, गुरुआं ने सानूं दित्ते ने, जिन्हां दे विच आपां विश्वास करदे हां, जिहड़े ग्रंथां नूं आपां पढ़दे हां, ये साडे धर्म ने भी सानूं दित्ते ने। पर जिथे भी कितें मौका मिलदा उत्थे आपां डोलन लगे मिंट नहीं लाउंदे, शायद ही कदी कोई याद रखदा होवे बेईमानी करन लग्गिया कि मेरे गुरु ने मैनूं किसी का विश्वास ना तोड़न दे लई भी उपदेश दित्ते ने। शायद ही किसी नूं याद आउंदा होवे कि मेरे गुरु दे भी उपदेश ने कि समय की कदर कर, शायद ही किसी नूं याद करना याद औखा ही आउंदा होवे किसी नूं कि मेरे गुरु ने मैनूं किरत करन दे लई कहा, हक हलाल दा खाण दे लई कहा। ਜ਼ਰੂਰੀ ਨਹੀਂ ਕਿ ਹਰ ਇੱਕ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਫਕੀਰ ਆਉਣ ਅਤੇ ਆ ਕੇ ਹੀਰੇ ਦੇਣ। ਇਹ ਹੀਰੇ ਸਾਨੂੰ ਦਿੱਤੇ ਗਏ ਨੇ ਉਹ ਵੱਖਰੀ ਗੱਲ ਹੈ ਕਿ ਸਾਨੂੰ ਕਦਰ ਨਹੀਂ, ਸਾਨੂੰ ਯਾਦ ਨਹੀਂ, ਜਾਂ ਫਿਰ ਇੱਦਾਂ ਕਹਿ ਲਓ ਕਿ ਸਾਨੂੰ ਵਿਸ਼ਵਾਸ ਨਹੀਂ। ਅਤੇ ਜਿੱਦਣ ਇਹ ਵਿਸ਼ਵਾਸ ਬਣ ਜੂਗਾ ਉਦਣ ਫਿਰ ਤਰੱਕੀ ਕੋਈ ਰੋਕ ਨਹੀਂ ਸਕਦਾ। ਜੋ ਤੁਸੀਂ ਚਾਹੋਗੇ ਉਹ ਤੁਸੀਂ ਵਾਕਈ ਬਣ ਜਾਓਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
4: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ WhatsApp 2 Fold Lending।
5: ਹਾਂਜੀ

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਵਿਛੜ ਕੇ ਤੁਝਸੇ ਅਬ ਮੁਝੇ ਮਰਨਾ ਹੈ।

ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਸਮਿਥਸ ਲੇਨ ਬਾਈ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ

मैं तोड़ दूं कोई तेरा।

0: ਰੇਡੀਓ ਹਾਂਜੀ 1674 ਐਮ ਦੋਸਤੋ ਇਸ ਟਾਈਮ ਤੁਸੀਂ ਸਾਨੂੰ ਵੇਖ ਰਹੇ ਹੋ ਯੂਟਿਊਬ ਚੈਨਲ ਦੇ ਉੱਤੇ ਅਤੇ ਜਾਂ ਫਿਰ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਸੁਣਨਾ ਸ਼ੁਰੂ ਕਰ ਚੁੱਕੇ ਹੋਵੋਗੇ ਅਤੇ ਅੱਜ ਦੇ ਦਿਨ ਇੱਕ ਵਾਰੀ ਫਿਰ ਤੋਂ ਗੱਲਾਂ ਬਾਤਾਂ ਹੋਣਗੀਆਂ ਸਾਡੇ ਹਿਸਾਬ ਕਿਤਾਬ ਦੀਆਂ, ਸਾਡੇ ਅਕਾਊਂਟਸ ਦੀਆਂ, ਸਾਡੇ ਪੈਸੇ ਦੀਆਂ, ਸਾਡੇ ਪੈਸੇ ਦੇ ਰੱਖ ਰਖਾਓ ਦੀਆਂ, ਕੱਟੇ ਜਾਂਦੇ ਟੈਕਸ ਦੀਆਂ, ਪ੍ਰੋਪਰਟੀ ਦੇ ਵਿੱਚ ਲਾਏ ਜਾਂਦੇ ਪੈਸਿਆਂ ਦੀਆਂ. ਸੋ ਇਸ ਟਾਈਮ ਦੇ ਉੱਤੇ ਜਦੋਂ ਆਪਾਂ ਇੱਕ ਫਾਈਨੈਂਸ਼ੀਅਲ ਬੋਝ ਮਹਿਸੂਸ ਕਰਦੇ ਹੋਏ ਅੱਗੇ ਵੱਧ ਰਹੇ ਹਾਂ ਅਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਸਾਡੇ ਹੋਰ ਇਰਦ ਗਿਰਦ ਵੀ ਸਵਾਲ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਆਪਾਂ ਕਈ ਵਾਰੀ ਸ਼ਸ਼ੋਪੰਜ ਦੇ ਵਿੱਚ ਪੈ ਜਾਂਦੇ, ਕਈ ਵਾਰੀ ਉਹਨਾਂ ਦੇ ਸਵਾਲਾਂ ਦੇ ਜਵਾਬ ਸਾਨੂੰ ਨਹੀਂ ਲੱਭਦੇ ਅਤੇ ਫਿਰ ਆਪਾਂ ਜਾਂਦੇ ਹਾਂ ਕਿਸੇ ਮਾਹਰ ਦੇ ਵੱਲ ਨੂੰ ਅਤੇ ਆਪਾਂ ਰੇਡੀਓ ਦੇ ਉੱਤੇ ਕੋਸ਼ਿਸ਼ ਕਰਦੇ ਹਾਂ ਕਿ ਸਮੇਂ ਦਰ ਸਮੇਂ ਇੱਦਾਂ ਦੇ ਮਾਹਰ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਿਹੜੇ ਸਾਡੇ ਕੋਮਨ ਕੁਐਸਚਨਸ ਨੇ ਉਹਨਾਂ ਦੇ ਆਨਸਰ ਲਏ ਜਾਣ. ਅੱਜ ਇੱਕ ਵਾਰੀ ਫਿਰ ਤੋਂ ਕਮਲਪ੍ਰੀਤ ਜੀ ਪੇਸ਼ੇ ਤੋਂ ਅਕਾਊਂਟੈਂਟ ਨੇ ਅਤੇ ਪਿਛਲੇ ਪ੍ਰੋਗਰਾਮਾਂ ਤੋਂ ਵੀ ਆਪਾਂ ਲਾਹਾ ਲਿਆ ਅਤੇ ਅੱਜ ਦੀ ਗੱਲਬਾਤ ਬਹੁਤ ਖਾਸ ਆ. ਅੱਜ ਦੀ ਗੱਲਬਾਤ ਆਪਾਂ ਕਰਾਂਗੇ ਜਿਹੜੇ ਇੰਡੀਆ ਤੋਂ ਆਪਾਂ ਪੈਸੇ ਮੰਗਵਾਉਂਦੇ ਹਾਂ, ਉਹ ਚਾਹੇ ਕਿਸੇ ਵੀ ਫੋਰਮ ਦੇ ਵਿੱਚ ਹੋਣ ਜਾਂ ਫਿਰ ਪ੍ਰੋਪਰਟੀ 'ਚ ਆਪਾਂ ਉੱਥੇ ਇਨਵੈਸਟਮੈਂਟ ਕਰਦੇ ਹਾਂ ਜਾਂ ਫਿਰ ਉੱਥੋਂ ਕੋਈ ਗਿਫਟ ਮਨੀ ਆਉਂਦੀ ਆ ਜਾਂ ਫਿਰ ਇੱਥੋਂ ਪੈਸੇ ਭੇਜਦੇ ਹਾਂ, ਕਈ ਵਾਰੀ ਕਈ ਤਰ੍ਹਾਂ ਦੇ ਝੰਬੇਲੇ ਅਤੇ ਕਈ ਤਰ੍ਹਾਂ ਦੇ ਸਵਾਲ ਸਾਡੇ ਮਨ ਦੇ ਵਿੱਚ ਹੁੰਦੇ ਨੇ, ਖਾਸ ਤੌਰ ਦੇ ਉੱਤੇ ਜਾਂ ਫਿਰ ਆਪਾਂ ਜਿੱਦਾਂ ਪ੍ਰੋਪਰਟੀ ਉੱਥੇ ਕਿਤੇ ਪੁਰਾਣੀ ਵੇਚੀ ਹੋਵੇ. ਸੋ ਇੱਦਾਂ ਦੇ ਬਹੁਤ ਸਾਰੇ ਸਵਾਲ ਅਤੇ ਆਓ ਅੱਜ ਇਸੇ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ. ਭਾਈ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ.
1: ਸਤਿ ਸ਼੍ਰੀ ਅਕਾਲ ਜੀ.
0: ਹੋਰ ਸੁਣਾਓ, ਠੀਕ ਠਾਕ ਹੋ?
1: ਬਹੁਤ ਵਧੀਆ ਜੀ.
0: ਕਿਵੇਂ ਦਿਨ ਬਾਹਰ? ਠੀਕ ਹੈ, ਵਧੀਆ ਜਾ ਰਿਹਾ?
1: ਹਾਂਜੀ, ਬਹੁਤ ਵਧੀਆ ਚੱਲ ਰਿਹਾ ਜੀ.
0: ਟ੍ਰੈਫਿਕ ਆ ਕਿਵੇਂ?
1: ਟ੍ਰੈਫਿਕ ਥੋੜ੍ਹੀ ਜਿਹੀ ਮਿਲੀ ਸੀ, ਹਾਂ ਲੱਗਿਆ ਇੱਥੇ, ਬਟ ਓਵਰਆਲ ਠੀਕ ਹੈ. ਇਸ ਟਾਈਮ ਥੋੜ੍ਹਾ ਘੱਟ ਹੁੰਦੀ ਟ੍ਰੈਫਿਕ.
0: ਤੁਸੀਂ ਜਦੋਂ ਟ੍ਰੈਫਿਕ 'ਚੋਂ ਲੰਘਦੇ ਹੋ ਅਤੇ ਤੁਹਾਡਾ ਜੀ ਨਹੀਂ ਕਰਦਾ ਵੀ ਟ੍ਰੈਫਿਕ 'ਤੇ ਵੀ ਮੈਂ ਟੈਕਸ ਟੁਕਸ ਜਿਹਾ ਪਾਵਾਂ ਕੋਈ, ਮਤਲਬ?
1: ਨਹੀਂ, ਮੇਰਾ ਜੀ ਨਹੀਂ ਕਰਦਾ ਆਲਰੇਡੀ.
0: ਇਹਦਾ ਪੀ ਵਾਈ ਉਹ ਜੀ ਕੱਟਾਂ ਇਹਦਾ ਮੈਂ.
1: ਨਹੀਂ, ਆਲਰੇਡੀ ਬਹੁਤ ਟੈਕਸ ਲੱਗ ਰਹੇ ਨੇ ਅਤੇ ਲੋਕੀ ਪਰੇਸ਼ਾਨ ਨੇ ਟੈਕਸ ਤੋਂ. ਅਤੇ
0: ਅਜੇ ਤੁਸੀਂ ਵੀ ਮਹਿਸੂਸ ਕਰਦੇ ਹੋ ਵੀ ਟੈਕਸ ਵਾਕੇ ਬਹੁਤ ਲੱਗ ਰਹੇ ਆ?
1: ਟੈਕਸ, ਹਾਂਜੀ, ਟੈਕਸ ਤੇ ਕੌਣ ਦੇਣਾ ਚਾਹੁੰਦਾ ਟੈਕਸ? ਅਸੀਂ ਡੇਲੀ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਕੋਈ ਵੀ ਟੈਕਸ ਦੇਣਾ ਨਹੀਂ ਚਾਹੁੰਦਾ.
0: ਕਮਾਈ ਵੱਧ ਤੋਂ ਵੱਧ ਕਰਨੀ ਚਾਹੀਦੀ.
1: ਹਾਂਜੀ,
0: ਚਲੋ ਖੈਰ, ਜੇ ਕਮਾਈ ਰੱਬ ਨੇ ਦਿੱਤੀ ਆ ਤੇ ਫਿਰ ਇਹ ਵੀ ਚੀਜ਼ਾਂ ਸਾਨੂੰ ਕਰਨੀਆਂ ਪੈਣੀਆਂ. ਅੱਛਾ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਬਹੁਤ ਸਾਰੇ ਸਵਾਲ ਸਾਡੇ ਤੱਕ ਵੀ ਰੇਡੀਓ ਪਹੁੰਚ ਜਾਂਦੇ ਨੇ ਅਤੇ ਉਹ ਫਿਰ ਆਪਾਂ ਇਕੱਠੇ ਕਰਕੇ ਅਤੇ ਤੁਹਾਡੇ ਤੱਕ ਵੀ ਪਹੁੰਚਾ ਦਈਦੇ ਆ. ਇੰਡੀਆ ਦੇ ਵਿੱਚ ਜਾਂ ਫਿਰ ਕੋਈ ਕਿਤੇ ਵੀ ਰਹਿ ਰਿਹਾ, ਜਿਹੜਾ ਵੀ ਕੋਈ ਇਸ ਟਾਈਮ ਸੁਣ ਰਿਹਾ, ਕੋਈ ਪਾਕਿਸਤਾਨ ਰਹਿੰਦਾ, ਕੋਈ ਬੰਗਲਾਦੇਸ਼ ਰਹਿੰਦਾ, ਕੋਈ ਕਿਤੇ ਵੀ ਰਹਿੰਦਾ, ਉੱਥੋਂ ਇਹ ਸਾਡੇ ਜਿਹੜੇ ਨਾਤੇ ਨੇ ਉਹ ਟੁੱਟ ਕੇ ਵੀ ਨਹੀਂ ਟੁੱਟਦੇ. ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨ ਆਊਟ ਚੱਲਦੀਆਂ ਰਹਿੰਦੀਆਂ ਨੇ. ਆਪਾਂ ਪੈਸੇ ਮੰਗਾਉਂਦੇ ਰਹਿੰਦੇ ਹਾਂ, ਭੇਜਦੇ ਰਹਿੰਦੇ ਹਾਂ ਜਾਂ ਫਿਰ ਉੱਥੇ ਪ੍ਰੋਪਰਟੀ ਹੁੰਦੀ ਆ ਉਹ ਆਪਾਂ ਵੇਚਦੇ ਕਰਦੇ ਹਾਂ. ਅੱਜ ਉਹਦੇ ਬਾਰੇ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੇ ਹਾਂ ਕਿ ਜਿਹੜੇ ਪੈਸੇ ਸਾਡੇ ਇੰਡੀਆ ਤੋਂ ਆਪਾਂ ਮੰਗਾ ਲਏ, ਕੀ ਉਹ ਵੀ ਕਮਾਈ 'ਚ ਗਿਣੇ ਜਾਂਦੇ ਆ? ਕੀ ਉਹਦਾ ਵੀ ਟੈਕਸ ਦੇਣਾ ਪੈਂਦਾ?
1: ਨਹੀਂ, ਇਹਦੇ 'ਤੇ ਡਿਪੈਂਡ ਕਰਦਾ ਕਿ ਪੈਸਾ, ਇਹ ਨਹੀਂ ਡਿਪੈਂਡ ਕਰਦਾ ਕਿ ਪੈਸਾ ਕਿਸ ਕੰਟਰੀ ਤੋਂ ਆ ਰਿਹਾ, ਕਿੰਨਾ ਆ ਰਿਹਾ. ਇਹ ਡਿਪੈਂਡ ਕਰਦਾ ਕਿ ਪੈਸਾ ਕਿਉਂ ਆ ਰਿਹਾ. ਸੋ ਉਸ ਉਹਦੇ 'ਤੇ ਹੀ ਡਿਪੈਂਡ ਕਰਦਾ ਕਿ ਉਹਦੀ ਇੱਥੇ ਕੀ ਟ੍ਰੀਟਮੈਂਟ ਹੋਏਗੀ. ਜ਼ਰੂਰੀ ਨਹੀਂ ਕਿ ਪੈਸਾ ਇੰਡੀਆ ਤੋਂ ਜਾਂ ਕਿਸ ਤੁਹਾਨੂੰ ਆ ਗਿਆ ਅਤੇ ਤੁਹਾਨੂੰ ਟੈਕਸ ਦੇਣਾ ਪੈਣਾ ਉਹਦੇ 'ਤੇ. ਸੋ ਉਹ ਅਸੀਂ ਦੇਖਦੇ ਹਾਂ ਕਿ ਉਹ ਪੈਸਾ ਕਿਉਂ ਆਇਆ ਅਤੇ ਫਿਰ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਅਸੀਂ ਤੈਅ ਕਰਦੇ ਹਾਂ.
0: ਸੋ ਜੇ ਉਹ ਕਮਾਈ ਆ ਤਾਂ ਫਿਰ ਉਹ ਕਮਾਈ ਆ, ਫਿਰ ਸਾਨੂੰ ਦੇਣਾ ਪਊਗਾ. ਚਲੋ ਆਪਾਂ ਕਮਾਈ ਤੋਂ ਜੇ ਮੈਂ ਇਹਨੂੰ ਥੋੜ੍ਹਾ ਜਿਹਾ ਹੋਰ ਕਲੀਅਰ ਕਰਦਾ, ਜੇ ਮੰਨ ਲਓ ਕਮਾਈ ਆ ਉੱਥੋਂ, ਆਪਾਂ ਕੋਈ ਬਿਜ਼ਨਸ ਕਰ ਰਹੇ ਹਾਂ, ਅੱਜ ਕੱਲ੍ਹ ਬਹੁਤ ਲੋਕ ਨੇ ਜਿਹੜੇ ਉੱਥੋਂ ਪ੍ਰੋਡਕਟ ਮੰਗਾਉਂਦੇ ਨੇ, ਵੇਚਦੇ ਨੇ ਜਾਂ ਫਿਰ ਉੱਥੇ ਵੇਚਦੇ ਨੇ, ਜਾਂ ਪੁਰਾਣਾ ਕਿਸੇ ਦਾ ਕੋਈ ਉੱਥੇ ਕਾਰੋਬਾਰ ਚੱਲ ਰਿਹਾ, ਉਹ ਆਪ ਉਹ ਸਾਰਾ ਪਰਿਵਾਰ ਇੱਥੇ ਆ ਗਿਆ, ਉੱਥੋਂ ਕਮਾਈ ਆ ਰਹੀ ਆ, ਉਹਨੂੰ ਕਿੱਦਾਂ ਟ੍ਰੀਟ ਹੋਊਗਾ ਫਿਰ ਉਹ?
1: ਉਹਦੇ ਲਈ ਵੀ ਟ੍ਰੀਟਮੈਂਟ ਸੇਮ ਨਹੀਂ ਹੈ ਸਾਰਿਆਂ ਲਈ. ਡਿਪੈਂਡ ਕਰਦਾ ਕਿ ਪਹਿਲਾਂ ਤਾਂ ਇਹ ਦੇਖਣਾ ਪੈਂਦਾ ਕਿ ਤੁਹਾਡਾ ਇੱਥੇ ਕੀ ਸਟੇਟਸ ਹੈ, ਟੈਕਸ ਰੈਜੀਡੈਂਸੀ ਦਾ ਕੀ ਸਟੇਟਸ ਹੈ. ਉਹਦੇ 'ਤੇ ਡਿਪੈਂਡ ਕਰੇਗਾ ਕਿ ਉਹਦੀ ਟ੍ਰੀਟਮੈਂਟ ਕੀ ਹੋਏਗੀ. ਐਗਜ਼ਾਮਪਲ ਦੇ ਤੌਰ 'ਤੇ ਅਗਰ ਤੁਸੀਂ ਇੱਥੇ ਆਸਟ੍ਰੇਲੀਆ ਦੇ ਰੈਜੀਡੈਂਟ ਹੋ ਫੋਰ ਟੈਕਸ ਪਰਪਸ, ਅਤੇ ਤੁਹਾਨੂੰ ਆਪਣੀ ਵਰਲਡ

0: ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ।
1: ਓਕੇ, ਸੋ ਤੁਸੀਂ ਇੱਕ ਸ਼ਬਦ ਯੂਜ਼ ਕੀਤਾ ਹੁਣੇ ਟੈਕਸ ਰੈਜ਼ੀਡੈਂਸੀ, ਇਹਦਾ ਕੀ ਫਰਕ ਹੈ? ਥੋੜ੍ਹਾ ਜਿਹਾ ਆਪਾਂ ਖੋਲ੍ਹ ਕੇ ਜਾਣ ਸਕਦੇ ਹਾਂ, ਇਹਦਾ ਮਤਲਬ ਕਿ ਵੀਜ਼ੇ ਦੇ ਹਿਸਾਬ ਦੇ ਨਾਲ ਫਿਰ ਟੈਕਸ ਚੇਂਜ ਹੁੰਦੇ ਆ?
0: ਨਹੀਂ, ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡਾ ਇਮੀਗ੍ਰੇਸ਼ਨ ਦਾ ਸਟੇਟਸ ਆ ਉਹਦੇ ਨਾਲ ਰੈਜ਼ੀਡੈਂਸੀ ਦਾ ਵੀ ਸੇਮ ਹੋਵੇ। ਸੋ ਇਹ ਦੋਨੋਂ ਵੱਖਰੇ ਵੱਖਰੇ ਨੇ। ਸੋ ਟੈਕਸ ਰੈਜ਼ੀਡੈਂਸੀ ਦੇ ATO ਦੇ ਆਪਣੇ ਉਹ ਨੇ ਕੈਲਕੂਲੇਸ਼ਨ ਦੇ ਕਿ ਤੁਸੀਂ ਅਗਰ ਤੁਸੀਂ ਕਈ ਵਾਰੀ ਐਵੇਂ ਵੀ ਹੁੰਦਾ ਕਿ ਤੁਸੀਂ ਲੈਟਸ ਏ ਸਟੂਡੈਂਟ ਵੀਜ਼ਾ 'ਤੇ ਆਏ ਹੋ ਅਤੇ ਉਸ ਕੇਸ 'ਚ ਵੀ ਤੁਸੀਂ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੁੰਦੇ ਹਾਂ।
1: ਓਕੇ,
0: ਪਰ ਉਸ ਕੇਸ ਦੇ ਵਿੱਚ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ। ਸੋ ਜਾਂ ਤੁਸੀਂ ਟੈਂਪਰੇਰੀ ਵੀਜ਼ਾ 'ਤੇ ਹੋ, ਸਟੂਡੈਂਟ ਤੋਂ ਬਾਅਦ ਤੁਹਾਡੀ ਟੀਅਰ ਹੋ ਗਈ, ਸਟਿਲ ਇਨ ਡੈਟ ਕੇਸ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ। ਉਸ ਕੇਸ ਦੇ ਵਿੱਚ ਵੀ ਤੁਹਾਨੂੰ ਸਿਰਫ ਆਸਟ੍ਰੇਲੀਆ ਤੋਂ ਜੋ ਤੁਸੀਂ ਇਨਕਮ ਅਰਨ ਕਰਦੇ ਹਾਂ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ। ਅਤੇ ਜੇ ਤੁਸੀਂ ਓਰਡਨਰੀ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਜਿਵੇਂ ਹੁਣ ਤੁਸੀਂ ਉਸ ਤੋਂ ਬਾਅਦ ਪੱਕੇ ਤੌਰ 'ਤੇ ਇੱਥੇ ਰਹਿਣਾ ਸ਼ੁਰੂ ਕਰਤਾ ਆਸਟ੍ਰੇਲੀਆ ਦੇ ਵਿੱਚ, ਅਤੇ ਤੁਹਾਡੇ ਕੋਲ ਪੱਕੇ ਤੌਰ 'ਤੇ ਵੀਜ਼ਾ ਹੈਗਾ, ਫਿਰ ਉਸ ਕੇਸ ਦੇ ਵਿੱਚ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਲੱਗਣਾ ਸ਼ੁਰੂ ਹੋ ਜਾਂਦਾ।
1: ਓਕੇ, ਸੋ ਜਿੰਨਾ ਚਿਰ ਆਪਾਂ ਸਟੂਡੈਂਟ ਹੁੰਦੇ ਹਾਂ ਜਾਂ ਫਿਰ ਆਰਜੀ ਵੀਜ਼ੇ ਦੇ ਉੱਤੇ ਹਾਂ, ਉਹਨਾਂ ਚਿਰ ਸਿਰਫ ਇੱਥੇ ਜਿਹੜੀ ਇਨਕਮ ਹੋ ਰਹੀ ਆ ਉਹ ਆਪਾਂ ਬਾਕੀਆਂ ਦੇ ਬਰਾਬਰ ਦੀ ਹੀ ਆਪਾਂ ਦਿੰਦੇ ਹਾਂ ਉਹਦੇ ਉੱਤੇ ਟੈਕਸ,
0: ਅਤੇ
1: ਜਦੋਂ ਤੁਸੀਂ ਕਹਿ ਰਹੇ ਹੋ ਬਾਹਰੋਂ। ਅੱਛਾ, ਜਿੱਦਾਂ ਆਪਾਂ ਮੰਨ ਲਓ ਇੱਕ ਬੰਦਾ ਸਟੂਡੈਂਟ ਤੋਂ PR ਹੋ ਗਿਆ ਜਾਂ ਫਿਰ ਸਿਟੀਜ਼ਨ ਹੋ ਗਿਆ, ਉਹਦਾ ਜਿਹੜਾ ਸਟੇਟਸ ਹੈ ਉਹ ਬਦਲ ਗਿਆ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਕਿਤੇ ਵੀ ਕਮਾਊਗਾ, ਉਹਦਾ ਟੈਕਸ ਜਿਹੜਾ ਇੱਥੇ ਉਹਨੂੰ ਦੇਣਾ ਪਊਗਾ, ਕੀ ਇਹ ਚੀਜ਼ਾਂ ਸਾਨੂੰ ਅਪਡੇਟ ਕਰਨੀਆਂ ਪੈਂਦੀਆਂ ਜਾਂ ਆਪਣੇ ਆਪ ਹੋ ਜਾਂਦੀਆਂ?
0: ਤੁਸੀਂ ਅਗਰ ਤੁਹਾਡਾ ਰੈਜ਼ੀਡੈਂਸੀ ਸਟੇਟਸ, ਤੁਸੀਂ ਪਹਿਲਾਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਜਿਵੇਂ ਤੁਸੀਂ ਸਟੂਡੈਂਟ ਵੀਜ਼ੇ 'ਤੇ ਵੀ, ਉਸ ਤੋਂ ਬਾਅਦ ਤੁਸੀਂ PR ਹੋ ਗਏ, ਤੁਹਾਡਾ ਤੁਸੀਂ ਸਟਿਲ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਪਰ ਹੁਣ ਤੁਸੀਂ ਟੈਂਪਰੇਰੀ ਨਹੀਂ ਹੋ, ਹੁਣ ਤੁਸੀਂ ਓਰਡਨਰੀ ਦੇ ਵਿੱਚ ਆ ਜਾਂਦੇ ਹਾਂ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
1: ਨਹੀਂ, ਪਰ ਇਹ ਆਟੋਮੈਟਿਕਲੀ ਹੋ ਜਾਂਦਾ ਕਿ ਕਰਾਉਣਾ ਪੈਂਦਾ?
0: ਨਹੀਂ, ਇਹ ਆਟੋਮੈਟਿਕਲੀ ਹੋ ਜਾਂਦਾ। ਤੁਸੀਂ ਆਪਣੀ ਜਦੋਂ ਟੈਕਸ ਰਿਟਰਨ ਲੋਜ ਕਰਨੀ ਆ, ਫਿਰ ਤੁਹਾਡੀ ਇੱਕ ਓਬਲੀਗੇਸ਼ਨ ਹੈ ਕਿ ਫਿਰ ਤੁਸੀਂ ਵਰਲਡ ਵਾਈਡ ਇਨਕਮ ਆਪਣੀ ਡਿਕਲੇਅਰ ਕਰਨੀ ਸ਼ੁਰੂ ਕਰਨੀ ਆ ਜਦੋਂ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ।
1: ਸੋ ਇਹ ਡਿਪਾਰਟਮੈਂਟ, ਕਿਉਂਕਿ ਲਿੰਕ ਨੇ ਆਪਸ ਵਿੱਚ, ਅਤੇ ਉਹ ਆਪਣੇ ਆਪ ਹੀ ਹੋ ਜਾਣਾ।
0: ਹਾਂਜੀ,
1: ਓਕੇ। ਅਤੇ ਇਹ ਜਿਹੜਾ ਤੁਸੀਂ ਇਹ ਚੀਜ਼ ਕਹੀ ਆ ਕਿ ਜਦੋਂ ਹੁਣ ਬਾਹਰੋਂ ਵੀ ਕੋਈ ਇਨਕਮ ਬੰਦੇ ਨੂੰ ਆਉਂਦੀ ਆ ਅਤੇ ਉਹਦਾ ਟੈਕਸ ਉਹਨੂੰ ਇੱਥੇ ਦੇਣਾ ਪੈਣਾ, ਪਰ ਜੇ ਮੰਨ ਲਓ ਉਹ ਆਲਰੇਡੀ, ਮੰਨ ਲਓ ਮੈਂ ਇੰਡੀਆ ਤੋਂ, ਮੈਨੂੰ ਕੋਈ ਇਨਕਮ ਆ ਰਹੀ ਆ ਉੱਥੇ ਕਾਰੋਬਾਰ ਦਾ, ਅਤੇ ਉਹ ਤਾਂ ਉੱਥੇ ਟੈਕਸ ਮੇਰੇ ਕੋਲ ਲੈ ਚੁੱਕੇ ਹੋਣਗੇ, ਅਤੇ ਕੀ ਮੈਂ ਦੁਬਾਰਾ ਫਿਰ ਇੱਥੇ ਦਊਂ?
0: ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਗਰ ਮੈਂ ਇੰਡੀਆ ਦੀ ਗੱਲ ਕਰਾਂ, ਤਾਂ ਇਹਨਾਂ ਦੀ ਗਵਰਨਮੈਂਟ ਦੀ ਆਪਸ ਦੇ ਵਿੱਚ ਟ੍ਰੀਟੀ ਹੁੰਦੀ ਹੈ ਕਿ ਜਿਹਦੇ 'ਚ ਤੁਹਾਨੂੰ, ਅਗਰ ਤੁਸੀਂ ਆਲਰੇਡੀ ਟੈਕਸ ਪੇ ਕੀਤਾ ਹੋਇਆ ਤਾਂ ਤੁਹਾਨੂੰ ਇੱਥੇ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਂਦਾ ਉਸ ਦਾ, ਕਿ ਜਿੰਨਾ ਟੈਕਸ ਤੁਸੀਂ ਉੱਥੇ ਪੇ ਕੀਤਾ ਹੋਇਆ ਉਹ ਇਨਕਮ ਤੁਸੀਂ ਉੱਥੇ ਡਿਕਲੇਅਰ ਕਰਨੀ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਜੋ ਟੈਕਸ ਤੁਸੀਂ ਉੱਥੇ ਪੇ ਕੀਤਾ ਉਹਦਾ ਤੁਹਾਨੂੰ ਇੱਥੇ ਕ੍ਰੈਡਿਟ ਮਿਲ ਜਾਂਦਾ। ਉਹਦੀਆਂ ਕੁਛ ਕੈਲਕੂਲੇਸ਼ਨਸ ਦੇ ਮੈਥਡ ਨੇ ਕਿ ਜਿਹਦੇ ਵਿੱਚ, ਜ਼ਰੂਰੀ ਨਹੀਂ ਕਿ ਡੋਲਰ ਬਾਏ ਡੋਲਰ ਤੁਹਾਨੂੰ ਮਿਲਦਾ, ਪਰ ਉਹ ਆਫਸੈਟ ਤੁਹਾਨੂੰ ਮਿਲ ਜਾਂਦਾ ਕਿ ਜਿਹਦੇ ਵਿੱਚ ਤੁਸੀਂ, ਉਹਦਾ ਮਕਸਦ ਹੀ ਹੈ ਕਿ ਉਹਨੂੰ ਡਬਲ ਟੈਕਸੇਸ਼ਨ ਨੂੰ ਅਵੋਇਡ ਕੀਤਾ ਜਾਵੇ, ਕਿ ਤੁਹਾਨੂੰ ਇੱਕ ਇਨਕਮ 'ਤੇ ਦੋ ਵਾਰ ਟੈਕਸ ਨਾ ਦੇਣਾ ਪਵੇ। ਇੱਕ ਵਾਰ ਜਿਹੜੀ ਕੰਟਰੀ 'ਚ ਤੁਸੀਂ ਪੇ ਕਰ ਚੁੱਕੇ ਹੋ, ਅਤੇ ਇੱਥੇ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਕੇ, ਸੋ ਫੇਅਰ ਹੋ ਜਾਂਦਾ।
1: ਸੋ ਟੈਕਨੀਕਲੀ ਇੱਕ ਥਾਂ 'ਤੇ ਹੀ ਦੇਣਾ, ਅਤੇ ਇਹਦਾ ਵਾਜਬ ਫਿਰ ਤਰੀਕਾ ਕੀ ਹੈ? ਮਤਲਬ ਪਹਿਲਾਂ ਸਾਨੂੰ ਜਿਹੜਾ ਅਕਾਊਂਟੈਂਟ ਨੂੰ ਅਪਡੇਟ ਕਰਨਾ ਚਾਹੀਦਾ ਵਾ ਇਸ ਇਨਕਮ ਦੇ ਲਈ, ਜਾਂ ਫਿਰ ਉੱਥੇ CA ਨੂੰ ਕਰਨਾ ਚਾਹੀਦਾ? ਉੱਥੇ CA ਕਹਿ ਦਿੰਦੇ ਆ ਜ਼ਿਆਦਾ, ਕਿੱਦਾਂ ਕੀ ਪ੍ਰੋਸੈਸ ਕੀ ਆ ਮੰਨ ਲਓ ਜੇ ਕੋਈ ਕਰ ਹੀ ਰਿਹਾ?
0: ਸੋ ਜਿਸ ਟਾਈਮ ਤੁਸੀਂ ਆਪਣੀ ਆਸਟ੍ਰੇਲੀਆ ਦੀ ਟੈਕਸ ਰਿਟਰਨ ਕਰ ਰਹੇ ਹੋ, ਉਸ ਟਾਈਮ ਤੁਸੀਂ ਆਪਣੇ ਅਕਾਊਂਟੈਂਟ ਨੂੰ ਦੱਸਣਾ ਹੈ ਕਿ ਤੁਹਾਨੂੰ ਕਿੱਥੋਂ ਕਿੱਥੋਂ ਇਨਕਮ ਆਈ ਆ, ਅਤੇ ਜੇ ਤੁਸੀਂ ਉੱਥੇ ਆਲਰੇਡੀ ਟੈਕਸ ਪੇ ਕਰ ਚੁੱਕੇ ਹੋ ਤਾਂ ਉਹਦਾ ਰਿਕਾਰਡ ਤੁਸੀਂ ਦੇਣਾ ਕਿ ਲੈਟਸ ਏ ਤੁਸੀਂ ਇੰਡੀਆ ਦੇ ਵਿੱਚ ਆਲਰੇਡੀ ਟੈਕਸ ਰਿਟਰਨ ਆਪਣੀ ਲੋਜ ਕਰ ਚੁੱਕੇ ਹਾਂ, ਟੈਕਸ ਪੇ ਕਰ ਚੁੱਕੇ ਹਾਂ, ਅਤੇ ਉਹਦੀ ਕਾਪੀ ਜਿੰਨਾ ਤੁਸੀਂ ਟੈਕਸ ਪੇ ਕੀਤਾ ਉਹ ਕਾਪੀ ਤੁਸੀਂ ਪ੍ਰੋਵਾਈਡ ਕਰਨੀ ਹੈ। ਸੋ ਉਸ ਹਿਸਾਬ ਨਾਲ ਫਿਰ ਤੁਹਾਡੀ ਟੈਕਸ ਰਿਟਰਨ ਦੇ ਵਿੱਚ ਇਨਕਮ ਇੰਕਲੂਡ ਕੀਤੀ ਜਾਏਗੀ, ਅਤੇ ਫੋਰਨ ਇਨਕਮ ਟੈਕਸ ਆਫਸੈਟ ਕੈਲਕੂਲੇਟ ਕਰਕੇ ਉਹ ਵੀ ਇੰਕਲੂਡ ਕੀਤਾ ਜਾਏਗਾ, ਸੋ ਤੁਹਾਨੂੰ ਉਹਦਾ ਕ੍ਰੈਡਿਟ ਮਿਲ ਜਾਏਗਾ ਉੱਥੇ।
1: ਓਕੇ, ਅੱਛਾ, ਇੱਕ ਬੜੀ, ਇਹ ਤਾਂ ਹੋ ਗਿਆ ਜੇ ਕੋਈ ਕਾਰੋਬਾਰ ਕਰ ਰਿਹਾ ਵਾ, ਇੱਕ ਬੜੀ ਕੋਮਨ ਜੀ ਟਰਮ ਹੈ ਉੱਥੇ ਸਾਰਿਆਂ ਦੀ ਜਾਇਦਾਦ 'ਤੇ ਹੈਗੀ ਆ, ਉੱਥੇ ਜੱਦੀ ਜਾਇਦਾਦ ਆ ਜਾਂ ਕੋਈ ਕਾਰੋਬਾਰ ਆ ਜਾਂ ਉੱਦਾਂ ਕੁਛ ਨਾ ਕੁਛ ਜ਼ਰੂਰ ਟਾਈਜ਼ ਆਪਣੇ, ਉਹ ਵਾਲੇ ਪੈਸੇ ਜੇਕਰ ਕੋਈ ਮੰਗਾਉਂਦਾ ਵਾ ਤਾਂ ਉਹਦਾ ਕਿਵੇਂ ਹੁੰਦਾ ਫਿਰ? ਮੰਨ ਲਓ ਕਾਰੋਬਾਰ ਨਹੀਂ ਆ ਪਰ ਵੈਸੇ ਉੱਥੇ ਕੋਈ ਪ੍ਰੋਪਰਟੀ ਮੰਨ ਲਓ ਵੇਚੀ ਆ ਤੁਸੀਂ, ਉਹਦੇ ਪੈਸੇ ਜੇ ਆਪਾਂ ਮੰਗਾਉਂਦੇ ਹਾਂ ਉਹਦਾ ਕਿਵੇਂ ਹੁੰਦਾ?
0: ਸੋ ਅਗਰ ਮੈਂ ਐਗਜ਼ਾਮਪਲ ਲਵਾਂ ਕਿ ਤੁਸੀਂ ਇੱਥੇ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਆਰਡਨਰੀ, ਹੁਣ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਲੱਗ ਰਿਹਾ, ਜੇ ਇੰਡੀਆ ਦੇ ਵਿੱਚ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਹੈ ਜਿਹੜੀ ਪ੍ਰੋਪਰਟੀ ਤੁਹਾਡੇ

0: ਥਾਂ ਤੇ ਸੀ, ਉਹ ਪ੍ਰੋਪਰਟੀ ਦਾ ਤੁਹਾਨੂੰ ਇੱਥੇ ਟੈਕਸ ਪੇ ਕਰਨਾ ਪੈਂਦਾ। ਹੁਣ ਉਹਦਾ ਜੋ ਕੈਲਕੂਲੇਸ਼ਨਸ ਹੁੰਦੀ ਆ ਉਹ ਡਿਪੈਂਡ ਕਰਦਾ ਕਿ ਇੱਕ ਤਾਂ ਉਹਦੇ ਵਿੱਚ ਫਿਰ ਅਸੀਂ ਇਹ ਦੇਖਣਾ ਹੁੰਦਾ ਕਿ ਤੁਸੀਂ ਇੱਥੇ ਪੱਕੇ ਤੌਰ 'ਤੇ ਕਦੋਂ ਰੈਜ਼ੀਡੈਂਟ ਹੋ ਗਏ।
1: ਓਕੇ,
0: ਸੋ ਉਹ ਡੇਟ ਮਾਇਨੇ ਰੱਖਦੀ ਆ, ਅਤੇ ਉਹ ਪ੍ਰੋਪਰਟੀ ਤੁਸੀਂ ਖੁਦ ਬਾਏ ਕੀਤੀ ਸੀ ਜਾਂ ਉਹ ਪ੍ਰੋਪਰਟੀ ਤੁਹਾਨੂੰ ਤੁਸੀਂ ਇਨਹੈਰਿਟ ਕੀਤੀ ਹੈ ਕਿ ਤੁਹਾਨੂੰ ਉਹ ਪ੍ਰੋਪਰਟੀ ਪੇਰੈਂਟਸ ਵੱਲੋਂ ਮਿਲੀ ਹੈ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ, ਅਤੇ ਉਹ ਸਾਰੀਆਂ ਚੀਜ਼ਾਂ ਨਾਲ ਵੀ ਫਰਕ ਪੈਂਦਾ ਹੈ ਕਿ ਕਿੰਨਾ ਉਹਦੇ 'ਤੇ ਟੈਕਸ ਕੈਲਕੂਲੇਟ ਹੋਏਗਾ, ਅਤੇ ਉਸ ਬਿਨਾਂ ਫਿਰ ਅਸੀਂ ਉਹਨੂੰ ਟ੍ਰੀਟ ਕਰਦੇ।
1: ਜੇ ਮੰਨ ਲਓ ਕਿਸੇ ਦੇ ਆਪਣੇ ਨਾਂ 'ਤੇ ਹੀ ਪ੍ਰੋਪਰਟੀ ਉਹਨੇ ਆਪ ਹੀ ਖਰੀਦੀ, ਆਪ ਹੀ ਹੁਣ ਵੇਚੀ ਹੈ, ਅਤੇ ਉਹਦਾ ਫਿਰ ਇੱਥੇ ਟੈਕਸ ਦੇਣਾ ਪਊਗਾ?
0: ਹਾਂਜੀ, ਸੋ ਉਹਦੇ ਵਿੱਚ ਵੀ ਹੁਣ ਇਹ ਡਿਪੈਂਡ ਕਰਦਾ ਕਿ ਪ੍ਰੋਪਰਟੀ ਖਰੀਦੀ ਕਦੋਂ ਸੀ। ਸੋ ਅਗਰ ਤਾਂ ਪ੍ਰੋਪਰਟੀ ਤੁਸੀਂ ਲੈਟਸ ਸੇ ਜਦੋਂ ਤੁਸੀਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ ਪੱਕੇ ਤੌਰ 'ਤੇ, ਤੁਸੀਂ ਪ੍ਰੋਪਰਟੀ ਬਾਏ ਕੀਤੀ ਐਨੀਵੇਅਰ ਇਨ ਦਾ ਵਰਲਡ, ਜ਼ਰੂਰੀ ਨਹੀਂ ਹੁੰਦੀਆਂ, ਉਹ ਪ੍ਰੋਪਰਟੀ ਜਿੰਨੇ ਦੀ ਤੁਸੀਂ ਖਰੀਦੀ, ਉਸ ਤੋਂ ਬਾਅਦ ਤੁਸੀਂ ਜਦੋਂ ਉਹਨੂੰ ਵੇਚਦੇ ਹਾਂ, ਜਿੰਨਾ ਤੁਹਾਨੂੰ ਉਹਦੇ 'ਤੇ ਕੈਪੀਟਲ ਗੇਨ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਲੱਗੇਗਾ। ਅਗਰ ਤੁਸੀਂ ਉਹਨੂੰ 12 ਮਹੀਨੇ ਤੋਂ ਵੱਧ ਰੱਖਦੇ ਹਾਂ, ਫਿਲਹਾਲ ਦੇ ਰੂਲਸ ਦੇ ਹਿਸਾਬ ਨਾਲ ਤੁਹਾਨੂੰ ਕੈਪੀਟਲ ਗੇਨ ਡਿਸਕਾਊਂਟ ਵੀ ਮਿਲੇਗਾ, 50% ਡਿਸਕਾਊਂਟ ਮਿਲੇਗਾ। ਅਤੇ ਉਹਦੇ ਵਿੱਚ ਤਾਂ ਸਿੰਪਲ ਕੈਲਕੂਲੇਸ਼ਨ ਹੈ, ਜੋ ਤੁਹਾਡੀ ਕੋਸਟ ਹੈ ਅਤੇ ਜਿੰਨੇ ਦੇ ਤੁਸੀਂ ਵੇਚੀ, ਜੋ ਬਾਕੀ ਦੇ ਖਰਚੇ ਸਾਰੇ ਐਡ ਕਰਕੇ, ਅਤੇ ਜੋ ਤੁਹਾਨੂੰ ਮੁਨਾਫਾ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਓਕੇ, ਅਤੇ ਇਹ ਜੇਕਰ ਮੰਨ ਲਓ ਕੋਈ ਪੈਸੇ ਇੱਥੇ ਨਹੀਂ ਮੰਗਾਉਂਦਾ, ਉੱਥੇ ਕਿਸੇ ਦੇ ਕੋਈ ਨਾ ਕੋਈ ਸਾਂਝ ਸਿਆਣ ਹੁੰਦੀ ਆ, ਉਹ ਪੈਸਾ ਜੇ ਇੱਥੇ ਨਹੀਂ ਆ ਰਿਹਾ, ਕੀ ਫਿਰ ਵੀ ATU ਦੀ ਐਕਸੈਸ ਹੁੰਦੀ ਹੈ, ਉੱਥੇ ਪਤਾ ਲੱਗਦਾ ਵੀ ਕੀ ਵੇਚਿਆ ਕੀ ਖਰੀਦਿਆ ਜਾਂ ਫਿਰ ਨਹੀਂ ਆਪਾਂ ਲਾਇਬਲ?
0: ਸੋ ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਪੈਸਾ ਇੱਥੇ ਮੰਗਵਾਓ ਜਾਂ ਨਾ ਮੰਗਵਾਓ। ਇਗਜ਼ਾਮਪਲ, ਅਗਰ ਤੁਸੀਂ ਕੋਈ ਪ੍ਰੋਪਰਟੀ ਵੇਚੀ, ਤੁਸੀਂ ਅਤੇ ਉਹਦੇ 'ਚ 50 ਲੱਖ ਦੀ ਪ੍ਰੋਪਰਟੀ ਵੇਚੀ ਇੰਡੀਆ ਦੇ ਵਿੱਚ, ਉਹ 50 ਲੱਖ 'ਚੋਂ ਤੁਸੀਂ 10 ਲੱਖ ਹੀ ਇੱਥੇ ਟ੍ਰਾਂਸਫਰ ਕੀਤਾ, ਤੁਸੀਂ ਸੋਚਿਆ ਕਿ ਆਸਟ੍ਰੇਲੀਅਨ ਗੌਰਮੈਂਟ ਨੂੰ ਸਿਰਫ 10 ਲੱਖ ਦਾ ਹੀ ਪਤਾ ਲੱਗਣਾ ਜੋ ਮੈਂ ਟ੍ਰਾਂਸਫਰ ਕੀਤਾ, ਐਵੇਂ ਨਹੀਂ ਹੈ। ਅਗਰ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਆ, ਤਾਂ ਤੁਹਾਨੂੰ ਪੂਰੇ ਕੈਪੀਟਲ ਗੇਨ ਦੇ ਉੱਤੇ ਟੈਕਸ ਦੇਣਾ ਪਏਗਾ, ਜਿੰਨਾ ਤੁਹਾਡਾ ਮੁਨਾਫਾ ਆ, ਪੂਰੀ ਰਕਮ 'ਤੇ ਨਹੀਂ, ਜੋ ਤੁਸੀਂ ਪ੍ਰੋਪਰਟੀ ਸੈੱਲ ਕੀਤੀ ਤੁਹਾਡੀ ਆਪਣੀ ਕੋਸਟ ਵੀ ਹੋਏਗੀ। ਲੈਟਸ ਸੇ ਤੁਸੀਂ ਪ੍ਰੋਪਰਟੀ 30 ਲੱਖ ਦੀ ਲਈ ਸੀ, 50 ਲੱਖ ਦੀ ਵੇਚੀ, ਮੈਂ 30 ਲੱਖ 'ਚ ਸਾਰੇ ਖਰਚੇ ਮੰਨ ਲੈਂਦਾ ਕਿ ਤੁਹਾਡੇ ਇੰਕਲੂਡ ਆ, ਸੋ ਤੁਹਾਨੂੰ 20 ਲੱਖ ਦਾ ਮੁਨਾਫਾ ਹੋਇਆ। ਲੈਟਸ ਸੇ 12 ਮਹੀਨੇ ਤੋਂ ਉੱਪਰ ਤੁਸੀਂ ਰੱਖੀ ਹੈ ਪ੍ਰੋਪਰਟੀ, ਅਤੇ 10 ਲੱਖ 'ਤੇ ਤੁਹਾਨੂੰ ਟੈਕਸ ਨਹੀਂ ਲੱਗਣਾ, 10 ਲੱਖ 'ਤੇ ਤੁਹਾਡਾ ਟੈਕਸ ਲੱਗੇਗਾ।
1: ਓਕੇ,
0: ਸੋ ਤੁਸੀਂ ਉਹ 10 ਲੱਖ 'ਤੇ ਟੈਕਸ ਪੇ ਕਰਕੇ ਤੁਸੀਂ ਪੂਰਾ ਦਾ ਪੂਰਾ 50 ਲੱਖ ਇੱਥੇ ਟ੍ਰਾਂਸਫਰ ਕਰ ਸਕਦੇ ਹਾਂ। ਸੋ ਐਸ ਲੌਂਗ ਐਸ ਤੁਸੀਂ ਉਹਨੂੰ ਪ੍ਰੋਪਰਲੀ ਟ੍ਰੀਟ ਕੀਤਾ ਆ, ਜੋ ਟੈਕਸ ਬਣਦਾ ਤੁਸੀਂ ਪੇ ਕੀਤਾ, ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਤੁਸੀਂ ਅਗਰ ਟ੍ਰਾਂਸਫਰ ਨਹੀਂ ਕਰਦੇ ਔਰ ਲੇਟਰ ਔਨ ATO ਫਾਇੰਡ ਆਊਟ ਕਰਦਾ, ਫਿਰ ਉਹਦੇ 'ਤੇ ਤੁਹਾਨੂੰ ਪੈਨਲਟੀ ਵੀ ਪੇ ਕਰਨੀ ਪੈਂਦੀ ਹੈ ਕਿ ਜੇ ਤੁਸੀਂ ਡਿਕਲੇਅਰ ਨਹੀਂ ਕੀਤੀ ਇਨਕਮ।
1: ਓਕੇ, ਸੋ ਇਸ ਲਿਹਾਜ਼ ਦੇ ਨਾਲ ਜੇ ਮੰਨ ਲਓ ਕੋਈ ਪੈਸਾ ਇੱਥੇ ਮੰਗਾਉਂਦਾ ਹੀ ਨਹੀਂ ਆ, ਅਤੇ ਕੀ ਆਪਣੇ ਆਪ ATO ਨੂੰ ਪਤਾ ਲੱਗ ਜਾਂਦਾ, ਅਤੇ ਕੀ ਤੁਹਾਨੂੰ ਨੋਟਿਸ ਆਉਂਦਾ ਉਸ ਚੀਜ਼ ਦਾ?
0: ਦੇਖੋ, ਇਨਕਮ ਜਿਹੜਾ ਇੰਡੀਆ ਦਾ ਇਨਕਮ ਟੈਕਸ ਡਿਪਾਰਟਮੈਂਟ ਆ, ਕਿਉਂਕਿ ਤੁਹਾਨੂੰ ਇੰਡੀਆ ਦੇ ਵਿੱਚ ਤਾਂ ਉਹਨੂੰ ਟੈਕਸ ਪੇ ਕਰਨਾ ਪਏਗਾ, ਤੁਸੀਂ ਪ੍ਰੋਪਰਟੀ ਸੈੱਲ ਕਰਦੇ ਹਾਂ, ਅਤੇ ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਇੱਥੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਸੋ ਇੱਥੋਂ ਦਾ ਉੱਥੇ, ਉੱਥੋਂ ਦਾ ਇੱਥੇ, ਹੁਣ ਇਨਫੋਰਮੇਸ਼ਨ ਸ਼ੇਅਰ ਹੁੰਦੀ ਹੈ। ਸੋ ਡਾਟਾ ਮੈਚਿੰਗ ਦੇ ਵਿੱਚ ਅਗਰ ਉਹ ਇਨਫੋਰਮੇਸ਼ਨ ATO ਨੂੰ ਮਿਲ ਜਾਂਦੀ ਆ, ਅਤੇ ਉਹ ਤੁਹਾਨੂੰ ਫਿਰ ਕੰਟੈਕਟ ਕਰਦੇ ਆ ਕਿ ਸਾਡੇ ਰਿਕਾਰਡ ਦੇ ਵਿੱਚ ਤੁਸੀਂ ਇਹ ਪ੍ਰੋਪਰਟੀ ਸੈੱਲ ਕੀਤੀ ਆ
1: ਜੀ,
0: ਅਤੇ ਉਹਦਾ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਦੇ ਵਿੱਚ ਰਿਪੋਰਟ ਨਹੀਂ ਕੀਤਾ ਹੋਇਆ, ਅਤੇ ਉਹ ਤੁਹਾਨੂੰ ਫਿਰ ਕਰਦੇ ਆ ਕਿ ਤੁਸੀਂ ਇਹਨੂੰ ਰਿਪੋਰਟ
1: ਕਲੀਅਰ ਕਰੋ।
0: ਹਾਂਜੀ,
1: ਅਤੇ ਕੀ ਇਹ ਜਿਹੜੀ ਆਪਾਂ ਪ੍ਰੋਪਰਟੀ ਵੇਚੀ ਹੁੰਦੀ ਆ ਉਹਦਾ ਸਾਨੂੰ ਉੱਥੇ ਵੀ ਕੁਛ ਦੇਣਾ ਪੈਂਦਾ ਵਾ?
0: ਸੋ ਇੰਡੀਆ ਦੇ ਵਿੱਚ ਵੀ ਉਹਨਾਂ ਦੇ ਆਪਣੇ ਕੈਪੀਟਲ ਗੇਨ ਦੇ ਰੂਲਸ ਨੇ, ਸੋ ਜੋ ਉੱਥੇ ਦਾ ਟੈਕਸ ਦੇ ਹਿਸਾਬ ਨਾਲ ਤੁਹਾਡੀ ਕੈਲਕੂਲੇਸ਼ਨ ਹੁੰਦੀ ਹੈ
1: ਉੱਥੇ ਤੁਸੀਂ
0: ਟੈਕਸ ਪੇ ਕਰਨਾ। ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤੁਹਾਨੂੰ ਜੋ ਟੈਕਸ ਤੁਸੀਂ ਉੱਥੇ ਪੇ ਕਰ ਚੁੱਕੇ ਹਾਂ, ਜਦੋਂ ਤੁਸੀਂ ਉਹ ਇਨਕਮ ਇੱਥੇ ਰਿਪੋਰਟ ਕਰਦੇ ਹਾਂ, ਇੱਥੋਂ ਦੇ ਹਿਸਾਬ ਨਾਲ ਟੈਕਸ ਕੈਲਕੂਲੇਟ ਹੋਏਗਾ, ਅਤੇ ਜਿਹੜਾ ਟੈਕਸ ਤੁਸੀਂ ਪੇ ਕੀਤਾ ਹੁੰਦਾ ਉਹ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਉਹਦਾ ਕ੍ਰੈਡਿਟ ਮਿਲ ਜਾਏਗਾ।
1: ਓਕੇ, ਸੋ ਇਹ ਹੋ ਗਿਆ ਇੱਕ ਸਨੈਰੀਓ ਕਿ ਆਪਾਂ ਵਸਨੀਕ ਹਾਂ। ਹੁਣ ਮੰਨ ਲਓ ਜੇ ਤੁਸੀਂ ਵਸਨੀਕ ਨਹੀਂ ਆ, ਫਿਰ ਕੋਈ ਲੈਣਾ ਦੇਣਾ ਨਹੀਂ?
0: ਸੋ ਜੇ
1: ਮੰਨ ਲਓ ਸਟੂਡੈਂਟ ਵੀਜ਼ੇ ਦਿੱਤੇ ਹੋ ਜਾਂ
0: ਜਿੰਨੀ ਦੇਰ ਤੱਕ ਤੁਸੀਂ ਇੱਥੇ ਤੁਸੀਂ ਆਸਟ੍ਰੇਲੀਅਨ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ, ਬਟ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਹੋ ਅੰਡਰ ਸਪੈਸ਼ਲ ਰੂਲਸ, ਉਨੀ ਦੇਰ ਤੱਕ ਸਿਰਫ ਤੁਹਾਨੂੰ ਆਸਟ੍ਰੇਲੀਅਨ ਸੋਰਸ ਇਨਕਮ ਦੇ ਉੱਤੇ ਟੈਕਸ ਪੇ ਕਰਨਾ ਪੈਂਦਾ, ਤੁਹਾਨੂੰ ਉਨੀ ਦੇਰ ਤੱਕ ਐਗਜ਼ੰਪਸ਼ਨ ਹੈਗੀ ਆ। ਸੋ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਜਿਵੇਂ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ, ਤੁਸੀਂ ਕੋਈ ਪ੍ਰੋਪਰਟੀ ਬਾਏ ਕੀਤੀ, ਉਹ ਪ੍ਰੋਪਰਟੀ ਤੋਂ ਤੁਹਾਨੂੰ ਰੈਂਟ ਆ ਰਿਹਾ, ਤੁਸੀਂ ਹਜੇ ਪੱਕੇ ਨਹੀਂ ਤੌਰ 'ਤੇ ਉੱਥੇ ਨਹੀਂ ਰਹਿ ਰਹੇ, ਉਨੀ ਦੇਰ ਤੱਕ ਉਹ ਐਗਜ਼ੈਂਪਟ ਆ ਇੱਥੇ ਇੰਡੀਆ ਦੇ ਵਿੱਚ, ਸਟਿਲ ਤੁਹਾਨੂੰ ਪੇ ਕਰਨਾ ਪੈ ਸਕਦਾ। ਅਤੇ ਜਿਸ ਦਿਨ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ ਉਸ ਦਿਨ ਤੋਂ ਤੁਹਾਨੂੰ ਉਹ ਰੈਂਟ ਇੱਥੇ ਫਿਰ ਡਿਕਲੇਅਰ ਕਰਨਾ ਪਏਗਾ। ਅਤੇ ਇੱਕ ਮੈਂ ਪਹਿਲਾਂ ਮੈਨਸ਼ਨ ਕੀਤਾ ਸੀਗਾ ਕਿ ਤੁਸੀਂ ਜਿਸ ਤਰੀਕ ਨੂੰ ਇੱਥੇ ਹੁੰਦੇ ਆ ਉਹ ਤਰੀਕ ਕਿਉਂ ਇੰਪੋਰਟੈਂਟ ਹੈ ਕਿ ਤੁਸੀਂ ਉਸ ਦਿਨ ਜੋ ਵੀ ਤੁਹਾਡੇ ਕੋਲ ਵਰਲਡ ਵਾਈਡ ਜੋ ਕੁਛ ਵੀ ਹੈਗਾ ਉਹ ਸਾਰਿਆਂ ਦੀ ਤੁਸੀਂ ਉਸ ਦੇ ਡੇਟ ਨੂੰ ਵੈਲਿਊਏਸ਼ਨ ਕਰਵਾ ਲਓ। ਅਗਰ ਪ੍ਰੋਪਰਟੀ ਆ ਉਹਦੀ ਵੈਲਿਊਏਸ਼ਨ ਉਸ ਡੇਟ ਨੂੰ ਕਰਵਾ ਲਓ, ਕਿਉਂਕਿ ਇੱਥੇ ਉਹਦੀ ਮਾਰਕੀਟ ਵੈਲਿਊ ਤੁਹਾਡਾ ਕੋਸਟ ਬੇਸ ਬਣ ਜਾਏਗੀ। ਸੋ ਤੁਸੀਂ ਉਹ ਪ੍ਰੋਪਰਟੀ ਲੈਟ ਸੇ 30 ਲੱਖ ਦੀ ਲਈ ਸੀ ਪਰ ਉਸ ਟਾਈਮ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਸੀਗੇ, ਅੱਜ ਉਹ ਪ੍ਰੋਪਰਟੀ ਦੀ ਵੈਲਿਊ 50 ਲੱਖ ਹੋ ਚੁੱਕੀ ਉੱਥੇ। ਸੋ ਤੁਸੀਂ ਉਹਦੀ 50 ਲੱਖ ਦੀ ਮਾਰਕੀਟ ਵੈਲਿਊਏਸ਼ਨ ਕਰਵਾ ਲੈਣੀ ਹੈ ਪ੍ਰੋਪਰ। ਲੈਟ ਸੇ ਤੁਸੀਂ ਸਾਲ ਬਾਅਦ ਜਾਂ 2 ਸਾਲ ਬਾਅਦ ਉਹਨੂੰ ਵੇਚਦੇ ਆ, ਤੁਹਾਨੂੰ 5-10 ਲੱਖ ਉਹਦੇ 'ਤੇ ਬਚਦਾ ਆ, ਫਿਰ ਤੁਹਾਨੂੰ ਸਿਰਫ ਉਹਨੇ ਉਹਦੇ 'ਤੇ ਟੈਕਸ ਦੇਣਾ ਪਏਗਾ ਜੋ ਉਹਦੀ ਮਾਰਕੀਟ ਵੈਲਿਊ ਤੋਂ ਬਾਅਦ ਗੇਨ ਹੋਇਆ ਤੁਹਾਨੂੰ, ਨਾ ਕਿ ਪੂਰਾ। ਅਗਰ ਤੁਸੀਂ 30 ਲੱਖ ਦੀ ਲਈ ਸੀ ਔਰ 60 ਲੱਖ ਦੀ ਵੇਚੀ, ਪੂਰੇ 30 ਲੱਖ 'ਤੇ ਨਹੀਂ, ਜੋ ਮਾਰਕੀਟ ਵੈਲਿਊ ਸੀ ਜਿਸ ਟਾਈਮ ਤੁਸੀਂ ਇੱਥੇ ਪਰਮਾਨੈਂਟ ਰੈਜ਼ੀਡੈਂਟ ਹੋ ਗਏ ਫੋਰ ਟੈਕਸ ਪਰਪਸ, ਉਸ ਟਾਈਮ ਦੀ ਵੈਲਿਊਏਸ਼ਨ ਦੇ।
1: ਸੋ ਜੇ ਵੈਲਿਊਏਸ਼ਨ ਤੋਂ ਬਿਨਾਂ ਤੁਸੀਂ ਵੇਚ ਦਿੰਦੇ ਹੋ ਤਾਂ ਫਿਰ ਉਹ ਸ਼ੁਰੂ ਤੋਂ ਲੈ ਕੇ ਕੈਲਕੂਲੇਟ ਹੋ ਸਕਦਾ, ਕਿਉਂਕਿ
0: ਜੇ ਤੁਹਾਡੇ ਕੋਲ ਰਿਕਾਰਡ ਕੀਪਿੰਗ ਤੁਹਾਡੀ ਪ੍ਰੋਪਰ ਨਹੀਂ ਹੈਗੀ ਉਸ ਕੇਸ ਦੇ ਵਿੱਚ ਫਿਰ ਦਿੱਕਤ ਆ ਜਾਂਦੀ ਹੈ ਕਿ
1: ਕਿਉਂਕਿ ਵੈਲਿਊਏਸ਼ਨ ਜਸਟੀਫਾਈ ਕਰਨੀ ਔਖੀ ਹੋ ਜਾਊਗੀ ਫਿਰ ਉਹ ਕਿ ਉਦੋਂ ਕੀ ਵੈਲਿਊ।
0: ਬੈਕ ਡੇਟ ਤੋਂ ਵੀ ਵੈਲਿਊਏਸ਼ਨ ਕਰਵਾ ਸਕਦੇ ਹਾਂ ਬਟ ਉਹਦੇ ਵਿੱਚ ਫਿਰ ਬਾਅਦ ਵਿੱਚ ਪ੍ਰੋਬਲਮ ਆਉਂਦੀਆਂ ਨੇ। ਉਹ ਵੈਲਿਊਏਸ਼ਨ ਹੋ ਸਕਦਾ ਤੁਹਾਨੂੰ ਉਹ ਸਹੀ ਤਰੀਕੇ ਨਾਲ ਨਾ ਕੈਲਕੂਲੇਟ ਹੋਵੇ।
1: ਸੋ ਤੁਹਾਡੇ ਕਹਿਣ ਦਾ ਮਤਲਬ ਇਹ ਕਿ ਜਿੱਦਣ ਤੁਹਾਡਾ ਸਟੇਟਸ ਇੱਥੇ ਪਰਮਾਨੈਂਟ ਹੋ ਜਾਂਦਾ ਵਾ ਉਦਣ ਆਪਣੀਆਂ ਉੱਥੇ ਜੇ ਕੋਈ ਪ੍ਰੋਪਰਟੀ ਤਾਂ ਉਹਦੀ ਵੈਲਿਊਏਸ਼ਨ ਕਰਵਾ ਲਈ ਜਾਵੇ।
0: ਹਾਂਜੀ
1: ਓਕੇ। ਅੱਛਾ ਹੁਣ ਦੂਸਰਾ ਸਿਨੈਰੀਓ ਆ ਕਿ ਜੇਕਰ ਮੰਨ ਲਓ ਤੁਸੀਂ ਇੱਥੇ ਟੈਂਪਰੇਰੀ ਹੋ, ਪ੍ਰੋਪਰਟੀ ਉੱਥੇ ਹੈਗੀ ਆ,
0: ਹਾਂਜੀ,
1: ਅਤੇ ਪੈਸੇ ਤੁਸੀਂ ਇੱਥੇ ਮੰਗਾ ਲੈਂਦੇ ਹੋ ਉਹਦੇ, ਫਿਰ ਕੀ ਲਾਗੂ ਹੁੰਦਾ?
0: ਫਿਰ ਉਸ ਕੇਸ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਕਿਉਂਕਿ ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਤੁਹਾਨੂੰ ਕਿਉਂ ਆ ਰਿਹਾ। ਜੇ ਤੁਸੀਂ ਇੱਥੇ ਟੈਂਪਰੇਰੀ ਰੈਜ਼ੀਡੈਂਟ ਹੋ ਟੈਕਸ ਪਰਪਸ ਲਈ ਅਤੇ ਤੁਹਾਨੂੰ ਵਰਲਡ ਵਾਈਡ ਇਨਕਮ 'ਤੇ ਟੈਕਸ ਨਹੀਂ ਲੱਗਦਾ, ਸੋ ਉਸ ਟਾਈਮ 'ਤੇ ਤੁਹਾਨੂੰ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਹੈ। ਮੇਨ ਕੀ ਹੁੰਦਾ ਕਿ ਜਦੋਂ ਤੁਹਾਨੂੰ ਫੋਰਨ ਤੋਂ ਕੁਝ ਵੀ ਪੈਸਾ ਆ ਰਿਹਾ ਅਤੇ ਇੱਥੇ ਉਹਦਾ ਪ੍ਰੋਪਰ ਉਸ ਟਰੈਕ ਉਹਦਾ ਰਿਕਾਰਡ ਰੱਖਦਾ ਸਾਰਾ, ਜਦੋਂ ਵੀ ਪੈਸਾ ਤੁਹਾਨੂੰ ਇੱਥੇ ਆ ਰਿਹਾ। ਜ਼ਿਆਦਾਤਰ ਅਗਰ 10,000 ਤੋਂ ਉੱਪਰ ਦੀ ਟ੍ਰਾਂਜੈਕਸ਼ਨ ਹੈ ਤਾਂ ਉਹ ਬੈਂਕ ਰਿਪੋਰਟ ਕਰਦਾ ਉਸ ਟਰੈਕ ਨੂੰ, ਅਤੇ ਉਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਮੇਕ ਸ਼ੋਰ ਕਰਨਾ ਕਿ ਕੋਈ ਇਲੀਗਲ ਐਕਟੀਵਿਟੀ 'ਤੇ ਨਹੀਂ ਹੋ ਰਹੀ, ਕੋਈ ਮਨੀ ਲੌਂਡਰਿੰਗ 'ਤੇ ਨਹੀਂ ਹੋ ਰਹੀ ਕੁਛ ਐਵੇਂ ਦਾ। ਪਰ ਅਗਰ ਤੁਸੀਂ ਤੁਹਾਡਾ ਆਪਣਾ ਪੈਸਾ ਤੁਸੀਂ ਉੱਥੋਂ ਟ੍ਰਾਂਸਫਰ ਕਰ ਰਹੇ ਹਾਂ ਜਿਹੜਾ ਤੁਸੀਂ ਇੱਥੇ ਆਉਣ ਤੋਂ ਪਹਿਲਾਂ ਲੈਟ ਸੇ ਤੁਸੀਂ ਉੱਥੇ ਤੁਹਾਡੇ ਬੈਂਕ ਦੇ ਵਿੱਚ ਸੇਵਿੰਗ ਪਈ ਸੀ ਤੁਹਾਡੀ, ਉਦੋਂ ਤੁਸੀਂ ਟ੍ਰਾਂਸਫਰ ਸਟ੍ਰੇਟ ਅਵੇ ਨਹੀਂ ਕੀਤੀ, ਤੁਸੀਂ ਬਾਅਦ ਵਿੱਚ ਕਰ ਲਈ, ਉਹਦੇ 'ਤੇ ਕੋਈ ਦਿੱਕਤ ਨਹੀਂ ਹੈ ਐਸ ਲੌਂਗ ਐਸ ਤੁਹਾਡੇ ਕੋਲ ਪ੍ਰੋਪਰ ਰਿਕਾਰਡ ਕੀਪਿੰਗ ਹੈਗੀ ਹੈ ਕਿ ਉਹ ਪੈਸਾ ਜਾਂ ਸੋਰਸ ਹੈਗਾ ਉਹਦਾ ਕਿ ਪੈਸਾ ਕਿੱਥੋਂ ਆਇਆ
1: ਜੀ। ਅਤੇ ਅੱਛਾ ਜੇਕਰ ਉਹ ਤੁਹਾਡੇ ਨਾਂ 'ਤੇ ਨਹੀਂ ਆ, ਮਾਂ ਪਿਓ ਦੇ ਜਾਂ ਕਿਸੇ ਭੈਣ ਭਰਾ ਦੇ ਨਾਂ ਦੇ ਉੱਤੇ ਆ, ਫਿਰ ਉਹਦੀਆਂ ਕੀ ਕੈਲਕੂਲੇਸ਼ਨਸ ਨੇ?
0: ਸੋ ਉਸ ਕੇਸ ਦੇ ਵਿੱਚ ਡਿਪੈਂਡ ਕਰਦਾ ਕਿ ਉਹ ਪੈਸਾ ਤੁਹਾਨੂੰ ਕਿਉਂ ਦੇ ਰਹੇ ਨੇ। ਅਗਰ ਤਾਂ ਲੈਟ ਸੇ ਤੁਹਾਡੇ ਪੇਰੈਂਟਸ ਤੁਹਾਨੂੰ ਮਦਦ ਕਰ ਰਹੇ ਨੇ, ਤੁਸੀਂ ਇੱਥੇ ਘਰ ਲੈਣਾ, ਤੁਹਾਨੂੰ ਗਿਫਟ ਦੇ ਤੌਰ 'ਤੇ ਪੈਸਾ ਦੇ ਰਹੇ ਨੇ, ਪਰ ਉਹ ਜੈਨੂਅਨ ਗਿਫਟ ਹੈ, ਉਹਦੇ 'ਚ ਕੋਈ ਓਬਲੀਗੇਸ਼ਨ ਨਹੀਂ ਹੈ ਤੁਹਾਨੂੰ ਕਿ ਤੁਸੀਂ ਉਹ ਪੈਸਾ ਵਾਪਸ ਕਰਨਾ ਉਹਨਾਂ ਨੂੰ, ਉਸ ਕੇਸ ਦੇ ਵਿੱਚ ਇੱਥੇ ਕੋਈ ਗਿਫਟ ਟੈਕਸ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ।
1: ਓਕੇ। ਸੋ ਆਮ ਇੱਥੇ ਇੱਕ ਟਰਮ ਚੱਲਦੀ ਆ ਕਿ ਹਾਂ ਮਾਂ ਪਿਓ ਨੇ ਜੇ ਪੈਸਾ ਭੇਜਣਾ ਤਾਂ ਉਹ ਐਜ਼ ਏ ਗਿਫਟ ਭੇਜ ਸਕਦੇ ਆ, ਕੀ ਉਹਦੀ ਕੋਈ ਲਿਮਿਟ ਵੀ ਆ ਜਾਂ ਫਿਰ ਇੱਥੇ ਵੀਜ਼ਾ ਸਟੇਟਸ ਵੀ ਮੈਟਰ ਕਰਦਾ?
0: ਉਹਦੀ ਕੋਈ ਲਿਮਿਟ ਆਸਟ੍ਰੇਲੀਆ ਦੇ ਵਿੱਚ ਤਾਂ ਨਹੀਂ ਆ, ਡਿਪੈਂਡ ਕਰਦਾ ਜਿਹੜਾ ਬੰਦਾ ਤੁਹਾਨੂੰ ਭੇਜ ਰਿਹਾ, ਉਹ ਅਗਰ ਤੁਹਾਨੂੰ ਭੇਜਣਾ ਚਾਹੁੰਦੇ ਆ ਲੈਟ ਸੇ $1,00,000 ਵੀ ਭੇਜਣਾ ਚਾਹੁੰਦੇ ਆ, ਅਤੇ ਆਸਟ੍ਰੇਲੀਆ ਦੇ ਵਿੱਚ ਗਿਫਟ ਦੇ ਉੱਤੇ ਕੋਈ ਐਸ ਐਚ ਲਿਮਿਟ ਨਹੀਂ ਹੈਗੀ, ਉਹ ਪੈਸਾ ਤੁਹਾਨੂੰ ਭੇਜ ਸਕਦੇ ਨੇ। ਹਰ ਕੰਟਰੀ ਦੇ ਆਪਣੇ ਰੂਲਸ ਹੁੰਦੇ ਨੇ ਕਿ ਕਿੰਨਾ ਪੈਸਾ ਉਸ ਕੰਟਰੀ ਤੋਂ ਬਾਹਰ ਜਾ ਸਕਦਾ, ਇੰਡੀਆ ਦੇ ਵਿੱਚ ਉਹਨਾਂ ਦੇ ਆਪਣੇ ਰੂਲਸ ਨੇ। ਅਗਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਉਹ ਵੀ ਐਕਸਪਲੇਨ ਕਰ ਦਿੰਦਾ ਥੋੜ੍ਹਾ। ਜਿਵੇਂ ਇੰਡੀਆ ਦੇ ਵਿੱਚ ਟੋਟਲ ਜੋ ਲਿਮਿਟ ਉਹਨਾਂ ਨੇ ਸਰਕਾਰ ਨੇ ਤੈਅ ਕੀਤੀ ਉਹ ਤਕਰੀਬਨ USD $2,50,000 ਦੀ ਹੈਗੀ ਹੈ।
1: ਓਕੇ।
0: ਸੋ ਕਿ ਉਹਨਾਂ ਪੈਸਾ ਬਾਹਰ ਜਾ ਸਕਦਾ
1: ਇੱਕ ਕੋਈ ਇੰਡੀਅਨ
0: ਰੈਜ਼ੀਡੈਂਟ ਅਗਰ ਨਹੀਂ ਪੂਰੇ ਸਾਲ ਦਾ
1: ਅੱਛਾ ਪੂਰੇ ਸਾਲ
0: ਦਾ ਇੱਕ ਸਾਲ ਦੀ ਲਿਮਿਟ ਹੈ। ਸੋ ਅਗਰ ਕੋਈ ਇੰਡੀਅਨ ਰੈਜ਼ੀਡੈਂਟ ਹੈ ਤਾਂ ਉਹ ਢਾਈ ਲੱਖ ਡਾਲਰ USD ਬਾਹਰ ਭੇਜ ਸਕਦਾ। ਹੁਣ ਉਹਨਾਂ ਨੇ ਉਹਦੇ 'ਤੇ ਇੱਕ ਇੰਟਰੋਡਿਊਸ ਕੀਤਾ ਕਿ ਉਹਨਾਂ ਨੇ ਹੁਣ ਉਹ ਉਹਦੇ 'ਤੇ TCS ਕੱਟਦੇ ਨੇ। ਸੋ ਉਹਦੇ ਵਿੱਚ ਉਹਨਾਂ ਨੇ ਆਪਣੇ ਥਰੈਸ਼ਹੋਲਡ ਸੈਟਅਪ ਕੀਤੇ ਹੋਏ ਨੇ ਜਿਹਦੇ ਵਿੱਚ ਉਹ ਅਗਰ ਤੁਸੀਂ 10 ਲੱਖ ਰੁਪਏ ਤੋਂ ਵੱਧ ਭੇਜਦੇ ਹਾਂ ਉਸ ਤੋਂ ਉੱਪਰ ਤਾਂ ਉਹ TCS ਕੱਟਦੇ ਨੇ। ਹੁਣ ਉਹਦੇ 'ਤੇ ਵੀ ਡਿਪੈਂਡ ਕਰਦਾ ਕਿ ਪੈਸਾ ਕਿਉਂ ਬਾਹਰ ਜਾ ਰਿਹਾ। ਜਿਵੇਂ ਅਗਰ ਨੋਰਮਲ ਗਿਫਟ ਵਗੈਰਾ ਜਾਂ ਕੋਈ ਇਨਵੈਸਟਮੈਂਟ ਪਰਪਸ ਲਈ ਜਾ ਰਿਹਾ ਤਾਂ ਫਿਰ ਉਹ ਨੋਰਮਲ ਕੈਟੇਗਰੀ ਦੇ ਵਿੱਚ ਆਉਂਦਾ ਜਿਹਦੇ 'ਤੇ ਪ੍ਰੋਪਰ TCS ਉਹ ਕੱਟਦੇ ਨੇ, 20% TCS ਕੱਟਦੇ ਨੇ। ਅਗਰ ਉਹ ਪੈਸਾ ਉਹਦੇ ਅਦਰ ਹੈਂਡ ਐਜੂਕੇਸ਼ਨ ਪਰਪਸ ਲਈ ਜਾ ਰਿਹਾ ਜਾਂ ਕੋਈ ਮੈਡੀਕਲ ਰੀਜ਼ਨ ਦੇ ਲਈ ਜਾ ਰਿਹਾ ਤਾਂ ਉਸ ਕੇਸ ਦੇ ਵਿੱਚ ਹੁਣ 2% ਕੱਟਦੇ ਨੇ ਉਹ TCS।
1: ਓਕੇ,
0: ਪਰ ਅਗਰ ਕੋਈ ਐਜੂਕੇਸ਼ਨ ਲੋਨ ਲੈ ਕੇ ਪ੍ਰੋਪਰ ਤੁਸੀਂ ਐਜੂਕੇਸ਼ਨ ਫੰਡਸ ਟ੍ਰਾਂਸਫਰ ਕਰਦੇ ਆ ਉਹਦੇ 'ਤੇ ਕੋਈ TCS ਨਹੀਂ ਕੱਟਿਆ ਜਾਂਦਾ। ਹਾਂਜੀ,
1: ਓਕੇ। ਸੋ ਉਹ ਤਾਂ ਹੋ ਗਿਆ ਸਟੂਡੈਂਟਸ ਦੇ ਲਈ। ਅੱਛਾ, ਜੇ ਆਪਾਂ ਉੱਥੇ ਜੱਦੀ ਕਿਸੇ ਦੀ ਜਾਇਦਾਦ ਆ ਉਹ ਜੇ ਕੋਈ ਵੇਚਦਾ ਉਹਦੇ 'ਤੇ ਵੀ ਫਿਰ ਟੈਕਸ ਦੇਣਾ ਪਊਗਾ?
0: ਸੋ ਅਗਰ ਤੁਸੀਂ ਪ੍ਰੋਪਰਟੀ ਇਨਹੈਰਿਟ ਕੀਤੀ, ਜਿਵੇਂ ਅਗਰ ਕੋਈ ਵੀ ਕਮਰਸ਼ਲ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਤੁਹਾਨੂੰ ਹੁਣ ਤੁਹਾਡੇ ਨਾਂ 'ਤੇ ਹੋ ਗਈ ਆ, ਉਹਨੂੰ ਸਟ੍ਰੇਟ ਵਿੱਚ ਜਦੋਂ ਤੁਹਾਡੇ ਨਾਮ 'ਤੇ ਹੋਈ ਆ ਉਸ ਟਾਈਮ ਉਹਦੇ 'ਤੇ ਨਹੀਂ ਟੈਕਸ ਲੱਗਣਾ, ਪਰ ਜਦੋਂ ਤੁਸੀਂ ਉਸ ਪ੍ਰੋਪਰਟੀ ਨੂੰ ਸੈੱਲ ਕਰੋਗੇ ਉਸ ਟਾਈਮ ਦੇ ਉੱਤੇ ਤੁਹਾਨੂੰ ਟੈਕਸ ਦੇਣਾ ਪਏਗਾ। ਹੁਣ ਉਹਦੇ ਵਿੱਚ ਵੀ ਡਿਪੈਂਡ ਕਰਦਾ ਹੈ ਕਿ ਉਹ ਪ੍ਰੋਪਰਟੀ ਉਹਨਾਂ ਨੇ ਖਰੀਦੀ ਕਦੋਂ ਸੀ, ਜਦੋਂ ਤੁਹਾਨੂੰ ਪਾਸਵਨ ਹੋਈ ਪ੍ਰੋਪਰਟੀ।
1: ਓਕੇ,
0: ਲੈਟਸ ਸੇ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਪ੍ਰੋਪਰਟੀ ਪਾਸਵਨ ਕੀਤੀ, ਉਹਨਾਂ ਨੇ ਪ੍ਰੋਪਰਟੀ ਕਦੋਂ ਖਰੀਦੀ ਸੀ
1: ਜੇ ਉਹ ਜੱਦੀ ਆ ਤੇ?
0: ਸੋ ਅਗਰ ਉਹ ਪ੍ਰੋਪਰਟੀ 20 ਸਤੰਬਰ 1985 ਤੋਂ ਪਹਿਲਾਂ ਉਹਨਾਂ ਨੇ ਬਾਏ ਕੀਤੀ ਸੀ ਉਸ ਕੇਸ ਦੇ ਵਿੱਚ ਜਦੋਂ ਤੁਹਾਨੂੰ ਪਾਸਵਨ ਹੋਈ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਜੋ ਉਹਦੀ ਮਾਰਕੀਟ ਵੈਲਿਊ ਆ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ।
1: ਜਦੋਂ ਤੁਹਾਡੇ ਨਾਂ 'ਤੇ ਹੋਈ ਆ?
0: ਜਦੋਂ ਤੁਹਾਡੇ ਨਾਮ 'ਤੇ ਹੋਈ ਆ।
1: ਓਕੇ,
0: ਉਹ ਤੁਹਾਡਾ ਕੋਸਟ ਬੇਸ ਆ। ਉਸ ਤੋਂ ਬਾਅਦ ਤੁਸੀਂ ਜਿੰਨੇ ਮੁਨਾਫੇ 'ਤੇ ਵੇਚੋਗੇ ਉਹਨੂੰ ਉਹਦੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਓਕੇ,
0: ਅਗਰ ਉਹਨਾਂ ਨੇ ਉਹ ਪ੍ਰੋਪਰਟੀ ਬਾਅਦ ਵਿੱਚ ਲਈ ਆ 20 ਸਤੰਬਰ 1985 ਤੋਂ ਬਾਅਦ ਜਦੋਂ ਇੱਥੇ CGT ਟੈਕਸ ਲੱਗਣਾ ਸ਼ੁਰੂ ਹੋਇਆ, ਉਸ ਕੇਸ ਦੇ ਵਿੱਚ ਜਿੰਨੇ ਦੀ ਪ੍ਰੋਪਰਟੀ ਉਹਨਾਂ ਨੇ ਖਰੀਦੀ ਸੀ ਉਹ ਤੁਹਾਡਾ ਕੋਸਟ ਬੇਸ ਬਣ ਜਾਏਗਾ, ਅਤੇ ਉਸ ਤੋਂ ਬਾਅਦ ਜਿੰਨੇ ਮੁਨਾਫੇ 'ਤੇ ਤੁਸੀਂ ਪ੍ਰੋਪਰਟੀ ਵਿਕੇਗੀ ਅਤੇ ਉਹਨੇ 'ਤੇ ਤੁਹਾਨੂੰ ਟੈਕਸ ਦੇਣਾ ਪਏਗਾ।
1: ਸੋ ਇੱਥੇ ਉਹ ਚੀਜ਼ ਨਹੀਂ ਲਾਗੂ ਹੋਊਗੀ ਕਿ ਮੈਂ ਵੈਲੂਏਸ਼ਨ ਕਰਵਾ ਲਈ ਜਿਸ ਦਿਨ ਮੈਂ ਪਰਮਾਨੈਂਟ ਹੋਇਆ?
0: ਪਰਮਾਨੈਂਟ ਵਾਲੀ ਸਿਨੈਰੀਓ ਤੇ ਸਟਿਲ ਉਹ ਐਪਲੀਕੇਬਲ ਹੋਏਗਾ।
1: ਸੋ ਉਹ ਇੱਥੇ ਵੀ ਲਾਗੂ ਹੋ ਜਾਊਗਾ
0: ਤੁਸੀਂ? ਹਾਂ,
1: ਅਗਰ ਕਿ ਆਪਾਂ ਉਹਦੀ ਉਸ ਦਿਨ ਦੀ ਵੈਲੂਏਸ਼ਨ ਆਪਾਂ ਕਰਵਾ ਲਈਏ ਤੇ ਵੇਚਣ ਤੋਂ ਲੈ ਕੇ ਤੇ ਉਹਦੇ ਦਰਮਿਆਨ ਦਾ ਜਿਹੜਾ ਵਾਧਾ ਵਾ ਉਹ ਫਿਰ ਉਹਦੇ ਚ ਆਪਾਂ।
0: ਹਾਂਜੀ,
1: ਸੋ ਇਸ ਕਰਕੇ ਆਪਾਂ ਇਹ ਕਹਿ ਲਈਏ ਕਿ ਵੈਲੂਏਸ਼ਨ ਜਿਹੜੀ ਆ ਉਹ ਜ਼ਰੂਰੀ ਆ।
0: ਅਗਰ ਇੱਥੇ ਬੋਨ ਨਹੀਂ ਹੈ ਇੱਥੋਂ ਦਾ ਕਿ ਉਹ ਮਤਲਬ ਡੇ 1 ਤੋਂ ਹੀ ਰੈਜ਼ੀਡੈਂਟ ਨਹੀਂ ਹੋਇਆ ਪੱਕੇ ਤੌਰ 'ਤੇ, ਉਹ ਬਾਅਦ ਵਿੱਚ ਤੁਸੀਂ ਮਾਈਗ੍ਰੇਟ ਕੀਤੇ ਇੱਥੇ, ਉਸ ਕੇਸ ਦੇ ਵਿੱਚ ਉਹ ਸੇਮ ਰੂਲ ਅਪਲਾਈ ਹੋਣਗੇ ਕਿ ਜਿਸ ਟਾਈਮ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿਣਾ ਸ਼ੁਰੂ ਕਰਤਾ, ਤੁਸੀਂ ਪਰਮਾਨੈਂਟ ਰੈਜ਼ੀਡੈਂਟ ਫੋਰ ਟੈਕਸ ਪਰਪਸ ਹੋ ਗਏ, ਉਸ ਟਾਈਮ ਦੇ ਉੱਤੇ ਤੁਸੀਂ ਜੋ ਉਹਦੀ ਵੈਲਿਊਏਸ਼ਨ ਹੈਗੀ ਤੁਹਾਡੇ ਕੋਲ, ਜੋ ਵੀ ਐਸੈਟ ਤੁਸੀਂ ਵਰਲਡਵਾਈਡ ਤੁਸੀਂ ਹੋਲਡ ਕਰਦੇ ਆ ਉਸ ਤੋਂ ਉੱਪਰ ਜੋ ਵੀ ਮੁਨਾਫੇ 'ਤੇ ਵੇਚੋਗੇ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪਏਗਾ।
1: ਅੱਛਾ, ਇੱਕ ਤੁਸੀਂ ਸ਼ਬਦ ਯੂਜ਼ ਕੀਤਾ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ, ਐਗਰੀਕਲਚਰ ਵਿੱਚੋਂ ਜਿਹੜਾ ਮਿਸ ਹੋ ਗਿਆ ਜਾਂ ਵੱਖਰਾ ਆ?
0: ਐਗਰੀਕਲਚਰ ਮਤਲਬ ਇੱਥੇ ਆਸਟ੍ਰੇਲੀਆ ਦੇ ਵਿੱਚ ਤਾਂ ਉਹ ਮੈਟਰ ਨਹੀਂ ਕਰਦਾ ਕਿ ਉਹ
1: ਕਿਹੜੀ ਆ
0: ਕਿਹੜੀ ਆ, ਮੇਨ ਤਾਂ ਕੈਪੀਟਲ ਗੇਨ ਮਤਲਬ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਹੋਵੇ ਐਗਰੀਕਲਚਰ ਲੈਂਡ ਹੋਵੇ। ਇੰਡੀਆ ਦੇ ਵਿੱਚ ਐਗਰੀਕਲਚਰ ਲੈਂਡ 'ਤੇ ਟੈਕਸ ਨਹੀਂ ਹੈ ਸ਼ਾਇਦ, ਪਰ ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੋਈ ਐਗਜ਼ੰਪਸ਼ਨ ਨਹੀਂ ਹੈਗੀ, ਜੋ ਜਿੰਨੇ ਦੀ ਤੁਸੀਂ ਪ੍ਰੋਪਰਟੀ ਲਈ ਹੈ ਜਿੰਨੇ ਦੀ ਤੁਸੀਂ ਵੇਚੋਗੇ ਉਸ ਹਿਸਾਬ ਨਾਲ ਕੈਲਕੂਲੇਸ਼ਨ ਹੋਏਗੀ ਉਹਦੀ।
1: ਓਕੇ, ਸੋ ਉਹ ਉੱਦਾਂ ਦਾ ਉੱਦਾਂ ਹੀ ਉਹ ਰੂਲ ਚੱਲੂਗਾ, ਡਜ਼ਨਟ ਮੈਟਰ ਕਿ ਉਹ ਕਿਹੜੀ ਲੈਂਡ ਹੈ। ਇਸ ਤੋਂ ਇਲਾਵਾ ਇੱਕ ਰੁਝਾਨ ਹੋ ਰਿਹਾ ਕਿ ਆਪਾਂ ਜਿਹੜਾ ਇੱਧਰੋਂ ਮੰਨ ਲਓ ਉੱਧਰ ਭੇਜਦੇ ਹਾਂ, ਅੱਜ ਕੱਲ੍ਹ ਬਹੁਤ ਸਾਰੇ ਲੋਕ ਜਿਹੜੇ ਉੱਧਰ ਵੀ ਪ੍ਰੋਪਰਟੀ 'ਚ ਇਨਵੈਸਟ ਕਰ ਰਹੇ ਆ, ਬੜੀਆਂ ਸਾਰੇ ਐਡਵਰਟਾਈਜ਼ਮੈਂਟ ਵੀ ਚੱਲ ਰਹੀਆਂ ਵੀ ਉੱਥੇ ਤੁਸੀਂ ਇਨਵੈਸਟ ਕਰ ਦਿਉ ਉੱਥੇ ਤੁਹਾਡਾ ਜ਼ਿਆਦਾ ਵਾਧਾ ਮਿਲਦਾ ਵਾ, ਜਾਂ ਹੋਰ ਕਿਤੇ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਆਪਾਂ ਇੱਧਰੋਂ ਪੈਸਾ ਉੱਧਰ ਭੇਜਦੇ ਹਾਂ ਕੀ ਉਹਦੇ 'ਤੇ ਵੀ ਕੁਛ ਦੇਣਾ ਲੈਣਾ ਪੈਂਦਾ?
0: ਸੋ ਜਦੋਂ ਤੁਸੀਂ ਪੈਸਾ ਭੇਜ ਰਹੇ ਹੋ ਉਸ ਟਾਈਮ ਦੇ ਉੱਤੇ ਮਤਲਬ ਸਟ੍ਰੇਟ ਅਵੇ ਉਹਦਾ ਕੁਛ ਨਹੀਂ ਕਰਨਾ ਹੁੰਦਾ,
1: ਉੱਥੇ ਕਰਨਾ ਜੋ ਕਰਨਾ ਇੱਥੇ ਨਹੀਂ। ਓਕੇ,
0: ਹਾਂਜੀ, ਉਹ ਤੁਹਾਡੀ ਇਨਵੈਸਟਮੈਂਟ ਹੈ ਬੇਸਿਕਲੀ, ਤੁਸੀਂ ਕਿੱਥੇ ਇਨਵੈਸਟ ਕਰ ਰਹੇ ਹੋ। ਅਗਰ ਤੁਸੀਂ ਅੱਜ ਕੱਲ੍ਹ ਜ਼ਿਆਦਾ ਚੱਲ ਰਿਹਾ ਕਿ ਇੰਡੀਆ 'ਚ ਕਾਫੀ ਇਨਵੈਸਟਮੈਂਟਸ ਹੋ ਰਹੀ ਇੱਥੋਂ, ਜਾਂ ਪਿੱਛੇ ਜੇ ਕਾਫੀ ਲਾ ਲਓ ਕਿ ਹੋਰ ਕੰਟਰੀਜ਼ ਦੇ ਵਿੱਚ ਦੁਬਈ ਦੇ ਵਿੱਚ ਕਾਫੀ ਲੋਕਾਂ ਨੇ ਇਨਵੈਸਟ ਕੀਤਾ ਮੇਨ ਇਹ ਹੈ ਕਿ ਜਦੋਂ ਤੁਸੀਂ ਜਿੱਥੇ ਵੀ ਇਨਵੈਸਟ ਕੀਤਾ ਉਹ ਇਨਵੈਸਟਮੈਂਟ ਦੇ ਉੱਪਰ ਜੋ ਵੀ ਤੁਹਾਡੀ ਰਿਟਰਨ ਆ ਰਹੀ ਹੈ ਉਹ ਟੈਕਸੇਬਲ ਹੈ ਜਿਵੇਂ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ ਉਹ ਪ੍ਰੋਪਰਟੀ 'ਤੇ ਤੁਹਾਨੂੰ ਫਿਰ ਰੈਂਟ ਆ ਰਿਹਾ ਉਹ ਤੁਹਾਡੀ ਇਨਕਮ ਹੈ ਸੋ ਉਹ ਤੁਸੀਂ ਇੱਥੇ ਡਿਕਲੇਅਰ ਕਰਨੀ ਹੈ ਤੁਸੀਂ ਖਰਚੇ ਵੀ ਆਪਣੇ ਕਰ ਸਕਦੇ ਹੋ ਉਹਦੇ 'ਚੋਂ ਕਲੇਮ ਬਟ ਮੇਨ ਇਜ਼ ਕਿ ਜੋ ਵੀ ਤੁਹਾਨੂੰ ਉੱਥੋਂ ਮੁਨਾਫਾ ਆ ਰਿਹਾ ਜਦੋਂ ਕੱਲ੍ਹ ਨੂੰ ਵੇਚੋਗੇ ਪ੍ਰੋਪਰਟੀ ਉਸ ਟਾਈਮ ਦੇ ਉੱਤੇ ਵੀ ਉਹ ਡਿਕਲੇਅਰ ਹੋਏਗੀ ਇੱਥੇ ਅਤੇ ਜੋ ਵੀ ਉਹਦੇ 'ਤੇ ਬਣਦਾ ਟੈਕਸ ਆ ਉਸ ਟਾਈਮ 'ਤੇ ਕੈਲਕੂਲੇਟ ਹੋਏਗਾ ਸੋ ਤੁਸੀਂ ਇਨਵੈਸਟ ਕਿੱਥੇ ਵੀ ਕਰ ਸਕਦੇ ਹੋ ਵਰਲਡ ਵਾਈਡ ਇਹੋ ਜਿਹੀ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਤੁਸੀਂ ਸਿਰਫ ਆਸਟ੍ਰੇਲੀਆ 'ਚ ਇਨਵੈਸਟ ਕਰਨਾ
1: ਸੋ ਇੱਦਾਂ ਦੀ ਕੋਈ ਓਬਲੀਗੇਸ਼ਨ ਨਹੀਂ ਹੈ
0: ਨਹੀਂ
1: ਅਤੇ ਇਹਦਾ ਮਤਲਬ ਕਿ ਮੈਂ ਇਹ ਸੋਚ ਰਿਹਾ ਹੈ ਕਿ ਜਦੋਂ ਮੰਨ ਲਓ ਹੁਣ ਆਪਾਂ ਇੱਥੋਂ ਪੈਸਾ ਭੇਜਿਆ ਕੋਈ ਪ੍ਰੋਪਰਟੀ ਆਪਾਂ ਬਾਏ ਕਰ ਲਈ ਪਰ ਆਈ ਥਿੰਕ ਕਿ ਉਹਦੇ ਵਿੱਚ ਬਹੁਤ ਲੋਕਾਂ ਦੇ ਫਿਰ ਇਹ ਧਿਆਨ ਦੇ ਵਿੱਚ ਚੀਜ਼ ਨਹੀਂ ਹੋਊਗੀ ਕਿ ਜਦੋਂ ਆਪਾਂ ਵਾਪਸ ਲਿਆਉਣਾ ਵਾ ਅਤੇ ਉਹਦੇ ਉੱਤੇ ਵੀ ਫਿਰ ਦੁਬਾਰਾ ਤੋਂ ਟੈਕਸ ਪੈਣੇ ਆ ਫਿਰ ਉਹ ਦੁਬਾਰਾ ਜਿਹੜੇ ਡੋਲਰ ਵੈਲਿਊ ਆ ਉਹਦਾ ਵੀ ਫਰਕ ਉੱਤੇ ਥੱਲੇ ਹੋਣਾ ਵਾ ਸੋ ਕੁੱਲ ਮਿਲਾ ਕੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਵੀ ਸਾਨੂੰ ਨੁਕਸਾਨ ਜਾਂ ਫਾਇਦੇ ਦੇ ਵਿੱਚ ਕੈਲਕੂਲੇਟ ਕਰਨੀਆਂ ਚਾਹੀਦੀਆਂ ਜਿਹੜੀਆਂ ਕਿ ਸ਼ਾਇਦ ਆਪਾਂ ਉਦੋਂ ਨਹੀਂ ਧਿਆਨ ਦੇ ਵਿੱਚ ਆਪਾਂ ਰੱਖਦੇ ਜਦੋਂ ਆਪਾਂ ਕੁਛ ਖਰੀਦਣਾ
0: ਕਰਦੇ ਇਨਵੈਸਟਮੈਂਟ ਤੇ ਇਨਵੈਸਟਮੈਂਟ ਹੈ ਤੁਸੀਂ ਕਿੱਥੇ ਵੀ ਕਰ ਰਹੇ ਹੋ ਆਸਟ੍ਰੇਲੀਆ ਦਾ ਰੂਲ ਹੈ ਕਿ ਤੁਸੀਂ ਅਗਰ ਇਨਵੈਸਟ ਕੀਤਾ ਤੁਸੀਂ ਉਹਦੇ 'ਤੇ ਪੈਸਾ ਕਮਾਇਆ ਅਤੇ ਉਹਦਾ ਆਪਣਾ ਬਣਦਾ ਟੈਕਸ ਪੇ ਕਰੋ ਅਗਰ ਤੁਸੀਂ ਇੱਥੇ ਰਹਿ ਰਹੇ ਹੋ ਤਾਂ ਤੁਹਾਨੂੰ ਉਹਦਾ ਟੈਕਸ ਪੇ ਕਰਨਾ ਪੈਣਾ ਸੋ ਚਾਹੇ ਪ੍ਰੋਪਰਟੀ ਤੁਸੀਂ ਇੱਥੇ ਲਈ ਹੈ ਚਾਹੇ ਪ੍ਰੋਪਰਟੀ ਤੁਸੀਂ ਇੰਡੀਆ 'ਚ ਲਈ ਹੈ ਜਾਂ ਕਿਸੇ ਹੋਰ ਕੰਟਰੀ 'ਚ ਲਈ ਹੈ ਜੋ ਤੁਹਾਡਾ ਪ੍ਰੋਪਰਟੀ 'ਚੋਂ ਤੁਸੀਂ ਕਮਾਇਆ ਉਹਦਾ ਇੱਥੇ ਟੈਕਸ ਪੇ ਕਰੋ ਸੋ ਡਬਲ ਟੈਕਸ ਨਹੀਂ ਮਤਲਬ ਜੋ ਬਣਦਾ ਟੈਕਸ ਹੈ ਜਦੋਂ ਤੁਸੀਂ ਜਦੋਂ ਤੁਸੀਂ ਸੈੱਲ ਕੀਤੀ ਪ੍ਰੋਪਰਟੀ ਉਦੋਂ ਹੀ ਤੁਹਾਨੂੰ ਉਹਦਾ ਕੈਪੀਟਲ ਗੇਨ ਟੈਕਸ ਪੇ ਕਰਨਾ ਪੈਣਾ ਪਰ ਜਦੋਂ ਤੁਸੀਂ ਇਨਵੈਸਟ ਕੀਤਾ ਉਸ ਟਾਈਮ ਦੇ ਉੱਤੇ ਤੁਸੀਂ ਤਾਂ ਰਿਕਾਰਡ ਕੀਪਿੰਗ ਬੈਸ ਰੱਖਣੀ ਹੈ ਕਿ ਕਿੰਨਾ ਤੁਸੀਂ ਪੈਸਾ ਲਗਾ ਚੁੱਕੇ
1: ਅੱਛਾ ਹੈਗਾ ਕਿੰਨਾ ਕਿ ਹੈ ਟੈਕਸ ਜਿਹੜਾ ਕੋਈ ਬਾਹਰੋਂ ਅੰਦਰੋਂ ਮੰਨ ਲਓ ਇਸ ਟਾਈਮ ਸੁਣ ਰਿਹਾ ਵਾ ਆਸਟ੍ਰੇਲੀਆ ਵਾਲੇ ਨੂੰ ਤਾਂ ਥੋੜ੍ਹਾ ਜਿਹਾ ਭੇਦ ਹੋਊਗਾ ਉਹਦੇ ਲਈ ਥੋੜ੍ਹਾ ਜਿਹਾ ਆਪਾਂ ਦੱਸ ਦਈਏ ਕਿ ਟੈਕਸ ਹੁੰਦਾ ਕਿੰਨਾ ਕਿ
0: ਕੈਪੀਟਲ ਗੇਨ ਦਾ ਕੋਈ ਇੱਥੇ ਕੋਈ ਫਿਕਸ ਪਰਸੈਂਟੇਜ ਨਹੀਂ ਹੈਗੀ ਇਹ ਡਿਪੈਂਡ ਕਰਦਾ ਕਿ ਤੁਹਾਡੀ ਟੋਟਲ ਇਨਕਮ ਕਿੰਨੀ ਆ ਤੁਹਾਡੀ ਮਾਰਸ਼ਨਲ ਤੁਹਾਡਾ ਟੈਕਸ ਰੇਟ ਤੁਸੀਂ ਕਿਸ ਬ੍ਰੈਕਟ 'ਚ ਫੋਲ ਕਰਦੇ ਹਾਂ ਫੋਰ ਐਗਜ਼ਾਮਪਲ ਤੁਸੀਂ ਅਗਰ ਕੋਈ ਬੰਦਾ ਜਿਹਦੀ ਇਨਕਮ ਘੱਟ ਆ ਇੱਥੇ 40-50,000 ਇਨਕਮ ਆ 50,000 ਇਨਕਮ ਅਗਰ ਐਗਜ਼ਾਮਪਲ ਸੋ ਉਹਨੂੰ ਆਪਣਾ ਉਹਦਾ ਮਾਰਜਨਲ ਟੈਕਸ ਰੇਟ 30% ਹੈ ਉਹਨੂੰ 30% ਟੈਕਸ ਲੱਗਣਾ ਜਿਵੇਂ ਤੁਸੀਂ ਕ੍ਰੋਸ ਕੀਤੀ 1,35,000 ਤੋਂ ਉੱਪਰ ਹੋ ਗਈ ਇਨਕਮ ਅਤੇ 37% ਟੈਕਸ ਹੋ ਜਾਣਾ ਸੋ ਇਸ ਤਰ੍ਹਾਂ ਮਤਲਬ ਤੁਹਾਡੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਇਨਕਮ ਉਹਦੇ 'ਚ ਹੈਗੇ ਹਾਂ ਅਤੇ ਤੁਹਾਡਾ ਮਾਰਜਨਲ ਟੈਕਸ ਰੇਟ ਦੇ ਹਿਸਾਬ ਨਾਲ ਤੁਹਾਡਾ ਟੈਕਸ ਕੈਲਕੂਲੇਟ ਹੋਏਗਾ ਨਾ ਕਿ ਕੋਈ ਫਿਕਸ ਪਰਸੈਂਟੇਜ ਆ
1: ਓਕੇ ਸੋ ਬਾਕੀ ਜਿਹੜਾ ਵਾ ਉਹ ਇੱਥੇ ਉੱਦਾਂ ਹੀ ਕਿ ਜਿੱਦਾਂ ਜਿੱਦਾਂ ਤੁਹਾਡੀ ਕਮਾਈ ਵੱਧਦੀ ਗਈ ਅੱਗੇ ਬ੍ਰੈਕਟ ਚੇਂਜ ਹੁੰਦੀ ਗਈ ਉਸ ਹਿਸਾਬ ਦੇ ਨਾਲ
0: ਹਾਂਜੀ ਸੋ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਲੌਂਚ ਕਰਨੀ ਆ ਉਹਦੇ ਵਿੱਚ ਤੁਹਾਡੀਆਂ ਸਾਰੀ ਇਨਕਮ ਕੈਲਕੂਲੇਟ ਹੋ ਜਾਣੀ ਹੈ ਤੁਸੀਂ ਸੈਲਰੀ ਆ ਰਹੀ ਤੁਹਾਨੂੰ ਕੋਈ ਇੱਥੇ ਇੰਟਰਸਟ ਇਨਕਮ ਆ ਰਹੀ ਹੈ ਕੋਈ ਡਿਵੀਡੈਂਡ ਆ ਰਿਹਾ ਤੁਸੀਂ ਸਾਈਡ 'ਤੇ ਬਿਜ਼ਨਸ ਚਲਾ ਰਹੇ ਹੋ ਉਹਦਾ ਪ੍ਰੋਫਿਟ ਆ ਰਿਹਾ ਪਲੱਸ ਜੋ ਵੀ ਫੋਰਨ ਤੋਂ ਇਨਕਮ ਆ ਰਹੀ ਹੈ ਉਹ ਸਾਰੀ ਇਨਕਮ ਕਲੱਬ ਕਰਕੇ ਜੋ ਵੀ ਤੁਹਾਡਾ ਟੋਟਲ ਟੈਕਸੇਬਲ ਇਨਕਮ ਬਣੇਗੀ ਉਹਦੇ 'ਤੇ ਟੈਕਸ ਕੈਲਕੂਲੇਟ ਹੋ ਜਾਂਦਾ
1: ਅੱਛਾ ਇੱਕ ਜਿਹੜੇ ਬਹੁਤ ਸਾਰੇ ਲੋਕ ਹੈ ਐਨ ਆਰ ਆਈਜ਼ ਨੇ ਉਹਨਾਂ ਦੇ ਉੱਥੇ ਬੈਂਕ ਅਕਾਊਂਟ ਉਹਨਾਂ ਦੇ ਖਾਤਿਆਂ ਦੇ ਵਿੱਚ ਉੱਥੇ ਪੈਸੇ ਪਏ ਜਾਂ ਉੱਥੇ ਮੰਨ ਲਓ ਉਹਨਾਂ ਨੇ ਆਪਣਾ ਕੋਈ ਗਹਿਣਾ ਗੱਟਾ ਉੱਥੇ ਰੱਖਿਆ ਉਹ ਜਦੋਂ ਚੀਜ਼ਾਂ ਆਪਾਂ ਲਿਆਉਂਦੇ ਕਰਦੇ ਹਾਂ ਉਹਦੇ ਉੱਤੇ ਕੀ ਟੈਕਸ ਓਬਲੀਗੇਸ਼ਨਸ ਨੇ
0: ਸੋ ਸੇਮ ਥਿੰਗ ਹੀ ਹੈ ਹੁਣ ਜਿਵੇਂ ਅੱਜ ਕੱਲ੍ਹ ਇੰਡੀਆ ਦੇ ਵਿੱਚ ਜਿਵੇਂ ਕਾਫੀ ਤੁਸੀਂ ਸੁਣਿਆ ਹੋਏਗਾ ਐਨ ਆਰ ਈ ਅਕਾਊਂਟਸ ਹੋ ਗਏ ਜਾਂ ਐਨ ਆਰ ਓ ਅਕਾਊਂਟਸ ਹੋ ਗਏ ਐਨ ਆਰ ਈ ਅਕਾਊਂਟਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਇੰਡੀਆ ਦੇ ਵਿੱਚ ਤੁਹਾਡਾ ਅਕਾਊਂਟ ਤਾਂ ਓਪਨ ਹੈ ਪਰ ਉਹ ਪੈਸਾ ਜੋ ਵੀ ਆ ਤੁਸੀਂ ਇੱਥੋਂ ਇਨਵੈਸਟ ਕੀਤਾ ਪੈਸਾ ਇੱਥੋਂ ਦੀ ਉੱਥੇ ਗਿਆ
1: ਐਨ ਆਰ ਈ
0: ਨੋਨ ਰੈਜ਼ੀਡੈਂਟ ਐਕਸਟਰਨਲ
1: ਓਕੇ
0: ਸੋ ਜਿਹਦਾ ਮਤਲਬ ਕਿ ਪੈਸਾ ਇੱਥੋਂ ਬਾਹਰੋਂ ਉੱਥੇ ਗਿਆ ਇੰਡੀਆ ਦੇ ਵਿੱਚ ਐਨ ਆਰ ਈ ਅਕਾਊਂਟ 'ਤੇ ਤੁਹਾਨੂੰ ਜੋ ਵੀ ਇੰਟਰਸਟ ਮਿਲਦਾ ਇੰਡੀਆ 'ਚ ਉਹ ਟੈਕਸ ਫਰੀ ਹੁੰਦਾ
1: ਓਕੇ
0: ਜੋ ਮੇਰੀ ਨੌਲੇਜ ਦੇ ਹਿਸਾਬ ਨਾਲ ਪਰ ਆਸਟ੍ਰੇਲੀਆ ਦੇ ਵਿੱਚ ਸਾਨੂੰ ਸਟਿਲ ਉਹਦਾ ਟੈਕਸ ਪੇ ਕਰਨਾ ਪੈਂਦਾ ਸੋ ਜੋ ਵੀ ਤੁਹਾਨੂੰ ਇੰਟਰਸਟ ਉਹਦੇ 'ਤੇ ਅਰਨ ਹੁੰਦਾ ਜੋ ਪੈਸਾ ਤੁਹਾਡਾ ਪਿਆ ਹੋਇਆ ਉਹਦੇ 'ਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ ਜਿਹੜਾ ਐਨ ਆਰ ਓ ਅਕਾਊਂਟ ਹੈ ਉਹ ਹੈਗਾ ਨੋਨ ਰੈਜ਼ੀਡੈਂਟ ਓਰਡਨਰੀ ਉਹਦੇ ਵਿੱਚ ਜ਼ਿਆਦਾਤਰ ਹੁੰਦਾ ਕਿ ਜੋ ਤੁਹਾਨੂੰ ਇੰਡੀਆ ਤੋਂ ਇਨਕਮ ਅਰਨ ਹੋਈ ਉਹ ਤੁਹਾਡੀ ਉਸ ਅਕਾਊਂਟ 'ਚ ਹੈਗੀ ਹੈ ਜਿਵੇਂ ਤੁਹਾਨੂੰ ਉੱਥੋਂ ਕੋਈ ਰੈਂਟ ਆ ਰਿਹਾ ਜਾਂ ਉੱਥੇ ਕੋਈ ਇਨਵੈਸਟਮੈਂਟ ਤੋਂ ਇਨਕਮ ਆ ਰਹੀ ਹੈ ਉਹ ਫਿਰ ਇੰਡੀਆ ਦੇ ਵਿੱਚ ਤੁਹਾਨੂੰ ਉਹਦੇ 'ਤੇ ਟੈਕਸ ਪੇ ਕਰਨਾ ਪੈਂਦਾ ਤੇ ਜੋ ਟੈਕਸ ਤੁਸੀਂ ਉਹਦੇ ਤੇ ਪੇ ਕੀਤਾ ਆਸਟ੍ਰੇਲੀਆ ਦੇ ਵਿੱਚ, ਅਗੇਨ ਤੁਹਾਨੂੰ ਇਨਕਮ 'ਚ ਆਪਣੇ ਇੰਕਲੂਡ ਕਰਨਾ ਤੇ ਤੁਹਾਨੂੰ ਡਿਪੈਂਡਿੰਗ ਅਪੋਨ ਤੁਹਾਡੀ ਸਿਚੁਏਸ਼ਨ ਫੋਰਨ ਇਨਕਮ ਟੈਕਸ ਆਫਸੈਟ ਉਹਦੇ ਤੇ ਤੁਹਾਨੂੰ ਕ੍ਰੈਡਿਟ ਮਿਲ ਜਾਂਦਾ, ਪਰ ਇੱਥੇ ਤੁਹਾਨੂੰ ਉਹ ਇਨਕਮ ਡਿਕਲੇਅਰ ਕਰਨੀ ਪੈਂਦੀ ਹੈ ਜੋ ਵੀ ਤੁਹਾਡੀ ਜੋ ਵੀ ਉੱਥੇ ਤੁਸੀਂ ਕਮਾ ਰਹੇ ਹੋ। ਅਗਰ ਤੁਸੀਂ ਪੈਸਾ ਕਿਸੇ ਨੂੰ ਲੋਨ ਦਿੱਤਾ ਉੱਥੇ, ਤੁਹਾਨੂੰ ਉਹ ਇੰਟਰਸਟ ਪੇ ਕਰ ਰਿਹਾ ਉਹਦਾ, ਜਾਂ ਫਿਰ ਬੈਂਕ 'ਚ ਪੈਸਾ ਪਿਆ ਆ ਸੇਵਿੰਗ ਅਕਾਊਂਟ ਦੇ ਵਿੱਚ ਅਤੇ ਉੱਥੋਂ ਵਿਆਜ ਆ ਰਿਹਾ, ਉਹ ਸਾਰਾ ਇੱਥੇ ਇੰਕਲੂਡ ਕਰਨਾ ਪੈਂਦਾ ਤੁਹਾਨੂੰ ਜੇ ਤੁਸੀਂ ਇੱਥੇ ਪੱਕੇ ਤੌਰ 'ਤੇ ਰਹਿ ਰਹੇ ਹੋ।
1: ਦੱਸਣਾ ਪੈਂਦਾ ਵਾ ਜਾਂ ਫਿਰ ਉਹ ਕਿਤੇ ਨਾ ਕਿਤੇ ਜਾ ਕੇ ਅਤੇ ਉਹ ਪਤਾ ਲੱਗ ਜਾਂਦਾ।
0: ਉੱਥੋਂ ਦੇ ਬੈਂਕ ਉੱਥੋਂ ਦੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਨੇ ਕਿ ਇਸ ਪਰਸਨ ਦਾ ਇੰਨਾ ਟੋਟਲ ਇੰਟਰਸਟ ਗਿਆ ਜਾਂ ਜੋ ਵੀ ਹੋ ਰਿਹਾ। ਉੱਥੋਂ ਦਾ ਇਨਕਮ ਟੈਕਸ ਡਿਪਾਰਟਮੈਂਟ ਫਿਰ ਆਸਟ੍ਰੇਲੀਆ ਦੇ ਟੈਕਸ ਡਿਪਾਰਟਮੈਂਟ ਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ। ਅਤੇ ਸੋ ਅਗਰ ਤੁਹਾਨੂੰ ਕੋਈ ਇਹੋ ਜਿਹੀ ਇਨਕਮ ਆ ਰਹੀ ਹੈ, ਬੈਟਰ ਇਹੀ ਹੈ ਕਿ ਤੁਸੀਂ ਉਹਨੂੰ ਡਿਕਲੇਅਰ ਕਰੋ
1: ਪਹਿਲਾਂ ਹੀ,
0: ਨਾ ਕਿ ATO ਦੀ ਵੇਟ ਕਰੋ ਕਿ ਉਹ ਫਾਇੰਡ ਆਊਟ ਕਰਕੇ ਤੁਹਾਡੇ ਕੋਲੋਂ ਆਉਣ। ਬੈਟਰ ਹੈ ਕਿ ਤੁਸੀਂ ਜੋ ਤੁਹਾਡੀ ਇਨਕਮ ਆ ਰਹੀ ਹੈ ਪਹਿਲਾਂ ਹੀ ਦੱਸ ਦਿਉ, ਸੋ ਤੁਹਾਨੂੰ ਬਾਅਦ ਵਿੱਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਫਿਰ।
1: ਅੱਛਾ, ਜਿਹੜਾ ਇਸ ਤੋਂ ਇਲਾਵਾ ਕਈ ਬਹੁਤ ਸਾਰੇ ਲੋਕ ਜਿਹੜੇ ਉੱਥੇ ਵੀ ਜੋਬ ਕਰਦੇ ਸੀ ਅਤੇ ਉਸ ਤੋਂ ਬਾਅਦ ਇੱਥੇ ਆ ਗਏ, ਜਾਂ ਫਿਰ ਮਾਂ ਪਿਓ ਬਹੁਤ ਇੱਥੇ ਆ ਕੇ ਬਾਅਦ ਵਿੱਚ ਸ਼ਿਫਟ ਹੋਏ ਜਿਨ੍ਹਾਂ ਦੇ ਉੱਥੇ ਕੰਮ ਕਾਰ ਚੱਲਦੇ ਸੀ ਜਾਂ ਜੋਬ ਕਰਦੇ ਸੀ, ਪੈਨਸ਼ਨ ਨਹੀਂ ਉਹਨਾਂ ਦੀ, TADA ਸੀ, ਉਹ ਸਭ ਨੂੰ ਲੈ ਕੇ ਕੀ ਰੂਲ ਹੈ?
0: ਸੋ ਇਨਕਮ ਜੋ ਵੀ ਤੁਹਾਨੂੰ ਆ ਰਹੀ ਹੈ
1: ਕਿਸੇ ਵੀ ਤਰ੍ਹਾਂ ਦੀ,
0: ਚਾਹੇ ਪੈਨਸ਼ਨ ਵੀ ਆ ਰਹੀ ਹੈ ਚਾਹੇ ਪੈਨਸ਼ਨ ਵੀ ਆ ਰਹੀ ਹੈ, ਹਰ ਕੰਟਰੀ ਦੇ ਆਪਣੇ ਰੂਲਸ ਨੇ ਉਹ ਉਸ ਇਨਕਮ ਨੂੰ ਕਿਵੇਂ ਟੈਕਸ ਲਗਾਉਂਦੀ ਆ। ਕੁਛ ਇਨਕਮ ਉੱਥੇ ਟੈਕਸ ਫਰੀ ਹੋ ਸਕਦੀਆਂ ਨੇ ਉਸ ਕੰਟਰੀ ਦੇ ਵਿੱਚ, ਕਈਆਂ ਦੇ ਉਹ ਟੈਕਸ ਕਲੈਕਟ ਕਰਨਗੇ, ਪਰ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਇਨਕਮ ਡਿਕਲੇਅਰ ਕਰਨੀ ਪੈਂਦੀ ਆ। ਅਗਰ ਤੁਹਾਨੂੰ ਪੈਨਸ਼ਨ ਵੀ ਆ ਰਹੀ ਉਹ ਵੀ ਇੱਥੇ ਡਿਕਲੇਅਰ ਕਰਨੀ ਪਏਗੀ, ਕਿਉਂਕਿ ਉੱਥੋਂ ਦੀ ਪੈਨਸ਼ਨ ਇੱਥੋਂ ਦੇ ਸੁਪਰ ਨਾਲੋਂ ਡਿਫਰੈਂਟ ਆ, ਸੋ ਉਹ ਤੁਹਾਨੂੰ ਇੱਥੇ ਡਿਕਲੇਅਰ ਕਰਨੀ ਪਏਗੀ। ਜੇ ਤੁਹਾਡਾ ਕੋਈ ਉੱਥੇ ਟੈਕਸ ਆਲਰੇਡੀ ਪੇਡ ਆ ਤਾਂ ਉਹਦਾ ਤੁਹਾਨੂੰ ਫੋਰਨ ਇਨਕਮ ਟੈਕਸ ਆਫਸੈਟ ਮਿਲ ਜਾਏਗਾ।
1: ਓਕੇ, ਅੱਛਾ, ਜਿੱਦਾਂ ਪਹਿਲਾਂ ਤੁਸੀਂ ਗੱਲ ਕੀਤੀ ਕਿ ਆਪਾਂ ਜਿਹੜੇ ਉੱਥੋਂ ਜਾਂ ਫਿਰ ਆਮ ਲੋਕਾਂ ਦੇ ਵਿੱਚ ਚੱਲਦਾ ਵੀ ਤੁਸੀਂ ਜੇ ਪੈਸੇ ਮੰਗਾਉਣੇ ਆ ਅਤੇ ਮਾਂ ਪਿਓ ਜੇ ਗਿਫਟ ਭੇਜ ਰਿਹਾ ਤਾਂ ਉਹ ਦੈਟਸ ਫਾਈਨ। ਅੱਛਾ, ਜਿਹੜਾ ਜਿੱਦਾਂ ਆਪਾਂ ਇੱਥੇ ਪੈਸੇ ਕਈ ਵਾਰੀ ਪਾਉਂਦੇ ਆਪਾਂ ਕੰਪਨੀ ਦੇ ਵਿੱਚ, ਲੋਨ ਅਮਾਊਂਟ ਹੋ ਜਾਂਦਾ, ਕੀ ਉਹ ਵੀ ਓਵਰਸੀਜ਼ ਤੋਂ ਹੋ ਜਾਂਦਾ ਜਾਂ ਉੱਥੇ ਡਿਫਰੈਂਟ ਲਾਗੂ ਹੁੰਦੀਆਂ ਨੇ ਓਬਲੀਗੇਸ਼ਨਸ?
0: ਪੈਸਾ ਉੱਥੋਂ ਜਿਸ ਵੇ ਨਾਲ ਵੀ ਆ ਰਿਹਾ ਉਹਦੀ ਟ੍ਰੀਟਮੈਂਟ ਉਸ ਹਿਸਾਬ ਨਾਲ ਹੀ ਤੈਅ ਹੁੰਦੀ। ਅਗਰ ਪੇਰੈਂਟਸ, ਜਿਵੇਂ ਪਹਿਲੇ ਅਸੀਂ ਦੱਸਿਆ ਸੀ ਕਿ ਅਗਰ ਪੈਸਾ ਉਹ ਭੇਜ ਰਹੇ ਨੇ ਤੁਹਾਨੂੰ ਗਿਫਟ ਦੇ ਰਹੇ ਨੇ, ਪੇਰੈਂਟਸ ਦੇ ਰਹੇ ਨੇ, ਬ੍ਰਦਰ ਸਿਸਟਰ ਕੋਈ ਵੀ ਤੁਹਾਡਾ ਰੈਲੇਟਿਵ ਤੁਹਾਨੂੰ ਪੇਮੈਂਟ ਇੱਥੇ ਦੇ ਰਿਹਾ, ਟ੍ਰਾਂਸਫਰ ਕਰ ਰਿਹਾ, ਅਤੇ ਜਿਹਦੇ 'ਚ ਤੁਹਾਡੀ ਕੋਈ ਓਬਲੀਗੇਸ਼ਨ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਪੈਸਾ ਵਾਪਸ ਦੇਣਾ, ਉਹਨਾਂ ਨੇ ਪੱਕੇ ਤੌਰ 'ਤੇ ਤੁਹਾਨੂੰ ਗਿਫਟ ਦਿੱਤਾ, ਜਿਹਦੇ ਵਿੱਚ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣਾ ਰਿਕਾਰਡ ਕੀਪਿੰਗ ਪ੍ਰੋਪਰ ਰੱਖੋ, ਉਹਨਾਂ ਤੋਂ ਇੱਕ ਪ੍ਰੋਪਰ ਲੈਟਰ ਲਿਖਵਾ ਲਓ ਕਿ ਉਹ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ, ਅਤੇ ਬੈਂਕ ਦਾ ਰਿਕਾਰਡ ਰੱਖੋ ਉੱਥੋਂ ਦਾ ਵੀ ਕਿ ਉੱਥੋਂ ਪੈਸਾ ਟ੍ਰਾਂਸਫਰ ਹੋਇਆ, ਅਤੇ ਇੱਥੇ ਵੀ ਆਪਣੀ ਬੈਂਕ ਸਟੇਟਮੈਂਟ ਆਪਣੀ ਰਿਕਾਰਡ 'ਚ ਰੱਖ ਲਓ ਕਿ ਪੈਸਾ ਇਸ ਤਰੀਕੇ ਨੂੰ ਇੱਥੇ ਰਿਸੀਵ ਹੋਇਆ, ਅਤੇ ਲੈਟਰ ਨਾਲ ਮੈਚਿੰਗ ਹੈ ਕਿ ਉਸ ਡੇਟ ਨੂੰ ਉਹ ਪੈਸਾ ਉਹਨਾਂ ਨੇ ਤੁਹਾਨੂੰ ਗਿਫਟ ਦਿੱਤਾ, ਫਿਰ ਤਾਂ ਕੋਈ ਇਸ਼ੂ ਨਹੀਂ ਹੈ ਕਿਉਂਕਿ ਗਿਫਟ ਦੇ ਉੱਤੇ ਕੋਈ ਟੈਕਸ ਨਹੀਂ ਹੈ। ਅਗਰ ਉਹ ਤੁਹਾਨੂੰ ਲੋਨ ਦੇ ਰਹੇ ਨੇ ਜਿਹਦੇ ਵਿੱਚ ਤੁਹਾਡੀ ਓਬਲੀਗੇਸ਼ਨ ਹੈ ਕਿ ਤੁਸੀਂ ਪੈਸਾ ਉਹਨਾਂ ਨੂੰ ਵਾਪਸ ਦੇਣਾ, ਫਿਰ ਉਸ ਕੇਸ ਦੇ ਵਿੱਚ ਅਗਰ ਤੁਸੀਂ ਉਹਨਾਂ ਨੂੰ ਇੰਟਰਸਟ ਕੋਈ ਪੇ ਕਰਦੇ ਹਾਂ ਤਾਂ ਉਹਦੀ ਟ੍ਰੀਟਮੈਂਟ ਵੀ ਤੁਸੀਂ ਕਰ ਸਕਦੇ ਹੋ। ਇੰਟਰਸਟ ਤੁਹਾਡਾ ਡਿਪੈਂਡ ਕਰਦਾ ਕਿ ਇੱਥੇ ਤੁਸੀਂ ਉਹ ਪੈਸਾ ਕਿਵੇਂ ਯੂਜ਼ ਕੀਤਾ, ਅਗਰ ਤੁਸੀਂ ਆਪਣਾ ਘਰ ਬਾਏ ਕੀਤਾ ਫਿਰ ਤਾਂ ਉਹ ਇੰਟਰਸਟ ਤੁਹਾਡਾ ਕਲੇਮ ਨਹੀਂ ਹੁੰਦਾ, ਪਰ ਅਗਰ ਤੁਸੀਂ ਉਹਨੂੰ ਇਨਵੈਸਟ ਕੀਤਾ ਅਤੇ ਪੈਸਾ ਤੁਸੀਂ ਬੋਰੋ ਕੀਤਾ ਸੀ ਆਪਣੇ ਕਿਸੇ ਰੈਲੇਟਿਵ ਤੋਂ, ਤੁਸੀਂ ਇੰਟਰਸਟ ਪੇ ਕੀਤਾ ਅਤੇ ਪ੍ਰੋਪਰ ਡਾਕੂਮੈਂਟੇਸ਼ਨ ਆ, ਅਤੇ ਉਹ ਇੰਟਰਸਟ ਤੁਹਾਡਾ ਕਲੇਮ ਹੋ ਸਕਦਾ।
1: ਓਕੇ, ਅਤੇ ਜੇਕਰ ਮੰਨ ਲਓ ਉਹ ਸਾਰੇ ਪੈਸੇ ਜਿਹੜੇ ਨੇ ਆਪਾਂ ਉੱਥੋਂ ਕੁਛ ਵੀ ਮੰਗਾਉਂਦੇ, ਚਾਹੇ ਉਹ ਪ੍ਰੋਪਰਟੀ ਇਨਵੈਸਟਮੈਂਟ ਆ, ਚਾਹੇ ਉਹ ਜੱਦੀ ਜਾਇਦਾਦ ਆ, ਜਾਂ ਕੋਈ ਕਾਰੋਬਾਰ ਹੀ ਖੜ੍ਹਾ ਕੀਤਾ, ਜੇ ਉੱਥੇ ਕਿਸੇ ਦੇ ਨਾਲ ਸਾਂਝਾ ਵਾ ਤਾਂ ਫਿਰ ਟੈਕਸ ਜਿਹੜਾ ਉਹ ਕੀ ਡਿਵਾਈਡ ਹੋਊਗੀ CGT ਜਾਂ ਫਿਰ ਤੁਹਾਡੀ ਓਬਲੀਗੇਸ਼ਨ ਹੋਊਗੀ ਸਾਰੀ?
0: ਨਹੀਂ, ਉਸ ਕੇਸ ਦੇ ਵਿੱਚ ਤੁਹਾਡਾ ਜੋ ਸ਼ੇਅਰ ਹੈ ਤੁਹਾਨੂੰ ਉਹਦੇ 'ਤੇ ਹੀ ਟੈਕਸ ਪੈਣਾ। ਅਗਰ ਤੁਸੀਂ ਨਰਸੇ ਆਪਣੇ ਬ੍ਰਦਰ ਦੇ ਨਾਲ ਮਿਲ ਕੇ ਪ੍ਰੋਪਰਟੀ ਬਾਏ ਕੀਤੀ, ਦੋਨਾਂ ਦਾ ਬਰਾਬਰ ਹਿੱਸਾ 50-50 ਹੈਗਾ, ਤੁਸੀਂ ਸਿਰਫ ਜਦੋਂ ਉਹਨੂੰ ਸੈੱਲ ਕਰੋਗੇ ਤੁਸੀਂ ਆਪਣੇ ਹਿੱਸੇ ਦੇ ਉੱਤੇ ਸਿਰਫ ਟੈਕਸ ਪੇ ਕਰਨਾ, ਨਾ ਕਿ ਪੂਰੇ 'ਤੇ
1: ਜਿੰਨਾ ਤੁਸੀਂ ਇੱਥੇ ਲਿਆ ਸਕਦੇ ਹੋ ਲੀਗਲੀ, ਉਹਨਾਂ ਲਿਆ ਵੀ ਫਿਰ ਤੁਸੀਂ ਲੀਗਲੀ ਉਹਨਾਂ ਹੀ ਸਕਦੇ ਹੋ
0: ਜੋ ਤਾਂ। ਹਾਂਜੀ,
1: ਕਿਉਂਕਿ ਮੰਨ ਲਓ ਜੇ 50 ਲੱਖ ਦੀ ਤੁਸੀਂ ਪ੍ਰੋਪਰਟੀ ਵੇਚੀ ਅਤੇ ਤੁਸੀਂ ਸ਼ੋਅ ਇਹ ਕੀਤਾ ਵੀ 50-25 ਹੈ ਸਾਡਾ, ਅਤੇ ਮੰਗਾ ਤੁਸੀਂ 50 ਦਾ 50 ਹੀ ਇੱਥੇ ਲਿਆ ਵਾ,
0: ਉਸ ਕੇਸ ਦੇ ਵਿੱਚ ਤੁਹਾਨੂੰ ਕੁਐਸਚਨ ਹੋ ਸਕਦਾ ਕਿ ਤੁਸੀਂ ਸ਼ੋ ਇੰਨਾ ਕੀਤਾ ਹੋਇਆ ਪਰ ਤੁਹਾਨੂੰ ਪੈਸਾ ਵੱਧਦਾ ਆ, ਉਸ ਕੇਸ 'ਚ ਵੀ ਅਗਰ ਜੈਨੂਅਨ ਤੁਹਾਡਾ ਬ੍ਰਦਰ ਤੁਹਾਨੂੰ ਲੈਟ ਸੇ ਟੈਂਪਰਰੀ ਇੱਕ ਮਦਦ ਕਰ ਰਿਹਾ ਜਾਂ ਤੁਹਾਨੂੰ ਗਿਫਟ ਕਰ ਰਿਹਾ ਕਿ ਓਕੇ ਭਾਵੇਂ ਪ੍ਰੋਪਰਟੀ ਸਾਡੇ ਦੋਨਾਂ ਦੇ ਨਾਂ 'ਤੇ ਆ ਬਟ ਤੁਸੀਂ ਰੱਖ ਲਓ ਪੈਸਾ, ਸੋ ਉਸ ਕੇਸ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਆ ਤੁਹਾਡੇ ਨਾਮ ਦੇ ਉੱਤੇ 50% ਪ੍ਰੋਪਰਟੀ ਆ ਅਤੇ ਤੁਸੀਂ ਉਹ ਆਪਣੇ ਸ਼ੇਅਰ 'ਤੇ ਹੀ ਪਾਏ ਉਹ ਕਰਨਾ, ਡਿਕਲੇਅਰ ਕਰਨਾ ਅਤੇ ਟੈਕਸ ਪੇ ਕਰਨਾ। ਅਗਰ ਉਹ ਤੁਹਾਨੂੰ ਗਿਫਟ ਦੇ ਰਹੇ ਨੇ ਤਾਂ ਉਹਦਾ ਅਲੱਗ ਤੋਂ ਪੇਪਰ ਵਰਕ ਤੁਸੀਂ ਕਰ ਸਕਦੇ ਹਾਂ ਕਿ ਉਹਨਾਂ ਵੱਲੋਂ ਲਿਖਵਾ ਲਓ ਕਿ ਉਹ ਬਾਕੀ ਦਾ ਪੈਸਾ ਤੁਹਾਨੂੰ ਐਜ਼ ਏ ਗਿਫਟ ਦੇ ਰਹੇ ਨੇ।
1: ਅੱਛਾ, ਇਸ ਸਭ ਕੁਛ ਦੇ ਦਰਮਿਆਨ ਜੋ ਤੁਸੀਂ ਇਸ ਟਾਈਮ ਕਿੱਤੇ ਦੇ ਵਿੱਚ ਇਨਵੋਲਵ ਹੋ, ਆਮ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪੈਂਦਾ ਹੋਊਗਾ, ਕਲਾਇੰਟਸ ਦੇ ਐਕਸਪੀਰੀਅੰਸ ਤੋਂ ਸਭ ਤੋਂ ਵਧੇਰੇ ਸਮੱਸਿਆ ਕਿਹੜੀ ਚੀਜ਼ ਦੀ ਆ ਰਹੀ ਆਪਣੇ ਲੋਕਾਂ ਨੂੰ ਜਾਂ ਆਉਂਦੀ ਆ ਜਾਂ ਆ ਸਕਣ ਦੇ ਚਾਂਸ ਨੇ?
0: ਮੇਨ ਜੋ ਅਸੀਂ ਫੇਸ ਕਰਦੇ ਹਾਂ ਡੇ ਟੂ ਡੇ, ਰਿਕਾਰਡ ਕੀਪਿੰਗ ਕਾਫੀ ਲੋਕ ਨਹੀਂ ਕਰਦੇ ਆਪਣਾ, ਤਾਂ ਜਦੋਂ ਮਤਲਬ ਕੁਛ ਵੀ ਐਵੇਂ ਜਿਵੇਂ ਅਸੀਂ ਗੱਲ ਕੀਤੀ, ਕਾਫੀ ਚੀਜ਼ਾਂ ਇੰਪੋਰਟੈਂਟ ਨੇ, ਡੇਟਸ ਇੰਪੋਰਟੈਂਟ ਨੇ, ਤੁਸੀਂ ਕਿੱਥੋਂ ਕਦੋਂ ਇੱਥੇ ਪੱਕੇ ਹੋਏ ਉਸ ਟਾਈਮ ਤੁਹਾਡੀ ਜੋ ਵੀ ਪ੍ਰੋਪਰਟੀਜ਼ ਹਨ ਸਾਰਾ ਕੁਛ ਉਹਦਾ ਰਿਕਾਰਡ ਕੀਪਿੰਗ, ਮਾਰਕੀਟ ਵੈਲਿਊਏਸ਼ਨ ਜਿਵੇਂ ਆਪਾਂ ਕੀਤਾ ਉਹ ਹਜੇ ਰਿਕਾਰਡ ਕੀਪਿੰਗ ਬਹੁਤ ਘੱਟ ਲੈਵਲ 'ਤੇ ਹੋ ਰਹੀ ਹੈ, ਲੋਕ ਜ਼ਿਆਦਾ ਸੀਰੀਅਸਲੀ ਨਹੀਂ ਲੈ ਰਹੇ ਚੀਜ਼ਾਂ ਨੂੰ। ਸੋ ਬੈਟਰ ਹੈ ਕਿ ਪ੍ਰੋਪਰ ਸਾਰਾ ਕੁਛ ਰਿਕਾਰਡ ਰੱਖਿਆ ਜਾਵੇ, ਜਦੋਂ ਤੁਸੀਂ ਟੈਕਸ ਰਿਟਰਨ ਕਰਦੇ ਹੋ ਉਸ ਟਾਈਮ 'ਤੇ ਹੀ ਤੁਸੀਂ ਤੁਹਾਨੂੰ ਸੋਚਣਾ ਪੈਂਦਾ ਕਿ ਕੀ ਪਿਛਲੇ ਸਾਲ 'ਚ ਹੈਪਨ ਹੋ ਗਿਆ, ਪਰ ਅਗਰ ਤੁਸੀਂ ਨਾਲ ਦੀ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਆਪਣਾ ਰੱਖੋ, ਤੁਸੀਂ ਟਾਈਮ ਟੂ ਟਾਈਮ ਕੰਸਲਟ ਕਰੋ ਆਪਣੇ ਅਕਾਊਂਟੈਂਟ ਨੂੰ, ਕਰੋ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਕਰੋ ਅਤੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਉਸ ਹਿਸਾਬ ਨਾਲ ਤੁਸੀਂ ਕੁਛ ਵੀ ਕਰਨਾ, ਤੁਸੀਂ ਇਨਵੈਸਟ ਕਰਨਾ ਕਿਸੇ ਵੀ ਕੰਟਰੀ ਕਰਨਾ, ਇਨਵੈਸਟ ਕਰਨ ਤੋਂ ਬਾਅਦ ਨਾ ਪੁੱਛੋ, ਇਨਵੈਸਟ ਕਰਨ ਤੋਂ ਪਹਿਲਾਂ ਪੁੱਛੋ ਅਤੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਅੱਗੇ ਜਾ ਕੇ ਕੀ ਸਮੱਸਿਆਵਾਂ ਆ ਸਕਦੀਆਂ ਨੇ ਜਾਂ ਕੀ ਤੁਹਾਡੀਆਂ ਓਬਲੀਗੇਸ਼ਨਸ ਨੇ, ਤੁਸੀਂ ਪਹਿਲਾਂ ਹੀ ਪ੍ਰਪੇਅਰਡ ਰਹੋ ਅਤੇ ਉਹਦੇ ਨਾਲ ਤੁਹਾਨੂੰ ਫਿਰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਹੀਂ ਹੁੰਦੇ ਅਤੇ ਤੁਸੀਂ ਉਹਨੂੰ ਪਲੈਨ ਵੀ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ।
1: ਅੱਛਾ, ਇਹ ਰਿਕਾਰਡ ਆਪਾਂ ਰੱਖ ਕਿੱਦਾਂ ਸਕਦੇ, ਮਤਲਬ ਕਿਹੜੀ ਤਰ੍ਹਾਂ ਦਾ ਅਤੇ ਕਿਵੇਂ ਈਜ਼ੀ ਟੂ ਮੈਨੇਜ?
0: ਉਹ ਅੱਜ ਕੱਲ੍ਹ ਤਾਂ ਕਾਫੀ ਈਜ਼ੀ ਹੋ ਗਿਆ, ਤੁਸੀਂ ਔਨਲਾਈਨ ਡਿਜੀਟਲ ਸਾਰਾ ਰਿਕਾਰਡ ਕੀਪਿੰਗ ਆਪਣੀ ਰੱਖ ਸਕਦੇ ਹਾਂ ਜਿਵੇਂ ਵੀ ਤੁਸੀਂ ਕੰਫਰਟੇਬਲ ਹੋ, ਐਜ਼ ਲੌਂਗ ਐਜ਼ ਤੁਹਾਡੇ ਕੋਲੋਂ ਪ੍ਰੋਪਰ, ਜੇ ਤੁਸੀਂ ਕਈਆਂ ਨੂੰ ਹੁੰਦਾ ਕਿ ਮੈਂ ਪ੍ਰੋਪਰ ਇੱਕ ਫਾਈਲ ਬਣਾਵਾਂ ਮੈਂ ਉਹਦੇ ਵਿੱਚ ਰੱਖਾਂ, ਅਤੇ ਅਗਰ ਤੁਸੀਂ ਉਸ ਵੇ ਨਾਲ ਕੰਫਰਟੇਬਲ ਹੋ ਉਸ ਵੇ ਨਾਲ ਕਰੋ। ਅਗਰ ਤੁਹਾਨੂੰ ਕਈ ਕਾਫੀ ਐਡਵਾਂਸ 'ਚ ਹੁੰਦੇ ਟੈਕਨੋਲੋਜੀ ਉਹਦੇ ਵਿੱਚ ਕਿ ਉਹ ਡਿਜੀਟਲੀ ਸਾਰਾ ਕੁਛ ਪ੍ਰੈਫਰ ਕਰਦੇ ਨੇ ਕਿ ਐਵਰੀਥਿੰਗ ਉਹਨਾਂ ਦੇ ਫੋਨ ਦੇ ਵਿੱਚ ਹੀ ਉਹ ਐਕਸੈਸ ਕਰ ਪਾਉਣ ਜਦੋਂ ਵੀ ਲੋੜ ਪਵੇ, ਸੋ ਜਿਸ ਵੇ ਨਾਲ ਵੀ ਤੁਸੀਂ ਕੰਫਰਟੇਬਲ ਹੋ, ਪਰ ਐਜ਼ ਲੌਂਗ ਐਜ਼ ਉਹ ਇਨਫੋਰਮੇਸ਼ਨ ਹੈ ਕਈ ਵਾਰੀ ਉਹ ਫਿਊਚਰ 'ਚ ਜਾ ਕੇ ਤੁਹਾਨੂੰ ਕਾਫੀ ਹੈਲਪਫੁਲ ਹੁੰਦੀ ਹੈ ਕਿ ਜੇ ਇਨਫੋਰਮੇਸ਼ਨ ਤੁਸੀਂ ਤੁਹਾਡੇ ਕੋਲੋਂ ਹੈਗੀ ਹੈ,
1: ਚਾਹੇ ਉਹ ਡਾਇਰੀ ਲਿਖੀ ਜਾਣ ਉਹ ਵੀ ਕੰਮ ਆਜੂਗੀ?
0: ਹਾਂਜੀ,
1: ਉਹ ਵੀ ਰਿਕਾਰਡ ਮੰਨਿਆ ਜਾਂਦਾ?
0: ਹੁਣ ਉਹਦੇ ਵਿੱਚ ਡਿਪੈਂਡ ਕਰਦਾ ਕਿ ਮਤਲਬ ਡਾਇਰੀ ਤੁਸੀਂ ਆਪਣੇ ਉਹਦੇ ਲਈ ਲਿਖ ਸਕਦੇ ਹਾਂ ਕਿ ਆਪਣੇ
1: ਯਾਦ
0: ਰੱਖਣ ਲਈ,
1: ਓਕੇ,
0: ਕਿਉਂਕਿ ਅਗਰ ਤੁਸੀਂ ਪ੍ਰੋਪਰਟੀ ਬਾਏ ਕੀਤੀ 30 ਲੱਖ ਦੀ ਤਾਂ ਤੁਸੀਂ ਡਾਇਰੀ ਰਿਕਾਰਡ ਨਹੀਂ ਦਿਖਾ ਸਕਦੇ ਸਿਰਫ ਕਿ ਮੈਂ 30 ਲੱਖ ਦੀ ਲਈ ਸੀ, ਉਹਦੇ ਲਈ ਤੁਹਾਨੂੰ ਪ੍ਰੋਪਰ ਪੇਪਰ ਵਰਕ ਤਾਂ ਚਾਹੀਦਾ, ਪਰ ਤੁਸੀਂ ਡਾਇਰੀ 'ਚ ਆਪਣਾ ਨੋਟ ਕਰ ਸਕਦੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਮੈਂ ਧਿਆਨ ਰੱਖਣੀਆਂ ਨੇ, ਉਹ ਤੁਹਾਨੂੰ ਫਿਊਚਰ 'ਚ ਵੀ ਕੰਮ ਆਉਂਦੀਆਂ ਨੇ ਕਿ ਕੱਲ੍ਹ ਨੂੰ ਤੁਸੀਂ ਆਪਣੀ ਵਿਲ ਬਣਾ ਰਹੇ ਹੋ ਉਸ ਟਾਈਮ 'ਤੇ ਵੀ ਤੁਹਾਨੂੰ ਇਹ ਚੀਜ਼ਾਂ ਕਰਦੀਆਂ ਨੇ ਕਿ ਤੁਹਾਡੇ ਕੋਲ ਪ੍ਰੋਪਰ ਸਾਰਾ ਰਿਕਾਰਡ ਹੈ ਆਪਣਾ ਕਿ ਕੀ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ, ਅਤੇ ਉਹ ਸਾਰੀਆਂ ਚੀਜ਼ਾਂ ਰਿਕਾਰਡ ਕੀਪਿੰਗ ਜਿੰਨੀ ਤੁਹਾਡਾ ਵਧੀਆ ਹੋਏਗੀ ਉਹਨਾਂ ਤੁਹਾਨੂੰ ਫਾਇਦਾ ਹੋਏਗਾ।
1: ਜੀ ਬਿਲਕੁਲ ਜੀ, ਫਿਰ ਕੋਸ਼ਿਸ਼ ਕਰੋ ਤੁਸੀਂ ਅੱਜ ਤੋਂ ਹੀ ਰਿਕਾਰਡ ਕੀਪਿੰਗ ਕਰਨ ਦੀ, ਅਲੱਗ ਅਲੱਗ ਸੋਰਸਿਸ ਜਿੱਦਾਂ ਦੇ ਵੀ ਤੁਸੀਂ ਪਸੰਦ ਕਰਦੇ ਹੋ, ਅੱਜ ਕੱਲ੍ਹ ਫੋਨ ਦੇ ਉੱਤੇ ਵੀ ਨੋਟਸ ਵਗੈਰਾ ਬਣ ਜਾਂਦੇ ਨੇ, ਅਤੇ ਆਪਣਾ ਰਿਕਾਰਡ ਰੱਖੋ ਪ੍ਰੋਪਰ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਕੋਈ ਸਮੱਸਿਆ ਨਾ ਆਵੇ। ਹੋਰ ਕੋਈ ਚੀਜ਼ ਓਵਰਸੀਜ਼ ਪ੍ਰੋਪਰਟੀ ਨੂੰ ਲੈ ਕੇ ਜਾਂ ਜਿਹੜਾ ਪੈਸਾ ਇੱਥੋਂ ਉੱਧਰ ਨੂੰ ਜਾਂਦਾ ਜਾਂ ਉਦੋਂ ਇੱਧਰ ਨੂੰ ਆਉਂਦਾ, ਉਹਦੇ ਨਾਲ ਰਿਲੇਟਿਡ ਜਿਹੜੀ ਆਪਾਂ ਗੱਲ ਕੀਤੀ ਆ ਕੀ ਟੈਕਸ ਓਬਲੀਕੇਸ਼ਨਸ ਨੇ, ਜਿਵੇਂ ਕੁਛ ਮਿਸ ਕਰ ਗਿਆ ਹੋਵਾਂ ਤਾਂ ਜਾਂਦੇ ਜਾਂਦੇ ਉਹ ਤੁਸੀਂ ਕੰਪਲੀਟ ਕਰ ਦਿਓ।
0: ਦੇਖੋ ਜ਼ਿਆਦਾਤਰ ਚੀਜ਼ਾਂ ਤਾਂ ਮੇਰੇ ਖਿਆਲ ਨਾਲ ਅਸੀਂ ਅੱਜ ਕਵਰ ਕਰ ਲਈਆਂ ਨੇ, ਪਰ ਇਹ ਕਾਫੀ ਡੀਪ ਸਬਜੈਕਟ ਹੈ, ਇਹਦੇ ਵਿੱਚ ਕਾਫੀ ਕੁਛ ਹੈ, ਕਾਫੀ ਰੂਲਸ ਨੇ ਹਰ ਚੀਜ਼ ਦੇ। ਅੱਜ ਜੋ ਅਸੀਂ ਇਨਫੋਰਮੇਸ਼ਨ ਸ਼ੇਅਰ ਕੀਤੀ ਆ ਉਹ ਜਨਰਲ ਲੈਵਲ 'ਤੇ ਇਨਫੋਰਮੇਸ਼ਨ ਸੀ, ਤੁਹਾਡੀ ਸਪੈਸੀਫਿਕ ਸਿਚੁਏਸ਼ਨ ਦੇ ਹਿਸਾਬ ਨਾਲ ਤੁਹਾਨੂੰ ਸਲਾਹ ਲੈਣੀ ਚਾਹੀਦੀ ਹੈ ਬਿਫੋਰ ਤੁਸੀਂ ਕੋਈ ਵੀ ਡਿਸੀਜ਼ਨ ਲਓ, ਅਤੇ ਹਰ ਚੀਜ਼ ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ, ਪੈਸਾ ਉੱਥੋਂ ਆ ਰਿਹਾ ਐਜ਼ ਲੌਂਗ ਐਜ਼ ਉਹ ਪੈਸੇ ਦਾ ਪ੍ਰੋਪਰ ਰਿਕਾਰਡ ਹੈ ਤੁਹਾਡੇ ਕੋਲ ਕਿਉਂ ਆ ਰਿਹਾ, ਅਤੇ ਕੋਈ ਡਰਨ ਵਾਲੀ ਉਹੋ ਜਿਹੀ ਕੋਈ ਗੱਲ ਨਹੀਂ। ਉੱਤੇ ਉਹਨੂੰ ਡਿਕਲੇਅਰ ਕਰੋ। ਜੇ ਕੋਈ ਮਿਸ ਹੋ ਗਿਆ, ਪਿਛਲੇ ਸਾਲਾਂ 'ਚ ਕੋਈ ਇਨਕਮ ਆ ਰਹੀ ਸੀ, ਤੁਹਾਨੂੰ ਨਹੀਂ ਪਤਾ ਸੀ, ਅੱਜ ਤੱਕ ਉਹਦੇ ਬਾਰੇ ਗੱਲ ਨਹੀਂ ਹੋਈ ਸੀ, ਤਾਂ ਤੁਸੀਂ ਡਿਸਕਸ ਕਰੋ। ਹਰ ਚੀਜ਼ ਦਾ ਸਲਿਊਸ਼ਨ ਹੈ। ਤੁਸੀਂ ਉਹਨੂੰ ਵਲੰਟਰੀ ਡਿਸਕਲੋਜ਼ ਕਰਕੇ ਅਗਰ ਇਨਫੋਰਮੇਸ਼ਨ ਨੂੰ ਸ਼ੇਅਰ ਕਰ ਦਿੰਦੇ ਏਟੀਓ ਨੂੰ, ਤਾਂ ਤੁਹਾਨੂੰ ਪੈਨਲਟੀਜ਼ ਨਹੀਂ ਲੱਗਦੀਆਂ ਜਾਂ ਘੱਟ ਲੱਗਦੀਆਂ ਨੇ। ਪਰ ਅਗਰ ਉਹ ਫਾਇੰਡ ਆਊਟ ਕਰਕੇ ਆਉਂਦੇ ਨੇ ਤਾਂ ਫਿਰ ਦਿੱਕਤ ਆਉਂਦੀ ਹੈ। ਸੋ ਤੁਸੀਂ ਦੇਖੋ ਕਿੱਥੇ ਤੁਸੀਂ ਕੀ ਮਿਸ ਕੀਤਾ, ਅਤੇ ਅਗਰ ਕਿੱਥੇ ਵੀ ਡਾਊਟ ਹੈ ਤਾਂ ਉਹਨੂੰ ਕਲੈਰੀਫਾਈ ਕਰੋ।
1: ਸੋ ਮੁੱਖ ਦੀ ਗੱਲ, ਜਿੱਦਾਂ ਪੈਸਾ ਤੁਹਾਡੇ ਆ ਗਿਆ ਅਕਾਊਂਟ 'ਚ, ਇਹ ਨਾ ਸੋਚੋ ਵੀ ਸਾਰਾ ਹੁਣ ਤੁਹਾਡਾ ਹੀ ਆ, ਟੈਕਸ ਧਿਆਨ 'ਚ ਰੱਖੋ, ਇਹ ਵੀ ਜਾਣਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਅਤੇ ਇੰਨੀ ਸੋਹਣੀ ਜਾਣਕਾਰੀ ਸਾਂਝੀ ਕਰਨ ਦੇ ਲਈ। ਧੰਨਵਾਦ।
0: ਧੰਨਵਾਦ
1: ਜੀ। ਜੀ ਦੋਸਤੋ, ਇਹ ਸਨ ਸਾਡੇ ਨਾਲ ਕਮਲਪ੍ਰੀਤ ਜੀ, ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਇਹ ਇਨਫੋਰਮੇਸ਼ਨ ਸਾਡੇ ਲਈ, ਤੁਹਾਡੇ ਲਈ, ਇਹ ਸਾਰਿਆਂ ਦੇ ਲਈ ਲੈ ਕੇ ਆਉਂਦੇ ਨੇ। ਇਹ ਕੋਈ ਐਡਵਰਟਾਈਜ਼ਮੈਂਟ ਨਹੀਂ। ਤੁਸੀਂ ਜਿਹੜੇ ਵੀ ਅਕਾਊਂਟੈਂਟ ਦੇ ਨਾਲ, ਜਿੱਥੇ ਵੀ ਤੁਸੀਂ ਕੰਫਰਟੇਬਲ, ਜਿੱਥੋਂ ਵੀ ਤੁਸੀਂ ਸਰਵਿਸਿਜ ਲੈ ਰਹੇ ਹੋ, ਉੱਥੋਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ। ਹਾਂ, ਜਾਣਕਾਰੀ ਚਾਹੀਦੀ ਹੈ ਤਾਂ ਉਹ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਸੋ ਇਹ ਉਹ ਜਾਣਕਾਰੀਆਂ ਨੇ ਜਿਹੜੀਆਂ ਸਾਨੂੰ ਗਾਹੇ ਬਗਾਹੇ ਪਤਾ ਹੋਣੀਆਂ ਚਾਹੀਦੀਆਂ ਨੇ, ਨਾ ਕਿ ਜਦੋਂ ਸਾਡੇ ਸਿਰ 'ਤੇ ਪਵੇ ਉਦੋਂ ਆਪਾਂ ਇੱਕਦਮ ਬੁਖਲਾਹਟ ਦੇ ਵਿੱਚ ਆਈਏ। ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਦੇ ਵਿਸ਼ੇ ਫਿਰ ਦੁਬਾਰਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜੇ ਤੁਹਾਡੇ ਕੋਲ ਕੋਈ ਵਿਸ਼ਾ ਤਾਂ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੋਹਣੀਆਂ ਕਮਾਈਆਂ ਕਰੋ ਅਤੇ ਉਹਨਾਂ ਸੋਹਣੀਆਂ ਕਮਾਈਆਂ ਦੀ ਸੋਹਣੇ ਤਰੀਕੇ ਦੇ ਨਾਲ ਮੈਨੇਜਮੈਂਟ ਕਰੋ। ਦਿਓ ਇਜਾਜ਼ਤ, ਰੱਬ ਰੱਖ।
2: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au। ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨੈਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨੈਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FoldLending। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
7: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

ਸਰਕਾਰੀ ਫੰਡਿੰਗ ਦੀ ਕੋਈ ਘਾਟ ਨਹੀਂ ਹੈਗੀ ਔਰ ਡੇਟਾ ਐਕਸੈਸ ਦੇ ਮਾਮਲੇ ਦੇ ਵਿੱਚ ਚਾਈਨਾ ਬਹਿਰਾਲ ਅਮਰੀਕਾ ਤੋਂ ਥੋੜ੍ਹਾ ਜਿਹਾ ਮਜ਼ਬੂਤ ਨਜ਼ਰ ਆਉਂਦਾ ਪਰ ਜਦੋਂ ਸੈਮੀ ਕੰਡਕਟਰ ਮਾਈਕਰੋਚਿਪ ਦੀ ਗੱਲ ਆਉਂਦੀ ਹੈ ਉਹ ਵੀ ਇੱਕ ਵਾਰ ਹੀ ਹੈ ਮਾਈਕਰੋਚਿਪ ਵਾਰ ਵੀ ਹੈ ਅਮੈਰੀਕਾ ਨੇ ਚਾਈਨਾ ਨੂੰ ਐਡਵਾਂਸ ਏ ਆਈ ਚਿਪਸ ਜਿਵੇਂ ਨਵੀਡੀਆ H100 ਸੀਗੀ ਜਾਂ ਬਲੈਕਵੈਲ ਇਹ ਸਾਰੀਆਂ ਚਿਪਸ ਬਣਾਉਣ ਦੇ ਲਈ ਜਿਹੜੀਆਂ ਮਸ਼ੀਨਾਂ ਦੀ ਲੋੜ ਪੈਂਦੀ ਹੈ ਨਾ ਉਹ ਸਾਰੀਆਂ ਮਸ਼ੀਨਾਂ ਚਾਈਨਾ ਨੂੰ ਦੇਣ ਦੇ ਉੱਤੇ ਬੈਨ ਲਗਾਤਾ ਅਮੈਰੀਕਾ ਨੇ ਅੱਜ ਦੀ ਤਰੀਕ 'ਚ ਸੋ ਉਹ ਵਿਕ ਨਹੀਂ ਸਕਦੀਆਂ ਹੈਗੀਆਂ ਚਾਈਨਾ ਦੇ ਲਈ ਜਾਂ ਚਾਈਨੀਜ਼ ਕੰਪਨੀਆਂ ਦੇ ਲਈ ਜਵਾਬ ਚਾਈਨਾ ਦਾ ਕਿਵੇਂ ਆਇਆ ਕਿ ਜਿਹੜੀਆਂ SMIC ਜਾਂ ਹਿਊਵਾਏ ਕੀ ਜੋ ਵੀ ਤੁਸੀਂ ਕੰਪਨੀ ਕਹਿੰਦੇ ਹੋ ਅੱਗੇ ਫੋਨ ਵੀ ਹੁੰਦੇ ਸੀ ਉਹ ਆਪਣੇ ਹੀ ਦੇਸ਼ ਦੇ ਵਿੱਚ ਚਾਈਨਾ ਦੇ ਅੰਦਰ ਹੀ ਐਡਵਾਂਸ AI ਚਿਪਸ ਹੁਣ ਆਪ ਹੀ ਤਿਆਰ ਕਰਨ ਦੇ ਉੱਤੇ ਅਲੱਗ ਅਲੱਗ ਰਿਸਰਚ ਕਰ ਰਹੀਆਂ ਹੈਗੀਆਂ ਨੇ ਸਭ ਤੋਂ ਜ਼ਿਆਦਾ ਜੇ ਕੰਪੀਟੀਸ਼ਨ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਜਨਰੇਟਿਵ AI ਲੀਡਰਸ਼ਿਪ 'ਚ ਦੇਖਣ ਨੂੰ ਮਿਲੂ ਜਿਵੇਂ ਲੈਂਗੁਏਜ ਮਾਡਲ ਜਿਵੇਂ GPT ChatGPT ਦਾ GPT-4 ਹੈ ਕਲਾਡ ਦਾ ਜਾਂ ਜੈਮੀਨਾਈ ਦੇ ਇਹ ਸਾਰੇ ਮਾਡਲ ਬਹੁਤ ਅੱਗੇ ਹੈਗੇ ਨੇ ਚਾਈਨਾ ਦੇ ਕੋਲ ਡੀਪਸੀ ਕੁਈਨ ਐਰਨੀ ਵਰਗੇ ਮਾਡਲ ਹੈਗੇ ਨੇ ਉਹ ਤੇਜ਼ੀ ਦੇ ਨਾਲ ਪਿੱਛਾ ਕਰ ਰਹੇ ਨੇ ਹਾਲਾਂਕਿ ਉਹਨੇ ਪਾਪੂਲਰ ਨਹੀਂ ਕਿਉਂਕਿ ਅਮੈਰੀਕਾ ਦੇ ਲਈ ਬਾਜ਼ਾਰ ਬਹੁਤ ਵੱਡਾ ਹੈਗਾ ਚਾਈਨਾ ਦੇ ਲਈ ਓਡਾ ਵੱਡਾ ਬਾਜ਼ਾਰ ਨਹੀਂ ਹੈਗਾ ਇਸੇ ਕਰਕੇ ਚਾਈਨਾ ਬਾਜ਼ਾਰ ਦੇ ਉੱਤੇ ਕੰਟਰੋਲ ਲੈਣ ਦੇ ਲਈ ਇਸ ਵਕਤ AI ਪੇਟੈਂਟਸ ਲੈਣ ਦੇ ਵਿੱਚ ਲੱਗਿਆ ਹੋਇਆ ਅਮੈਰੀਕਾ ਰਿਸਰਚ ਦੇ ਉੱਤੇ ਜਾਂ ਕੁਆਲਿਟੀ ਦੇ ਉੱਤੇ ਕੰਮ ਕਰ ਰਿਹਾ ਚਾਈਨਾ ਦੁਨੀਆ 'ਚ ਸਭ ਤੋਂ ਵੱਧ AI ਪੇਟੈਂਟ ਫਾਈਲ ਕਰਨ ਦੇ ਵਿੱਚ ਦੁਨੀਆ ਦੀ ਨੰਬਰ ਇੱਕ ਕੰਟਰੀ ਬਣ ਚੁੱਕੀ ਹੈਗਾ ਹੈ ਔਰ ਨੋ ਡਾਊਟ ਕਿ ਜਦੋਂ ਟੈਲੈਂਟ ਦੀ ਗੱਲ ਆਉਂਦੀ ਹੈ ਤਾਂ ਵਰਲਡ ਕਲਾਸ ਜਿਹੜੇ ਰਿਸਰਚਰ ਹੈਗੇ ਨੇ ਉਹ ਅੱਜ ਦੀ ਤਰੀਕ 'ਚ ਅਮੈਰੀਕਾ ਦੇ ਕੋਲ ਬੈਠੇ ਨੇ ਪਰ ਚਾਈਨਾ ਦੇ ਵਿੱਚ ਵੀ ਇੱਕ ਸਟੈਮ ਗ੍ਰੈਜੂਏਟਸ ਦੀ ਜਿਹੜੀ ਇੱਕ ਬਹੁਤ ਵੱਡੀ ਮਾਰਕੀਟ ਹੈਗੀ ਹੈ ਔਰ ਕੁਆਲਿਟੀ ਐਜੂਕੇਸ਼ਨ ਚਾਈਨਾ 'ਚੋਂ ਜਾਂ ਦੁਨੀਆ ਦੇ ਦੂਸਰੇ ਦੇਸ਼ਾਂ 'ਚੋਂ ਹਾਸਲ ਕਰਕੇ ਵਾਪਸ ਚਾਈਨਾ 'ਚ ਜਾ ਰਹੇ ਨੇ ਉੱਥੇ ਇਨਵੈਸਟ ਕਰ ਰਹੇ ਨੇ ਉੱਥੇ ਰਿਸਰਚ ਸਟਾਰਟ ਕਰ ਰਹੇ ਨੇ ਹੁਣ ਜਿਹੜੇ ਔਰ ਮਿਲਟਰੀ ਦੇ ਵਿੱਚ ਵੀ ਮਿਲਟਰੀ 'ਚ ਜਿਹੜੇ ਆਟੋਨਮਸ ਡਰੋਨਸ ਨੇ ਜਿਹੜੇ ਸਾਈਬਰ ਡਿਫੈਂਸ ਆ ਉਹਦੇ 'ਚ AI ਦਾ ਇਸਤੇਮਾਲ ਹੋ ਰਿਹਾ ਚਾਈਨਾ ਦੇ ਕੋਲ ਵੀ ਆਟੋਨਮਸ ਹਥਿਆਰ ਜਾਂ ਜਿਹੜੀ ਸਰਵੀਲੈਂਸ ਡਰੋਨਸ ਹੈਗੇ ਨੇ ਜਾਂ ਡਰੋਨ ਸਵਾਮਸ ਕਹਿ ਲਿਆ ਜਾਂਦਾ ਉਹਨਾਂ ਦੇ ਵਿੱਚ ਬਹੁਤ ਵੱਡਾ ਚਾਈਨਾ ਨਿਵੇਸ਼ ਕਰਨ ਲੱਗਿਆ ਤਾਂ ਕਿ ਜੇ ਦੁਨੀਆ ਦੇ ਵਿੱਚ ਕਿਸੇ ਦੂਸਰੇ ਦੇਸ਼ ਨੂੰ ਲੋੜ ਪੈਂਦੀ ਹੈ ਤਾਂ ਚਾਈਨਾ ਉਹਨਾਂ ਨੂੰ ਦੇਵੇ ਆਹ ਦੇਖੋ ਜੀ ਸਰਵੀਲੈਂਸ ਡਰੋਨਸ ਲੈਣੇ ਅਸੀਂ ਬਣਾਏ ਨੇ AI ਦੀ ਮਦਦ ਦੇ ਨਾਲ ਔਰ ਸਭ ਤੋਂ ਐਡਵਾਂਸ ਮਾਡਲਸ ਹੈਗੇ ਨੇ ਫਿਊਚਰ ਦੇ ਵਿੱਚ ਦੋਵੇਂ ਦੇਸ਼ ਆਪਣੇ ਮਿਲਟਰੀ ਸਿਸਟਮ 'ਚ AI ਨੂੰ ਕਿਵੇਂ ਸ਼ਾਮਲ ਕਰਨਾ ਇਹਦੇ 'ਤੇ ਬਹੁਤ ਤੇਜ਼ੀ ਦੇ ਨਾਲ ਕੰਮ ਕਰ ਰਹੇ ਨੇ ਇਨਫੈਕਟ ਜਿਹੜੀ ਹਿਊਮਨ ਰੇਸ ਹੈ ਉਹਦੇ 'ਚ ਬਹੁਤ ਜ਼ਿਆਦਾ ਦਖਲ ਅੰਦਾਜ਼ੀ ਹੋਣ ਲੱਗ ਗਈ ਹੈ ਉਹਦੀ ਇੱਕ ਬੜੀ ਛੋਟੀ ਜਿਹੀ ਉਦਾਹਰਣ ਹੈ ਹੋ ਸਕਦਾ ਹੈ ਕਿ ਨੈੱਟਫਲਿਕਸ ਦੇਖਦੇ ਹੋਏ ਐਮਾਜ਼ਨ ਦੇਖਦੇ ਹੋਏ ਤੁਸੀਂ ਇੱਕ ਇਸ਼ਤਿਹਾਰ ਦੇ ਗੋ ਥਰੂ ਹੋਏ ਹੋਵੋ ਜੇ ਇਸ਼ਤਿਹਾਰ ਵਾਲਾ ਤੁਹਾਡੇ ਕੋਲ ਸਬਸਕ੍ਰਿਪਸ਼ਨ ਹੈਗੀ ਮੇਰੇ ਕੋਲ ਤਾਂ ਹੈਗੀ ਹੈ ਸਸਤਾ ਹੈ ਜੀ ਨੈੱਟਫਲਿਕਸ ਪਰ ਜੇ ਮਹਿੰਗੀ ਲਈ ਹੋਈ ਹੈ ਤਾਂ ਇਸ਼ਤਿਹਾਰ ਓਬਵੀਅਸਲੀ ਤੁਹਾਨੂੰ ਨਹੀਂ ਆਉਂਦੇ ਹੋਣਗੇ ਪਰ ਜੇ ਐਡਸ ਵਾਲੀ ਸਬਸਕ੍ਰਿਪਸ਼ਨ ਹੈ ਕਿਸੇ ਵੀ ਸਟ੍ਰੀਮਿੰਗ ਪਲੈਟਫਾਰਮ ਦੀ ਤਾਂ ਉਹਨਾਂ 'ਤੇ ਨਾ ਗੂਗਲ ਦੀ ਇੱਕ ਐਡ ਆਉਂਦੀ ਹੁੰਦੀ ਹੈ ਕਿ ਬਜ਼ੁਰਗ ਬੰਦਾ ਬੈਠਾ ਹੈ ਪਾਰਟੀ ਚੱਲ ਰਹੀ ਹੈ ਅਤੇ ਸਾਰੇ ਲੋਕ ਪਰਿਵਾਰ ਦੇ ਮੈਂਬਰ ਗੱਲਾਂ ਕਰ ਰਹੇ ਨੇ ਪਰ ਉਹ ਸੁੱਧ ਬੁੱਧ ਖੋਈ ਬੈਠਾ ਉਹਨੂੰ ਸੁਣ ਨਹੀਂ ਰਿਹਾ ਕਿਉਂਕਿ ਕੰਨਾਂ ਦੀ ਸ਼ਕਤੀ ਬਹੁਤ ਘੱਟ ਹੈਗੀ ਹੈ ਅਤੇ ਉਹ ਤੋਂ ਬਾਅਦ ਉਹਦੀ ਇੱਕ ਕੁੜੀ ਨੋਟ ਕਰਦੀ ਹੈ ਵੀ ਉਹਦੀ ਜਿਹੜੀ ਮਸ਼ੀਨ ਹੈ ਕੰਨ 'ਚੋਂ ਉਹ ਨਿਕਲੀ ਹੋਈ ਹੈ ਅਤੇ ਇਸ ਕਰਕੇ ਉਹਨੂੰ ਸੁਣਾਈ ਨਹੀਂ ਦੇ ਰਿਹਾ ਹੁਣ ਪਿੱਛੇ ਗੂਗਲ ਦੀ ਇੱਕ ਪੰਚ ਲਾਈਨ ਆਉਂਦੀ ਹੈ ਕਿ ਜੇ ਗੂਗਲ AI ਦੇ ਵਿੱਚ ਹੈਲਥ ਦੇ ਵਿੱਚ ਹੈਲਥ ਸੈਕਟਰ ਦੇ ਵਿੱਚ ਮੈਡੀਸਨ ਸੈਕਟਰ ਦੇ ਵਿੱਚ AI ਦਾ ਇਸਤੇਮਾਲ ਕਰ ਲਵੇ ਤਾਂ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲਣਗੇ ਸੋ ਤੁਹਾਨੂੰ ਹਾਲੇ ਇਹ ਕੁਛ ਹੋਇਆ ਨਹੀਂ ਹੈ ਜਾਂ ਹੋ ਵੀ ਰਿਹਾ ਹੋਊਗਾ ਹਾਲੇ ਕੁਛ ਮਾਰਕੀਟ 'ਚ ਆਇਆ ਨਹੀਂ ਹੈ ਪਰ ਸਿਰਫ ਇਸ ਕਿਸਮ ਦੀਆਂ ਇਸ਼ਤਿਹਾਰਬਾਜ਼ੀਆਂ ਦੇ ਜ਼ਰੀਏ ਸਿਰਫ ਸਹਿਜ ਕੀਤਾ ਜਾ ਰਿਹਾ ਤੁਹਾਨੂੰ ਜਾਂ ਆਮ ਇਨਸਾਨਾਂ ਨੂੰ ਬੜਾ ਨੋਰਮਲ ਕੀਤਾ ਜਾ ਰਿਹਾ ਵੀ ਇਟਸ ਓਕੇ AI ਹਿਊਮਨ ਰੇਸ ਦੇ ਵਿੱਚ ਹਿਊਮਨ ਹੈਲਥ ਦੇ ਲਈ ਇੱਕ ਬਹੁਤ ਵੱਡਾ ਟੂਲ ਸਾਬਤ ਹੋਏਗੀ ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਤੋਂ ਲੈ ਕੇ ਤੁਹਾਡੀ ਯਾਦ ਸ਼ਕਤੀ ਤੱਕ ਜਿਹੜੇ ਡਿਮੈਂਸ਼ੀਆ ਅਲਜ਼ਾਈਮਰ ਤੱਕ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਤੱਕ ਦੇ ਲਈ AI ਦਾ ਇਸਤੇਮਾਲ ਕਿਵੇਂ ਹੋਊਗਾ ਔਰ ਇਹਨੂੰ ਹੀ ਲੈ ਕੇ ਅਮੈਰੀਕਾ ਅਤੇ ਚਾਈਨਾ ਇੱਕ ਦੂਸਰੇ ਦੇ ਨਾਲ ਲੜ ਰਹੇ ਹੈਗੇ ਨੇ ਇੱਕ ਕਿਸਮ ਦੀ ਕੋਲਡ ਵਾਰ ਕਰ ਰਹੇ ਨੇ ਪਰ ਸਭ ਤੋਂ ਵੱਡਾ ਖਤਰਾ ਆ ਜਾਂਦਾ ਹੈ ਪ੍ਰਾਈਵੇਸੀ ਦਾ ਡੇਟਾ ਪ੍ਰਾਈਵੇਸੀ ਦਾ ਨਿਗਰਾਨੀ ਦਾ ਕੰਟਰੋਲ ਦਾ
ਕੰਟਰੋਲ ਦਾ ਬਹੁਤ ਵੱਡਾ ਮਸਲਾ, ਉਹਦੇ 'ਤੇ ਹੀ ਅੱਜ ਦਾ ਇਹ ਟੋਪਿਕ ਵੀ ਹੈ, ਉਹਦੇ 'ਤੇ ਗੱਲ ਕਰਾਂਗੇ।

ਚਾਈਨਾ ਦੇ ਕੋਲ ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਡੇਟਾਬੇਸ ਹੈ। ਹੁਣ ਉਹ ਆਸਟ੍ਰੇਲੀਆ 'ਚ ਬੈਠੇ ਲੋਕਾਂ ਦਾ ਕਿਵੇਂ ਉਹਨਾਂ ਦੇ ਕੋਲ ਡੇਟਾਬੇਸ ਆ ਗਿਆ, ਜਾਂ ਇੰਡੀਆ ਦੇ ਲੋਕਾਂ ਦਾ, ਜਾਂ ਅਮੈਰੀਕਾ ਦੇ ਲੋਕਾਂ ਦਾ, ਕਿਉਂਕਿ ਡੇਟਾ ਵਿਕਦਾ। ਦੇਖੋ, ਇੱਕ ਵਾਰ ਪਹਿਲਾਂ ਵੀ ਆਪਾਂ ਇਹ ਗੱਲ ਕਹੀ ਸੀਗੀ ਕਿ ਅੱਜ ਦੀ ਤਰੀਕ ਦੇ ਵਿੱਚ ਡੇਟਾ ਪ੍ਰਧਾਨ ਹੈ। ਡੇਟਾ ਯਾਨੀ ਕਿ ਤੁਹਾਡਾ ਨਾਮ, ਪਤਾ, ਜਾਣਕਾਰੀ, ਉਮਰ, ਡੇਟ ਆਫ ਬਰਥ, ਤੁਹਾਡੀ ਕ੍ਰੈਡਿਟ ਕਾਰਡ ਡਿਟੇਲਸ, ਤੁਹਾਡੀਆਂ ਬੈਂਕ ਡਿਟੇਲਸ, ਤੁਹਾਡੀਆਂ ਮੈਡੀਕਲ ਹਿਸਟਰੀ, ਐਵਰੀਥਿੰਗ, ਈਚ ਐਂਡ ਐਵਰੀਥਿੰਗ ਅਬਾਊਟ ਯੂ ਇਜ਼ ਡੇਟਾ ਅੱਜ ਦੀ ਤਰੀਕ ਦੇ ਵਿੱਚ। ਔਰ ਡੇਟਾ ਵਿਕ ਰਿਹਾ, ਜਿਹਦੇ ਕੋਲ ਸਭ ਤੋਂ ਜ਼ਿਆਦਾ ਡੇਟਾ, ਉਹੀ ਕੰਪਨੀ ਚੌਧਰੀ, ਉਹੀ ਕੰਪਨੀ ਪ੍ਰਧਾਨ ਹੈਗੀ ਹੈ। ਹੁਣ ਐਸੇ ਸਮੇਂ ਦੇ ਵਿੱਚ ਜਿਹੜੀ ਐਂਥਰੋਪਿਕ ਇੱਕ ਕੰਪਨੀ ਹੈ, ਐਂਥਰੋਪਿਕ, ਵੈਸੇ ਐਂਥਰੋਪਿਕ ਆਪਣੇ ਜਿਹੜਾ ਇਹਨਾਂ ਦਾ ਫਲੈਗਸ਼ਿਪ ਪ੍ਰੋਡਕਟ ਹੈਗਾ, ਉਹ ਹੈਗਾ ਕਲਾਡ। ਕਲਾਡ ਦੇ ਕਰਕੇ ਤੁਸੀਂ ਇਹਨੂੰ ਸੁਣਿਆ ਹੋਣਾ, CLAUDE, ਅਤੇ ਵੈਸੇ ਤਾਂ ਕਲਾਡ ਇੱਕ ਫਰੈਂਚ ਅੱਖਰ ਹੈਗਾ, ਕਲਾਡ, ਇੱਦਾਂ ਕਰਕੇ ਉਹਨੂੰ ਫਰੈਂਚ ਦੇ ਵਿੱਚ ਬੋਲਦੇ ਨੇ। ਮੈਂ ਬੜੀ ਔਖੀ ਪ੍ਰੋਨਾਂਸੀਏਸ਼ਨ ਸਿੱਖੀ। ਲੈਟਿਨ ਲੈਂਗੁਏਜ ਦੇ ਵਿੱਚ ਵੀ ਕਲਾਡ ਵਰਤਦੇ ਨੇ। ਲੈਟਿਨ ਲੈਂਗੁਏਜ ਦੇ ਵਿੱਚ ਜਿਵੇਂ ਆਪਾਂ ਪ੍ਰੀਤ, ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਅੱਖਰ ਵਰਤ ਲੈਂਦੇ ਹਾਂ ਨਾ, ਦੋਹਾਂ ਦੇ ਲਈ ਨਾਮ ਵਰਤ ਲੈਂਦੇ ਹਾਂ, ਲੈਟਿਨ ਲੈਂਗੁਏਜ 'ਚ ਕਲਾਡ ਜਿਹੜਾ ਉਹ ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਵਰਤਿਆ ਜਾ ਸਕਦਾ। ਦੇਖੋ, ਮੇਰੀ ਇੱਥੇ ਤੱਕ ਰਿਸਰਚ ਹੈ। ਐਨੀਵੇਜ਼, ਇਹ ਬੇਸਿਕਲੀ ਇੱਕ ਲਾਰਜ ਲੈਂਗੁਏਜ ਮਾਡਲ ਹੈ ਜਿਹਨੂੰ LLM ਕਹਿ ਲੈਂਦੇ ਹੈਗੇ। ਅਤੇ ਐਂਥਰੋਪਿਕ ਜਿਹੜੀ ਕੰਪਨੀ ਆ ਉਹ ਅਮੈਰੀਕਾ ਦੀ ਕੰਪਨੀ ਹੈਗੀ, ਅਮੈਰੀਕਾ ਦੇ ਵਿੱਚ ਓਬਵੀਅਸਲੀ ਅਮੈਰੀਕਾ 'ਚ ਬੇਸਡ ਹੈਗੀ ਹੈ। ਦੋ ਭੈਣ ਭਰਾ ਸੀਗੇ ਕਿ ਹੈਗੇ ਨੇ ਹੁਣ ਵੀ, ਡੈਨੀਅਲ ਅਮਾਡੋਈ ਅਤੇ ਡਾਰੀਓ ਅਮਾਡੋਈ। ਡੈਨੀਅਲ ਆ ਜਿਹੜੀ ਸੀਗੀ ਉਹ ਵੀ ਕੋ ਫਾਊਂਡਰ ਹੈ ਇਹਦੀ, ਅਤੇ ਉਹਨਾਂ ਨੇ ਵੀ ਬੜੇ ਸਾਰੇ ਲੈਂਗੁਏਜ ਮਾਡਲ ਜਿਹੜੇ ਨੇ ਡਾਰੀਓ ਦੇ ਨਾਲ ਰਲ ਕੇ ਤਿਆਰ ਕੀਤੇ ਨੇ। ਪਰ ਅੱਜ ਦੀ ਤਰੀਕ ਦੇ ਵਿੱਚ ਡਾਰੀਓ ਹੀ ਜਿਹੜੇ ਨੇ ਉਹ CEO ਪ੍ਰੈਜ਼ੀਡੈਂਟ ਹੈਗੇ ਨੇ। ਪ੍ਰੈਜ਼ੀਡੈਂਟ ਡੈਨੀਅਲ ਹੈਗੀ ਹੈ, CEO ਡਾਰੀਓ ਨੇ। ਅਤੇ ਕੰਪਨੀ ਸ਼ੁਰੂ ਤਾਂ ਪ੍ਰਾਈਵੇਟਲੀ ਹੋਈ ਸੀਗੀ, ਪਰ ਹੁਣ ਅੱਜ ਕੱਲ੍ਹ ਪਬਲਿਕ ਬੈਨੀਫਿਟ ਕਾਰਪੋਰੇਸ਼ਨ ਬਣ ਚੁੱਕੀ ਹੈ। ਸ਼ੇਅਰਸ ਵਗੈਰਾ ਵਿਕਦੇ ਨੇ। ਇਨਫੈਕਟ ਆ ਪਿਛਲੇ 2 ਮਹੀਨਿਆਂ ਪਹਿਲਾਂ ਦੀ ਇਹਨਾਂ ਦੀ ਵੈਲਿਊਏਸ਼ਨ ਲਗਭਗ $1 trillion ਦੇ ਆਸ ਪਾਸ ਗਈ ਹੈ। $965 billion ਅਮੈਰੀਕਨ ਡਾਲਰ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਉਹ ਕੰਪਨੀ ਜਿਹੜੀ 2021 ਦੇ ਵਿੱਚ ਸਥਾਪਿਤ ਹੁੰਦੀ ਹੈ ਸੈਨ ਫਰਾਂਸਿਸਕੋ ਤੋਂ, ਅਤੇ ਤੁਸੀਂ ਲਗਾਓ ਹਿਸਾਬ ਵੀ 5 ਸਾਲਾਂ ਦੇ ਵਿੱਚ $1 trillion ਦੀ ਕੰਪਨੀ ਬਣ ਜਾਣਾ ਐਂਥਰੋਪਿਕ ਦਾ। ਖੈਰ, ਹੁਣ ਐਂਥਰੋਪਿਕ ਦੇ ਇੱਕ ਰਿਸਰਚਰ ਨੇ ਇੱਕ ਗੱਲ ਕੀਤੀ, ਅਤੇ ਉਹ ਤੋਂ ਬਾਅਦ ਟਰੰਪ ਸਾਹਿਬ ਕਹਿੰਦੇ ਕਿ ਲੈ ਐਂਥਰੋਪਿਕ ਐਵੇਂ ਝੂਠ ਮਕਾਰੀ ਫੈਲਾ ਰਹੇ ਹੈਗੇ ਨੇ। ਬੇਸਿਕਲੀ ਐਂਥਰੋਪਿਕ ਨੇ ਕੋਈ ਇਹਦੇ 'ਤੇ ਗੱਲ ਨਹੀਂ ਕਹੀ ਹੈਗੀ। ਪਿਛਲੇ ਵੀਕ ਦੇ ਵਿੱਚ ਤੁਹਾਡੇ ਨਾਲ ਨਿਊਜ਼ ਵੀ ਸ਼ੇਅਰ ਕੀਤੀ ਸੀ ਕਿ ਇਵਾਨ ਹਿਊਬਿੰਗਰ ਕਰਕੇ ਇੱਕ ਰਿਸਰਚਰ ਨੇ, ਐਂਥਰੋਪਿਕ ਦੇ ਸੀਨੀਅਰ ਰਿਸਰਚਰ ਰਹਿ ਚੁੱਕੇ ਨੇ ਉਹ, ਹੁਣ ਤਾਂ ਛੱਡ ਗਏ ਉਹ ਕੰਪਨੀ, ਉਹਨਾਂ ਨੇ ਇਹ ਗੱਲ ਕਹਿਤੀ ਸੀਗੀ। ਔਰ ਅਮੈਰੀਕਾ ਦੇ ਇਕੱਲੇ ਮੀਡੀਆ ਆਊਟਲੈਟਸ ਦੇ ਵਿੱਚ ਉਹ ਖਬਰ ਬਣੀ ਸੀ। ਆਈ ਡੋਂਟ ਨੋ ਕਿ ਆਸਟ੍ਰੇਲੀਆ 'ਚ ਵੀ ਬਣੀ ਸੀ, ਇੰਡੀਆ ਦੇ ਆਊਟਲੈਟਸ 'ਤੇ ਉਹ ਖਬਰ ਕਿਉਂ ਇੰਨੀ ਜ਼ਿਆਦਾ ਗਾਇਬ ਰਹੀ, ਕਿ ਜਿਸ ਹਿਸਾਬ ਦੇ ਨਾਲ AI ਤਰੱਕੀ ਕਰ ਰਿਹਾ ਹੈ, ਤਰੱਕੀ ਇੱਕ ਗਲਤ ਅੱਖਰ ਹੈਗਾ, ਜਿਸ ਹਿਸਾਬ ਦੇ ਨਾਲ AI ਅੱਗੇ ਵੱਧ ਰਿਹਾ, ਤਰੱਕੀ ਪੋਜ਼ਿਟਿਵ ਸੈਂਸ ਦੇ ਵਿੱਚ ਹੁੰਦਾ, AI ਜਿਸ ਤਰੀਕੇ ਦੇ ਨਾਲ ਅੱਗੇ ਵੱਧ ਰਿਹਾ ਨਾ, ਅਗਲੇ ਵਿਦਇਨ ਅ ਡੈਕੇਡ, ਅਗਲੇ 10 ਸਾਲਾਂ ਦੇ ਅੰਦਰ 10% ਲੋਕਾਂ ਦੀ ਮੌਤ ਦਾ ਕਾਰਨ AI ਹੋਇਆ ਕਰੇਗਾ। ਦਿਸ ਇਜ਼ ਟੂ ਬਿਗ ਸਟੇਟਮੈਂਟ, ਬਹੁਤ ਵੱਡੀ ਇਹ ਸਟੇਟਮੈਂਟ ਹੈਗੀ ਹੈ ਜਦੋਂ ਕੋਈ ਰਿਸਰਚਰ ਜਿਹੜਾ ਖੁਦ ਉਸ ਤਕਨੀਕ ਨੂੰ ਬਿਹਤਰ ਕਰਨ ਦੇ ਉੱਤੇ ਕੰਮ ਕਰ ਰਿਹਾ ਹੋਵੇ, ਜਿਹੜੀ ਹੁਣ ਉਹਨੂੰ ਲੱਗ ਰਿਹਾ ਹੈ ਕਿ ਉਹਦੇ ਹੱਥੋਂ ਵੀ ਬਾਹਰ ਹੋ ਗਈ ਹੈਗੀ ਹੈ, ਉਹਦੇ ਹੱਥ ਬਸ ਉਹਨਾਂ ਦੇ ਵਿੱਚ ਨਹੀਂ ਰਿਹਾ ਹੈਗਾ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਓਪਨ ਹਾਈਮਰ ਨੇ, ਜਿਹੜੇ ਓਪਨ ਹਾਈਮਰ ਸੀਗੇ, ਜਦੋਂ ਉਹਨਾਂ ਨੇ ਐਟਮ ਬੰਬ ਤਿਆਰ ਕੀਤਾ ਸੀਗਾ, ਅਤੇ 40s ਦੇ ਡੈਕਿਡ ਦੇ ਵਿੱਚ ਜਿਹੜਾ ਟ੍ਰਿਨਿਟੀ ਟੈਸਟ, ਜੇ ਤੁਸੀਂ ਫਿਲਮ ਦੇਖੀ ਹੋਵੇ ਓਪਨ ਹਾਈਮਰ, ਉਹ 'ਚ ਤਾਂ ਸਾਰਾ ਕੁਛ ਹੀ ਹੈ ਕਿ ਜਦੋਂ ਟ੍ਰਿਨਿਟੀ ਟੈਸਟ ਹੁੰਦਾ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਉਹਨਾਂ ਨੇ ਜੋ ਘੜਤਾ ਉਹ ਗਲਤ ਹੋ ਗਿਆ ਕੰਮ, ਐਟਮ ਬੰਬ ਨਹੀਂ ਸੀ ਉਹਨਾਂ ਨੂੰ ਬਣਾਉਣਾ ਚਾਹੀਦਾ, ਇਹ ਵੀ ਐਟਮ ਬੰਬ ਹੀ ਹੈ, ਪਰ ਐਟਮ ਬੰਬ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ AI। ਔਰ ਇਹ ਟਿੱਪਣੀ ਜਿਹੜੀ ਹੈ, ਇਹ ਜਿਹੜਾ ਬਿਆਨ ਜਾਂ ਇਹ ਸਟੇਟਮੈਂਟ ਐਸੇ ਟਾਈਮ ਦੇ ਵਿੱਚ ਸਾਹਮਣੇ ਆਉਂਦੀ ਹੈ ਜਦੋਂ ਐਂਥਰੋਪਿਕ ਨੇ, ਜਿਹੜਾ AI ਸੇਫਟੀ ਇੰਸਟੀਚਿਊਟ ਹੈ ਨਾ ਬ੍ਰਿਟੇਨ ਦਾ, ਉਹਨਾਂ ਨੇ ਐਂਥਰੋਪਿਕ ਨੂੰ ਕਿਹਾ ਸੀਗਾ ਕਿ ਜਿਹੜਾ ਤੁਹਾਡਾ ਨਵਾਂ ਮਾਡਲ ਤੁਸੀਂ ਕਲਾਡ ਦਾ ਬਣਾਇਆ ਹੈਗਾ ਨਾ, ਉਹ ਸਾਡੇ ਨਾਲ ਸ਼ੇਅਰ ਕਰੋ। ਹੁਣ ਜਿਹੜੀ ਬ੍ਰਿਟੇਨ ਦੀ AI ਸੇਫਟੀ ਇੰਸਟੀਚਿਊਟ ਹੈ, ਇਹ ਦੁਨੀਆ ਭਰ ਦੀ ਕੰਪਨੀਆਂ ਦੇ ਉੱਤੇ ਨਿਗਾਹ ਰੱਖਦੇ ਨੇ ਜਿੰਨੀਆਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ ਕੰਪਨੀਜ਼ ਨੇ।
ਕਹਿੰਦੇ ਨੇ ਕਿ ਦੁਨੀਆ ਦੀ ਕਿਸੇ ਵੀ ਸਰਕਾਰ ਦੇ ਕੋਲ ਕੋਈ ਐਸੀ ਕੰਪਨੀ ਹੈ ਨਹੀਂ, ਪਰ ਸਾਨੂੰ ਇੱਕ ਪਬਲਿਕ ਪਲੈਟਫਾਰਮ ਇਹੋ ਜਿਹਾ ਦੇਣਾ ਹੋਏਗਾ ਜਿੱਥੇ ਫਿਊਚਰ ਇੱਦਾਂ ਨਾ ਹੋਵੇ ਕਿ, ਕਿਉਂਕਿ ਦੇਖੋ ਨਾ ਤਾਂ ਅਮੈਰੀਕਾ ਕੰਟਰੋਲ ਕਰ ਰਿਹਾ, ਨਾ ਚਾਈਨਾ ਕਰ ਰਿਹਾ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਇਹਨਾਂ ਨੇ ਤਾਂ ਕਰਨਾ ਹੀ ਕੀ ਹੈਗਾ। ਸੋ ਕਿਸੇ ਨਾ ਕਿਸੇ ਇੰਸਟੀਚਿਊਟ ਨੂੰ ਅੱਗੇ ਆਉਣਾ ਪਏਗਾ ਜਿਹੜਾ ਕਿ ਇਹ ਦੇਖੇ ਕਿ ਭਾਈ ਇਹ ਠੀਕ ਹੈ, ਤੁਸੀਂ ਰਿਸਰਚ ਕਰੀ ਜਾ ਰਹੇ ਹੋ, ਠੀਕ ਹੈ ਤੁਸੀਂ ਨਵੇਂ ਨਵੇਂ ਮਾਡਲਸ ਡਿਵੈਲਪ ਕਰ ਰਹੇ ਹੋ, ਬਟ ਵਟ ਅਬਾਊਟ ਦੀ ਜਿਹੜੀ ਉਹਨਾਂ ਦੀ ਇੱਕ ਕਿਸਮ ਦੀ ਜਵਾਬਦੇਹੀ ਹੈ ਉਹ ਕੌਣ ਤੈਅ ਕਰੇਗਾ? ਅਤੇ ਉਹ ਇਸੇ ਦੇ ਲਈ AI ਸੇਫਟੀ ਇੰਸਟੀਚਿਊਟ ਹੈ ਜਿਹੜਾ, ਉਹਨਾਂ ਨੇ ਕਲੌਡ ਦੇ ਨਵੇਂ ਮਾਡਲ ਦਾ ਉਹਨਾਂ ਤੋਂ ਮੰਗਿਆ ਸੀਗਾ ਡਿਟੇਲ ਕਿ ਤੁਸੀਂ ਸਾਡੇ ਨਾਲ ਡਿਟੇਲਸ ਸ਼ੇਅਰ ਕਰੋ, ਐਂਥਰੋਪਿਕ ਨੇ ਮਨਾ ਕਰਤਾ। ਅਤੇ ਹੁਣ ਦੁਨੀਆ ਦੇ ਵਿੱਚ ਸ਼ਾਇਦ ਹੀ ਮੇਰੇ ਖਿਆਲ ਦੇ ਨਾਲ ਇਕਲੌਤੀ ਐਸੀ ਇਹ ਇੱਕ ਸੰਸਥਾ ਹੈ AI ਸੇਫਟੀ ਇੰਸਟੀਚਿਊਟ। ਇੰਗਲੈਂਡ ਦੀ ਗੌਰਮੈਂਟ ਵੀ ਇਹਨਾਂ ਨੂੰ ਕੁਛ ਨਹੀਂ ਕਹਿੰਦੀ ਹੈਗੀ, ਇਨਫੈਕਟ ਸਪੋਰਟ ਹੀ ਕਰਦੇ ਹੈਗੇ ਨੇ। ਅਤੇ ਹਿਊਬਿੰਗਰ ਦੀ ਜਿਹੜੀ ਇਹ ਸਟੇਟਮੈਂਟ ਆਈ ਹੈ ਇਹਨੂੰ ਵਾਲ ਸਟਰੀਟ ਜਰਨਲ ਅਖਬਾਰ ਆਪਾਂ ਸ਼ੇਅਰ ਵੀ ਕੀਤੀ ਸੀ ਤੁਹਾਡੇ ਨਾਲ, ਮੇਰੇ ਖਿਆਲ ਦੇ ਨਾਲ ਰੇਡੀਓ ਹਾਂਜੀ ਦੇ ਇੱਕ ਬੁਲੇਟਿਨ ਦੇ ਵਿੱਚ ਲਾਸਟ ਵੀਕ ਇਹ ਨਿਊਜ਼ ਸ਼ੇਅਰ ਵੀ ਕੀਤੀ ਸੀਗੀ। ਵਾਲ ਸਟਰੀਟ ਜਰਨਲ ਦੀ ਨਿਊਜ਼ ਦੇ ਮੁਤਾਬਕ ਇਹ ਰਿਸਰਚਰ ਨੇ ਇਸੇ ਕਰਕੇ ਨੌਕਰੀ ਆਪਣੀ ਛੱਡੀ ਸੀ ਹਿਊਬਿੰਗਰ ਨੇ, ਕਿ ਉਹ ਕਹਿੰਦੇ ਕਿ ਅਸੀਂ ਤਿਆਰ ਕੀਤੇ ਨੇ ਮਾਡਲ ਅਤੇ ਹੁਣ ਸਾਡੇ ਹੀ ਕੰਟਰੋਲ 'ਚ ਨਹੀਂ ਹੈਗੇ, ਅਤੇ ਨਵਾਂ ਮਾਡਲ ਜਿਹੜਾ ਉਹ ਐਸੇ ਜਿਹੜੇ ਇੱਕ ਕੰਟਰੋਲ ਰੱਖਣ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੇ ਦੇ ਨਾਲ ਉਹ ਸ਼ੇਅਰ ਨਹੀਂ ਕਰ ਰਹੇ ਹੈਗੇ। ਅਤੇ ਜਦੋਂ ਐਂਥਰੋਪਿਕ ਨੇ ਮਨਾ ਕਰਤਾ ਤਾਂ ਉਹਨਾਂ ਨੇ ਨੌਕਰੀ ਛੱਡਤੀ। ਵੀ ਇਹ ਕੀ ਗੱਲ ਬਣੀ, ਤੁਸੀਂ ਜਿਹੜੀਆਂ ਇੰਡੀਪੈਂਡੈਂਟ ਔਰਗਨਾਈਜੇਸ਼ਨਸ ਨੇ, ਅੱਛਾ ਉਹਨਾਂ ਦੇ ਇੱਕ ਗੱਲ ਹੁੰਦੀ ਹੈ ਜਿਹੜੀ ਇਹ ਬ੍ਰਿਟੇਨ ਦੀ ਆਰਟੀਫਿਸ਼ਲ ਇੰਟੈਲੀਜੈਂਸ ਸੇਫਟੀ ਇੰਸਟੀਚਿਊਟ ਹੈਗਾ AISI, ਉਹ ਇੱਕ ਕੰਪਨੀ ਦੇ ਮਾਡਲ ਨੂੰ ਦੂਸਰੀ ਕੰਪਨੀ ਦੇ ਮਾਡਲ ਦੇ ਨਾਲ ਸ਼ੇਅਰ ਬਿਲਕੁਲ ਨਹੀਂ ਕਰਦੇ ਹੈਗੇ। ਕੋਈ ਜਿਹੜੀਆਂ ਇਨਫੋਰਮੇਸ਼ਨਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਈਵੇਟ ਰੱਖਦੇ ਨੇ, ਉਹਨਾਂ ਨੂੰ ਪਬਲਿਕ ਪਲੈਟਫਾਰਮ 'ਤੇ ਵੀ ਨਹੀਂ ਲੈ ਕੇ ਆਉਂਦੇ ਹੈਗੇ ਉਹਨਾਂ ਦੇ ਟੂਲਸ ਟੈਕਨੀਕਸ ਨੂੰ। ਸੋ ਇਸ ਕਰਕੇ ਉਹ ਬਹੁਤ ਜ਼ਿਆਦਾ ਟਰੱਸਟਵਰਦੀ ਔਰਗਨਾਈਜੇਸ਼ਨ ਵੀ ਹੈ। ਪਰ ਹਾਂ, ਜਿੰਨੀਆਂ AI ਕੰਪਨੀਜ਼ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ, ਚਾਹੇ ਉਹ ਅਮੈਰੀਕਾ 'ਚ, ਚਾਹੇ ਰਸ਼ੀਆ, ਚਾਹੇ ਬ੍ਰਾਜ਼ੀਲ, ਚਾਹੇ ਚਾਈਨਾ ਜਾਂ ਇੰਡੀਆ ਜਾਂ ਆਸਟ੍ਰੇਲੀਆ 'ਚ, ਦੇ ਆਰ ਨੋਟ ਬਾਉਂਡ ਟੂ ਗਿਵ ਔਰ ਸ਼ੇਅਰ ਦੇਅਰ ਇਨਫੋਰਮੇਸ਼ਨ ਵਿਦ AISI। ਇੱਦਾਂ ਦੀ ਕੋਈ ਪਾਬੰਦੀ ਨਹੀਂ ਹੈਗੀ ਕਿ ਤੁਹਾਨੂੰ ਕਰਨਾ ਹੀ ਪਏਗਾ। ਸੋ ਇਸ ਕਰਕੇ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਨਹੀਂ ਜਾ ਸਕਦਾ ਹੈਗਾ। ਬਟ ਇੱਕ ਨਿਊਜ਼ ਮੈਂ ਪੜ੍ਹ ਰਿਹਾ ਸੀ BBC ਦੀ, ਅਤੇ ਉਹਨਾਂ ਨੇ ਦੱਸਿਆ ਕਿ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਜਿਹੜੇ ਮਸ਼ੀਨ ਲਰਨਿੰਗ ਦੇ ਪ੍ਰੋਫੈਸਰ ਨੇ ਨੀਲ ਲਾਰੈਂਸ, ਉਹਨਾਂ ਨੇ BBC ਰੇਡੀਓ ਦੇ ਇੱਕ ਸ਼ੋਅ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਰਿਪੋਰਟ ਵਾਕਈ ਸਹੀ ਹੈ, ਔਰ ਅਮੈਰੀਕਾ ਸਿਰਫ ਇਹ ਕਹਿ ਕੇ ਕਿ ਚਾਈਨਾ ਨੁਕਸਾਨ ਪਹੁੰਚਾਊਗਾ ਦੁਨੀਆ ਨੂੰ, ਜਦੋਂ ਪਹੁੰਚਾਊਗਾ ਉਦੋਂ ਪਹੁੰਚਾਊਗਾ, ਹਾਲੇ ਤਾਂ ਤੁਸੀਂ ਪਹੁੰਚਾ ਰਹੇ ਹੋ ਨਾ, ਹਾਲੇ ਤਾਂ ਤੁਹਾਡੇ ਦੇਸ਼ ਦੇ ਵਿੱਚ ਕੰਪਨੀਆਂ ਬੈਠੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਡੇਂਜਰਸ ਲੈਵਲ ਦੇ ਉੱਤੇ। ਦੇਖੋ ਚਾਈਨਾ ਕੀ ਰਿਸਰਚ ਕਰ ਰਿਹਾ, ਉਹ ਕਦੇ ਵੀ ਸ਼ੇਅਰ ਨਾ ਤਾਂ ਹੋਇਆ ਅੱਜ ਤੱਕ, ਨਾ ਹੋਣਾ ਫਿਊਚਰ 'ਚ ਵੀ ਨਹੀਂ ਹੋਣਾ, ਕਿਉਂਕਿ ਚਾਈਨਾ ਦਾ ਪੋਲੀਟੀਕਲ ਮਾਡਲ ਹੀ ਇੱਦਾਂ ਦਾ ਕਿ ਉੱਥੋਂ ਦੀ ਸਰਕਾਰ ਉੱਥੋਂ ਉਸ ਹੱਦਬੰਦੀ 'ਚੋਂ ਕੋਈ ਗੱਲ ਬਾਹਰ ਜਾਣ ਹੀ ਨਹੀਂ ਦਿੰਦੀ। ਅਮੈਰੀਕਾ ਤਾਂ ਚਾਈਨਾ ਨਹੀਂ ਹੈਗਾ ਨਾ, ਅਮੈਰੀਕਾ ਕੋਈ ਨੌਰਥ ਕੋਰੀਆ ਨਹੀਂ, ਕੋਈ ਅਮੈਰੀਕਾ ਦੇ ਵਿੱਚ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ। ਅਮੈਰੀਕਾ ਦੇ ਵਿੱਚ ਤਾਂ ਗੱਲਾਂ ਸ਼ੇਅਰ ਹੋਣੀਆਂ ਚਾਹੀਦੀਆਂ ਹੈਗੀਆਂ ਨੇ, ਫਿਰ ਤੁਸੀਂ ਤਾਂ ਦੱਸੋ ਪਬਲਿਕ ਪਲੈਟਫਾਰਮ 'ਤੇ ਜਦੋਂ ਤੁਹਾਡੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਜਵਾਬਦੇਹੀ ਤੁਹਾਡੀ ਤਾਂ ਹੋਣੀ ਚਾਹੀਦੀ ਹੈਗੀ ਹੈ। ਸੋ ਜਿਹੜੇ ਜਿਹੜੀ ਨਿਊਜ਼ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਪ੍ਰੋਫੈਸਰ ਲਾਰੈਂਸ ਨੇ, ਨੀਲ ਲਾਰੈਂਸ ਨੇ ਗੱਲ ਕੀਤੀ ਹੈ, ਅਤੇ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਐਂਥਰੋਪਿਕ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਸੁਪਰ ਇੰਟੈਲੀਜੈਂਸ ਦੇ ਜਿਹੜੇ AI ਅਲਾਈਨਮੈਂਟਸ ਨੇ ਉਹਨਾਂ ਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ, ਇਹ ਦੁਨੀਆ ਨੂੰ ਦੱਸਿਆ ਜਾਵੇ। ਪਰ ਅਸਲ ਦੇ ਵਿੱਚ ਜਿਹੜਾ ਹਾਲਾਤ ਬਸ ਤੋਂ ਬਾਹਰ ਹੈਗੇ ਨੇ, ਕਿਉਂਕਿ ਇਹ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ। 2023 ਦੇ ਵਿੱਚ OpenAI, ਗੂਗਲ ਡੀਪ ਮਾਇੰਡ ਅਤੇ ਐਂਥਰੋਪਿਕ, ਇਹਨਾਂ ਸਾਰਿਆਂ ਦੇ ਇਹੀ ਚਾਹੇ ਇਹੀ ਡਾਰੀਓ ਸੀਗੇ, ਅਤੇ ਗੂਗਲ ਡੀਪ ਮਾਇੰਡ ਦੇ ਅਤੇ OpenAI ਦੇ ਸੈਮ ਆਲਟਮੈਨ ਵਰਗੇ ਸਾਰੇ ਜਿੰਨੇ CEOs ਨੇ, ਜਿਹੜੇ ਫਾਊਂਡਰਸ ਨੇ,
ਉਹਨਾਂ ਨੇ ਆਪ ਹੀ ਇਹ ਚਿੰਤਾ ਜਤਾਈ ਸੀਗੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਥੋੜ੍ਹਾ ਜਿਹਾ ਫਿਊਚਰ ਦੇ ਵਿੱਚ ਖਤਰੇ ਵੱਧ ਸਕਦੇ ਨੇ। ਇਨਫੈਕਟ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਜਿਹੜੀਆਂ ਚੇਤਾਵਨੀਆਂ ਨੇ, ਇਹ ਜਿਹੜੀਆਂ ਵਾਰਨਿੰਗਸ ਨੇ, ਇਹ ਬਹੁਤ ਜ਼ਿਆਦਾ ਜੈਨੂਅਨ ਲੱਗ ਰਹੀਆਂ ਨੇ। ਕਿਉਂਕਿ ਆ ਪਿੱਛੇ ਜੇ ਕੁਛ ਕੁ ਹਫ਼ਤਿਆਂ ਦੇ ਵਿੱਚ ਤੁਹਾਡੇ ਨਾਲ ਇੱਕ ਦੋ ਨਿਊਜ਼ ਰੇਡੀਓ 'ਤੇ ਇਹ ਵੀ ਸ਼ੇਅਰ ਕੀਤੀਆਂ ਸੀਗੀਆਂ ਕਿ ਏ ਆਈ ਏਜੰਟਸ ਨੇ ਸਾਈਬਰ ਅਟੈਕ ਕੀਤੇ ਨੇ ਏ ਆਈ ਸਿਸਟਮਸ ਦੇ ਉੱਤੇ, ਔਰ ਇਹ ਉਹ ਏ ਆਈ ਏਜੰਟਸ ਨੇ ਜਿਹੜੇ ਖੁਦ ਹੀ ਇਹਨਾਂ ਦਾ ਕੰਟਰੋਲ ਲੈ ਰਹੇ ਸੀ। ਹੁਣ ਇਹ ਗੱਲ ਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਤੁਹਾਨੂੰ ਮੈਂ ਸਮਝਾਉਂਦਾ। ਓਪਨ ਏ ਆਈ, ਐਂਥਰੋਪਿਕ ਅਤੇ ਮੇਟਾ, ਇਹਨਾਂ ਤਿੰਨਾਂ ਨੇ ਇਹ ਗੱਲ ਪਬਲਿਕ ਪਲੈਟਫਾਰਮਸ 'ਤੇ ਮੰਨੀ ਹੈ ਕਿ ਉਹਨਾਂ ਦੀ ਏ ਆਈ ਟੈਕਨੀਕਸ ਦੇ ਵਿੱਚ ਹੈਕਿੰਗ ਹੋਈ ਹੈ। ਹੈਕਿੰਗ ਕਿਹਨੇ ਕੀਤੀ ਹੈ? ਇਹਨਾਂ ਏ ਆਈ ਏਜੰਟਸ ਨੇ। ਏ ਆਈ ਏਜੰਟਸ ਕੀ ਹੁੰਦੇ ਨੇ? ਏ ਆਈ ਏਜੰਟਸ ਇੱਕ ਐਸਾ ਸਿਸਟਮ ਹੁੰਦਾ ਹੈ ਜੋ ਕਿ ਆਪ ਹੀ ਕੰਮ ਕਰਦਾ, ਮਤਲਬ ਸੈਲਫ ਲੋਡਿਡ ਟੂਲ ਜਿਹੜਾ ਹੈਗਾ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਜਿਹੜਾ ਆਪ ਹੀ ਬਣਿਆ ਹੈਗਾ ਅਤੇ ਉਹ ਹੁਣ ਆਪ ਹੀ ਕੰਟਰੋਲ ਲੈ ਰਹੇ ਨੇ। ਕੰਟਰੋਲ ਲੈਣ ਤੱਕ ਤਾਂ ਠੀਕ ਸੀ, ਪਰ ਉਹ ਏ ਆਈ ਮਾਡਲਸ ਜਿਹੜੇ ਨੇ ਉਹ ਹੈਕਿੰਗ ਕਰਨ ਲੱਗ ਪਏ ਨੇ। ਇਹਨੂੰ ਬਿਲਕੁਲ ਵੀ ਐਥੀਕਲ ਹੈਕਿੰਗ ਨਹੀਂ ਮੰਨਿਆ ਜਾ ਸਕਦਾ ਹੈਗਾ, ਕਿਉਂਕਿ ਹੁਣ ਆ ਬਿਲਕੁਲ ਤਾਜ਼ਾ ਮਾਮਲੇ ਦੇ ਵਿੱਚ ਤਾਜ਼ਾ ਜਿਹੜੀ ਇੱਕ ਵਾਰਨਿੰਗ ਚਾਹੇ ਹਿਊਬਿੰਗਰ ਦੀ ਹੈ, ਚਾਹੇ ਓਪਨ ਏ ਆਈ ਦੇ ਵੀ ਇੱਕ ਸਾਇੰਟਿਸਟ, ਇੱਕ ਰਿਸਰਚਰ ਨੇ ਯਾਕੂਬ ਪਚੋਕੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਕਿ ਏ ਆਈ ਇੰਨੀ ਕੁ ਜ਼ਿਆਦਾ ਕੰਟਰੋਲ ਲੈਣ ਲੱਗ ਪਈ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜੇ ਮਾਡਲਸ ਨੇ ਕੁਛ, ਕਿ ਇਨਸਾਨ ਦੇ ਲਈ ਵੀ ਉਹਨਾਂ ਨੂੰ ਬਰਕਰਾਰ ਰੱਖਣਾ ਮੁਸ਼ਕਲ ਹੋ ਰਿਹਾ। ਅਤੇ ਹੁਣ ਜਿਹੜੀਆਂ ਐਂਥਰੋਪਿਕ ਕੰਪਨੀ ਹੈ ਉਹਦੇ ਬਹੁਤ ਸਾਰੇ ਕਰਮਚਾਰੀ ਨੇ, ਓਪਨ ਏ ਆਈ ਦੇ ਬਹੁਤ ਸਾਰੇ ਕਰਮਚਾਰੀ ਨੇ, ਗੂਗਲ ਦੇ, ਜੈਮੀਨਾਈ ਦੇ, ਇਹਨਾਂ ਦੇ ਸਾਰਿਆਂ ਦੇ ਜਿਹੜੇ ਵਰਕਰਸ ਨੇ ਉਹਨਾਂ ਨੇ ਰਲ ਕੇ ਇੱਕ ਓਪਨ ਲੈਟਰ ਲਿਖਿਆ ਸੀ, ਔਰ ਓਪਨ ਲੈਟਰ 'ਤੇ ਅਪੀਲ ਕੀਤੀ ਸੀਗੀ ਕਿ ਜਿਹੜੀ ਏ ਆਈ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਕਿਸਮ ਦੇ ਨਾਲ ਕੰਟਰੋਲ ਲੈਣ ਲੱਗੀ ਹੈ ਦੁਨੀਆ ਦਾ, ਸਾਨੂੰ ਇਹਦਾ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਹੋਏਗਾ। ਇਹ 1300 ਦੇ ਕਰੀਬ ਵਰਕਰਸ ਨੇ, ਔਰ ਉਹ ਬ੍ਰਾਈਟ ਮਾਈਂਡਸ ਨੇ, ਦੁਨੀਆ ਦੇ ਸਭ ਤੋਂ ਰੌਸ਼ਨ ਦਿਮਾਗ ਲੋਕ ਨੇ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਨੇ। 1300 ਲੋਕਾਂ ਨੇ ਅਲੱਗ ਅਲੱਗ ਕੰਪਨੀਆਂ 'ਚ, ਕੋਈ ਕੰਪੀਟੀਸ਼ਨ ਵੀ ਹੋਏਗਾ ਤਾਂ ਵੀ ਭਾਵਨਾ ਨੂੰ ਛੱਡ ਕੇ ਬਰਾਬਰ ਇੱਕ ਪੇਜ ਦੇ ਉੱਤੇ ਆ ਕੇ ਗੱਲ ਕੀਤੀ ਹੈ। ਜੇ ਉਹ ਇਹ ਗੱਲ ਮੰਨ ਰਹੇ ਨੇ ਜਿਹੜੇ ਲੋਕ ਇਸ ਦੀ ਰਿਸਰਚ ਦੇ ਵਿੱਚ ਲੱਗੇ ਹੋਏ ਨੇ, ਤਾਂ ਫਿਰ ਅਸੀਂ ਆਮ ਇਨਸਾਨ ਜਿਹੜੇ ਏ ਆਈ ਨੂੰ ਵਰਤਦੇ ਹਾਂ, ਸਾਨੂੰ ਤਾਂ ਪਤਾ ਵੀ ਨਹੀਂ ਰਿਸਰਚ ਦੇ ਵਿੱਚ ਪਿੱਛੇ ਕਿੱਥੇ ਕੀ ਹੋ ਰਿਹਾ ਹੈਗਾ ਹੈ, ਕਿਸ ਲੈਵਲ ਦੇ ਉੱਤੇ ਏ ਆਈ ਜਿਹੜੀ ਉਹ ਜਾ ਚੁੱਕੀ ਹੈ, ਅਤੇ ਕਿਸ ਲੈਵਲ ਦੇ ਉੱਤੇ ਏ ਆਈ ਜਿਹੜੀ ਹੈਗੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜਾ ਉਹ ਭਵਿੱਖ ਦੇ ਵਿੱਚ ਕੰਮ ਕਰੇਗਾ। ਹੁਣ ਤੱਕ ਤਾਂ ਏ ਆਈ ਨੂੰ ਅਸੀਂ ਬੜਾ ਬੇਸਿਕ ਜੀ ਇੱਕ ਇੰਟੈਲੀਜੈਂਸ ਟੂਲ ਜਿਹੜਾ ਮੰਨਦੇ ਰਹੇ ਹਾਂ, ਇੱਕ ਲਰਨਿੰਗ ਟੂਲ ਹੈ, ਪ੍ਰੋਬਲਮ ਸੋਲਵਿੰਗ ਟੂਲ ਹੈ। ਪ੍ਰੋਬਲਮ ਸੋਲਵਿੰਗ ਤੱਕ ਠੀਕ ਹੈ, ਡਿਸੀਜਨ ਮੇਕਿੰਗ ਟੂਲ ਨਹੀਂ ਬਣਨਾ ਚਾਹੀਦਾ। ਡਿਸੀਜਨ ਮੇਕਿੰਗ ਕਿ ਏ ਆਈ ਸੁਜੈਸਟ ਕਰ ਸਕਦਾ ਇਨਸਾਨ ਨੂੰ, ਏ ਆਈ ਡਾਇਰੈਕਟ ਨਹੀਂ ਕਰ ਸਕਦਾ ਹੈਗਾ ਇਨਸਾਨ ਨੂੰ, ਡਿਕਟੇਟ ਨਹੀਂ ਕਰਨਾ ਚਾਹੀਦਾ ਹੈਗਾ। ਅਤੇ ਉਹੀ ਇਹ ਮਾਡਲਸ ਕਰਨ ਲੱਗ ਪਏ ਹੈਗੇ ਨੇ, ਅਤੇ ਜੇ ਉਹ ਇਨਸਾਨ ਦੇ ਕੰਟਰੋਲ ਤੋਂ ਬਾਹਰ ਹੁੰਦੇ ਨੇ। ਪਿਛਲੇ 2 ਕੁ ਦਿਨ ਪਹਿਲਾਂ ਮੈਂ ਇੱਕ ਪ੍ਰਾਈਵੇਟ ਨਿਊਜ਼ ਚੈਨਲ, ਮੇਰੇ ਖਿਆਲ ਦੇ ਨਾਲ 9 ਨਿਊਜ਼ ਦਾ ਇੱਕ ਮਾਰਨਿੰਗ ਸ਼ੋਅ, ਜਿਹੜਾ ਬ੍ਰੈਕਫਾਸਟ ਸ਼ੋਅ ਹੁੰਦਾ, ਉਹ ਦੇਖ ਰਿਹਾ ਸੀ, ਅਤੇ UNSW ਦੀ ਇੱਕ ਰਿਸਰਚਰ ਬੈਠੀ ਇਹ ਗੱਲ ਦੱਸ ਰਹੀ ਸੀਗੀ ਕਿ ਜਿਹੜਾ ਏ ਆਈ ਦੇ ਵਿੱਚ ਹੁਣ ਇਸ ਵਕਤ ਜਿੱਥੇ ਤੱਕ ਕੰਮ ਹੋ ਰਿਹਾ, ਜੋ ਏ ਆਈ ਦੇ ਗੋਲਸ ਹੈਗੇ ਨੇ, ਜਿਸ ਲੈਵਲ ਦੇ ਉੱਤੇ ਜਾ ਕੇ ਅਚੀਵਮੈਂਟਸ ਏ ਆਈ ਨੇ ਹਾਸਲ ਕਰਨੀਆਂ ਨੇ ਲਰਨਿੰਗ ਦੇ ਵਿੱਚ, ਜਾਂ ਜਿਹੜੀਆਂ ਅਲੱਗ ਅਲੱਗ ਟੈਕਨੀਕਸ ਨੇ, ਹੈਲਥ ਹੈ, ਡਿਫੈਂਸ ਹੈ, ਰੋਬੋਟਿਕ ਪ੍ਰਸੈਪਸ਼ਨ ਹੈ, ਕਿਸੇ ਵੀ ਕਿਸਮ ਦੀ ਕੋਈ ਟੈਕਨੀਕ ਹੈਗੀ ਹੈ, ਸੋਸ਼ਲ ਇੰਟੈਲੀਜੈਂਸ ਹੈ, ਜਰਨਲ ਇੰਟੈਲੀਜੈਂਸ ਹੈ, ਜਿਸ ਜਿਸ ਲੈਵਲ 'ਤੇ ਵੀ ਕੰਮ ਹੋ ਰਿਹਾ। ਜਰਨਲ ਇੰਟੈਲੀਜੈਂਸ ਤਾਂ ਬਹੁਤ ਐਡਵਾਂਸ ਮਾਡਲ ਹੈ, ਜਿਹਨੂੰ AGI ਕਹਿੰਦੇ ਹੈ, ਆਰਟੀਫਿਸ਼ੀਅਲ ਜਰਨਲ ਇੰਟੈਲੀਜੈਂਸ AGI। ਉਹਨਾਂ ਸਾਰੀਆਂ ਦੇ ਉੱਤੇ ਜਿਹੜਾ ਵੀ ਕੰਮ ਹੋ ਰਿਹਾ, ਇਟਸ ਓਕੇ, ਇਟਸ ਇਹ ਹੋ ਰਿਹਾ ਹੈਗਾ, ਪਰ
ਇਹੀ ਰਿਸਰਚਰਸ ਨੇ ਜਿਹੜਾ ਹੈ ਨਾ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ, ਇਹੀ ਹਿਊਮਨਸ ਨੇ, ਇਹੀ ਵਿਗਿਆਨੀ ਨੇ ਜਿਹੜੇ ਇਹਨਾਂ ਕੰਪਨੀਆਂ, ਕਿਉਂਕਿ ਇਹ ਅਰਬਾਂ ਡਾਲਰ ਦੀਆਂ ਕੰਪਨੀਆਂ ਨੇ, ਕਿਸੇ ਇੱਕ ਆਮ ਬੰਦੇ ਦੀ ਕੋਈ ਬਹਿ ਪੇਸ਼ ਚੱਲਣੀ ਨਹੀਂ ਹੈਗੀ, ਸਾਰੇ ਰਲ ਕੇ ਵੀ ਇਹੀ ਗੱਲ ਬਾਰ ਬਾਰ AI ਕੰਪਨੀਜ਼ ਨੂੰ ਕਹਿ ਰਹੇ ਹੈਗੇ ਨੇ ਕਿ ਠੀਕ ਹੈ ਤੁਸੀਂ ਐਡਵਾਂਸਮੈਂਟਸ ਦੇ ਲਈ ਸਾਡੇ ਤੋਂ ਰਿਸਰਚ ਕਰਵਾਓ, ਆਪਾਂ ਨਵੇਂ ਨਵੇਂ ਮਾਡਲਸ ਡਿਵੈਲਪ ਕਰਦੇ ਹਾਂ ਹਿਊਮਨ ਰੇਸ ਦੇ ਲਈ ਜਿਹੜੇ ਚੰਗੇ ਨੇ, ਬਟ ਦੇਅਰ ਸ਼ੁੱਡ ਬੀ ਸਮ ਕੰਟਰੋਲ, ਉੱਥੇ ਕੁਛ ਨਾ ਕੁਛ ਇਹੋ ਜਿਹਾ ਹੋਣਾ ਚਾਹੀਦਾ। ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਇੱਕ ਅੱਖਰ ਵੀ ਵਰਤਿਆ ਜਾਂਦਾ ਕਿੱਲ ਸਵਿੱਚ, ਕਿ AI ਮਾਡਲਸ ਦਾ ਇੱਕ ਐਸਾ ਕਿੱਲ ਸਵਿੱਚ ਵੀ ਹੋਣਾ ਚਾਹੀਦਾ ਕਿ ਕੱਲ੍ਹ ਨੂੰ ਜੇ AI ਮਾਡਲਸ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਆਪ ਹੀ ਕੰਟਰੋਲ ਲੈ ਲਿਆ, ਮਤਲਬ ਬਹੁਤ ਹੀ, ਮੈਂ ਹਾਈਪੋਥੈਟੀਕਲ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਿਆ ਹੈਗਾ, ਵੈਸੇ ਤਾਂ ਬਹੁਤ ਸਾਰੀਆਂ ਐਗਜ਼ਾਮਪਲਸ ਐਸੀਆਂ ਹੈਗੀਆਂ ਨੇ ਕਿ ਜਿਵੇਂ ਦੁਨੀਆ ਦੇ ਵਿੱਚ ਸਾਰੇ ਮੋਬਾਈਲਸ ਜਿਹੜੇ ਨੇ, ਜੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਦੁਨੀਆ ਦੇ ਸਾਰੇ ਮੋਬਾਈਲ ਫੋਨਸ AI ਦੇ ਕੰਟਰੋਲ 'ਚ ਆ ਜਾਣ, ਤੁਹਾਡਾ ਕੋਈ ਕੰਟਰੋਲ ਹੀ ਨਾ ਹੋਵੇ ਉਹਦੇ 'ਤੇ, ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਹਾਡਾ ਫੋਨ ਕੀ ਕਰ ਰਿਹਾ ਹੈਗਾ, ਔਰ ਉਹ ਆਪ ਹੀ ਡਿਸੀਜਨ ਲੈਣ ਲੱਗ ਜਾਣ, ਦੁਨੀਆ ਦੀਆਂ ਸਾਰੀਆਂ ਟ੍ਰੈਫਿਕ ਲਾਈਟਸ ਆਪ ਹੀ ਕੰਟਰੋਲ ਲੈ ਲੈਣ ਦੁਨੀਆ ਦੇ, ਕਿਉਂਕਿ ਇਹਨਾਂ ਦੇ ਵਿੱਚ AI ਸਿਸਟਮ ਹੈਗਾ, ਔਰ ਸਾਡੀ ਡਿਪੈਂਡੈਂਸੀ ਤਾਂ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਅਸੀਂ ਮੈਡੀਸਨਸ ਦੇ ਖੇਤਰ 'ਚ ਰੋਬੋਟਸ ਤੋਂ ਇਲਾਜ ਕਰਵਾਉਣਾ ਚਾਹੁੰਦੇ ਹਾਂ। ਅਤੇ ਮਤਲਬ ਇਸ ਕਿਸਮ ਦੀਆਂ ਤਾਂ ਫਿਲਮਾਂ 'ਚ ਵੀ ਅਸੀਂ ਦੇਖਿਆ ਨਾ, ਟਰਮੀਨੇਟਰ 'ਚ ਲੈ ਕੇ ਹੋਰਾਈਜ਼ਨ ਫੋਰਬਿਡਨ ਵੈਸਟ ਵਰਗੀਆਂ ਜਿਹੜੀਆਂ ਫਿਲਮਾਂ ਹੈਗੀਆਂ ਨੇ, ਉਹ ਤੁਸੀਂ ਦੇਖੋ, ਉਹ ਵਾਕਈ ਇਹ ਕਹਿੰਦੀਆਂ ਨੇ ਕਿ AI ਜਿਸ ਦਿਨ ਕੰਟਰੋਲ 'ਚੋਂ ਬਾਹਰ ਹੋਇਆ ਅਤੇ ਕਿੱਲਸ ਵਿੱਚ ਹਿਊਮਨ ਦੇ ਕੋਲ ਹੀ ਹੋਣਾ ਚਾਹੀਦਾ ਕਿ ਇੱਕ ਬਟਨ ਦੱਬਿਆ ਅਤੇ ਸਾਰੇ AI ਸਿਸਟਮ ਬੰਦ। ਹੁਣ ਆਹ ਜਿਹੜੀ ਖਬਰ ਆਈ ਹੈ ਕਿ ਬਹੁਤ ਸਾਰੇ AI ਏਜੈਂਟਸ ਨੇ ਰਲ ਕੇ ਆਪ ਹੀ ਜਿਹੜੀ ਹੈ ਹੈਕਿੰਗ ਕੀਤੀ ਹੈਗੀ ਹੈ, ਇਹ ਗੱਲ ਤਾਂ ਤੁਸੀਂ ਸਮਝ ਗਏ ਕਿ AI ਏਜੈਂਟਸ ਕੋਈ ਬੰਦਿਆਂ ਨੂੰ ਨਹੀਂ ਕਹਿੰਦੇ ਹੈਗੇ, AI ਏਜੈਂਟਸ ਇੱਕ ਟੂਲ ਨੂੰ ਕਹਿੰਦੇ ਆ, ਇੱਕ ਐਸਾ ਟੂਲ ਜਿਹੜਾ AI ਦੇ ਦੁਆਰਾ ਹੀ ਤਿਆਰ ਕੀਤਾ ਗਿਆ ਹੁੰਦਾ ਅਤੇ AI ਦੇ ਦੁਆਰਾ ਹੀ ਕੰਟਰੋਲ ਦੇ ਵਿੱਚ ਰੱਖਿਆ ਜਾਂਦਾ। ਹੁਣ ਉਹ ਏਜੈਂਟਸ ਉਸੇ AI ਦੇ ਕੰਟਰੋਲ ਦੇ ਵਿੱਚੋਂ ਬਾਹਰ ਹੋ ਕੇ ਆਪ ਹੀ ਨੋਨ ਐਥੀਕਲ ਹੈਕਿੰਗ ਕਰਨ ਲੱਗ ਪਏ। ਇਸ ਕਰਕੇ ਹੁਣ ਇਹ ਜਿਹੜੀ ਇੱਕ ਨਵੀਂ ਰਿਪੋਰਟ ਜਿਹੜੀ ਸ਼ੇਅਰ ਹੁੰਦੀ ਹੈ ਕਿ ਦੁਨੀਆ 'ਚ 10% ਇਨਸਾਨ ਜਿਹੜੇ ਨੇ ਉਹ ਖਤਰੇ 'ਚ ਪੈ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। AI ਦੇ ਨਾਲ ਜੁੜੇ ਹੋਏ ਖਤਰੇ ਪਿਛਲੇ ਕਈ ਸਾਲਾਂ ਦੇ ਵਿੱਚ ਅਲੱਗ ਅਲੱਗ ਲੈਵਲਸ ਦੇ ਉੱਤੇ ਦੱਸੇ ਜਾਂਦੇ ਰਹੇ ਨੇ, ਸੁਚੇਤ ਕਰਵਾਇਆ ਜਾਂਦਾ ਰਿਹਾ, ਔਰ ਇਹਨੂੰ ਅਕਸਰ ਕਿਹਾ ਜਾਂਦਾ AI ਡੂਮਰਸ, ਯਾਨੀ AI ਦੇ ਨਾਲ ਤਬਾਹੀ ਜਿਹੜੀ ਹੈ ਉਹ ਇੱਕ ਤਬਾਹੀ ਦਾ ਇੱਕ ਪਹਿਲਾਂ ਹੀ ਅੰਦਾਜ਼ਾ ਜਿਹੜਾ ਉਹਨੂੰ AI ਡੂਮਰਸ ਕਹਿ ਲੈਂਦੇ ਹਾਂ ਕਿ ਦੇਖੋ ਕਿ AI ਦੇ ਨਾਲ ਜੇ ਤਬਾਹੀ ਹੁੰਦੀ ਹੈ। ਹੁਣ ਜਿਵੇਂ ਜਿਵੇਂ ਓਪਨ AI ਦੀਆਂ ਘਟਨਾਵਾਂ ਦੀ ਡਿਟੇਲ ਸਾਹਮਣੇ ਆ ਰਹੀ ਹੈ, ਉਵੇਂ ਉਵੇਂ ਇਹ ਹੋਰ ਵੀ ਜ਼ਿਆਦਾ ਡਰਾ ਦਿੰਦੀਆਂ ਨੇ। ਜਿਹੜੇ ਜੈਕਬ ਪਚੋਕੀ ਦੀ ਮੈਂ ਗੱਲ ਕੀਤੀ ਸੀ, ਸਿਲੀਕੋਨ ਵੈਲੀ ਦੇ ਵਿੱਚ ਕਹਿੰਦੇ ਨੇ ਕਿ ਮੈਂ ਹੋਰ ਥੋੜ੍ਹੇ ਜਿਹੇ ਬਲੌਗ ਵਗੈਰਾ ਦੇਖ ਰਿਹਾ ਸੀ, ਜਿਵੇਂ ਹਰ ਇੱਕ ਇੰਡਸਟਰੀ ਹੁੰਦੀ ਹੈ ਨਾ, ਹਰ ਇੱਕ ਇੰਡਸਟਰੀ ਦੇ ਵਿੱਚ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਯਾਰ ਇਹ ਬੜੇ ਸੀਨੀਅਰ ਲੋਕ ਹੈਗੇ ਨੇ, ਜੇ ਤੁਸੀਂ ਕਿਸੇ ਸਟੇਟ ਦੀ ਹਾਈ ਕੋਰਟ ਦੇ ਵਿੱਚ ਜਾਵੋ ਤਾਂ ਉੱਥੇ ਕੁਛ ਇੱਕ ਵਕੀਲ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਸਾਰੇ ਡਰਦੇ ਨੇ ਵੀ ਆਹ ਯਾਰ ਵਕੀਲ ਬੜਾ ਖਤਰਨਾਕ ਹੈ, ਆਹ ਫਲਾਣੇ ਵਕੀਲ ਜਿਹੜੇ ਨੇ ਇਹ ਬੜੇ ਤਿੱਖੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਤਜਰਬਾ ਹੁੰਦਾ, ਉਹ ਸੀਨੀਅਰ ਹੁੰਦੇ ਨੇ, ਉਹ ਪੁਰਾਣੇ ਹੁੰਦੇ ਨੇ, ਉਹਨਾਂ ਦੇ ਕੋਲ ਜਾਣਕਾਰੀ ਵੱਧ ਹੁੰਦੀ ਹੈ, ਉਹਨਾਂ ਦੇ ਕੋਲ ਉਹਨਾਂ ਦੇ ਕਨੈਕਸ਼ਨਸ ਵਧੀਆ ਹੁੰਦੇ ਨੇ। ਇੱਦਾਂ ਹੀ ਤੁਸੀਂ ਮੈਡੀਕਲ ਫੀਲਡ 'ਚ ਦੇਖ ਲਓ, ਕਿਸੇ ਕਿਸੇ ਡਾਕਟਰ ਦੀ ਬੜੀ ਪਹੁੰਚ ਹੁੰਦੀ ਹੈ ਵੀ ਯਾਰ ਆਹ ਡਾਕਟਰ ਬੜਾ ਕਮਾਲ ਹੈ। ਫਿਲਮ ਇੰਡਸਟਰੀ 'ਚ ਲਗਾ ਲਓ ਵੀ ਅਮਿਤਾਬ ਬੱਚਨ, ਬੱਲੇ ਬੱਲੇ ਬੱਲੇ ਬੱਲੇ, ਕਿਆ ਹੀ ਬਾਤਾਂ, ਅਮਿਤਾਬ ਬੱਚਨ ਸਿਰਾ ਬੰਦਾ ਹੈ ਨਾ। ਉੱਦਾਂ ਹੀ ਜਿਹੜੇ ਜੈਕਬ ਪਚੋਕੀ ਨੇ, ਮੈਂ ਉਹ ਜਿਹੜਾ ਬਲੌਗ ਪੜ੍ਹ ਰਿਹਾ ਸੀ ਉਹ 'ਚ ਕਹਿ ਰਹੇ ਨੇ ਕਿ ਸਿਲੀਕੋਨ ਵੈਲੀ ਜਿਹੜਾ ਅਮੈਰੀਕਾ ਦੀ ਇੱਕ ਕਿਸਮ ਦੀ ਟੈਕ ਹੱਬ ਹੈ, ਉੱਥੇ ਜਿੰਨੇ ਵੱਡੇ ਰਿਸਰਚਰਸ ਹੈਗੇ ਨੇ ਉਹ ਮੰਨਦੇ ਸੀਗੇ ਕਿ ਚਾਹੇ ਹਿਬਿੰਗਰ ਹੋ ਗਿਆ ਚਾਹੇ ਪਚੋਕੀ ਹੋ ਗਿਆ, ਬੰਦੇ ਬੜੇ ਕਮਾਲ ਦੇ ਬੰਦੇ ਨੇ, ਬੜੇ ਬ੍ਰਾਈਟ ਮਾਈਂਡ ਬੰਦੇ ਹੈਗੇ ਨੇ। ਔਰ ਜਦੋਂ ਪਚੋਕੀ ਇਹ ਕਹਿ ਰਹੇ ਹੈਗੇ ਨੇ ਕਿ AI ਦੀ ਵਜ੍ਹਾ ਦੇ ਚੱਲਦਿਆਂ ਸਾਡੀ
ਜਿਹੜੀ ਇੱਕ ਇਨਸਾਨ ਦੀ ਸੋਚਣ ਦੀ ਤਾਕਤ ਹੈ ਉਹਦੇ ਤੋਂ ਕਿਤੇ ਬਿਹਤਰ, ਕਿਤੇ ਤੇਜ਼ ਅਤੇ ਕਿਤੇ ਪਹਿਲਾਂ AI ਮਾਡਲਸ ਸੋਚਣ ਲੱਗ ਪੈਣਗੇ, ਜਿਹਨੂੰ ਏਲੀਅਨ ਇੰਟਲੈਕਟ ਕਹਿੰਦੇ ਨੇ, ਏਲੀਅਨ ਇੰਟਲੈਕਟ। ਅਤੇ ਇਹ ਏਲੀਅਨ ਇੰਟਲੈਕਟ ਜਿਹੜਾ ਹੈਗਾ ਇਹ ਇਨਸਾਨ ਦੇ ਲਈ ਖਤਰਨਾਕ ਹੋ ਸਕਦਾ। ਔਰ ਓਪਨ AI ਪਲੇਟਫਾਰਮਸ ਦੇ ਵਿੱਚ ਬਹੁਤ ਸਾਰੀਆਂ ਪਿੱਛੇ ਜੇ ਟੈਕ ਕੰਪਨੀਜ਼ 'ਚ ਘਟਨਾਵਾਂ ਜਿਹੜੀਆਂ ਆਈਆਂ ਹੈਗੀਆਂ ਨੇ, ਸਭ ਤੋਂ ਵੱਡੀ ਜਿਹੜੀ ਹੈਗੀ ਉਹ ਅਲਾਈਨਮੈਂਟ ਦੀ ਸਮੱਸਿਆ ਜਿਹੜੀ ਮੰਨੀ ਜਾਂਦੀ ਹੈ। ਅਲਾਈਨਮੈਂਟ ਯਾਨੀ ਕਿ ਜਿਹੜੇ AI ਮਾਡਲਸ ਨੇ ਨਾ, ਉਹ ਹਿਊਮਨ ਵੈਲਿਊਜ਼ ਦੇ ਅਲਾਈਨ ਹੋ ਕੇ ਨਹੀਂ ਚੱਲ ਰਹੇ ਹੈਗੇ। ਹਿਊਮਨ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝ ਨਹੀਂ ਰਹੇ, ਇਨਸਾਨ ਦੀ ਕੀ ਕਦਰ ਕੀਮਤਾਂ ਨੇ, ਆਪਾਂ ਕੀ ਇਨਸਾਨ ਕਿਵੇਂ ਜਾਨਵਰ ਤੋਂ ਵੱਖਰਾ। ਅਸੀਂ ਇਸ ਕਰਕੇ ਵੱਖਰੇ ਹਾਂ ਨਾ ਕਿ ਜਿਵੇਂ ਬੱਚੇ ਮਾਂ ਬਾਪ ਨੂੰ, ਮਾਂ ਬਾਪ ਜਿਹੜੇ ਨੇ ਉਹ ਬੱਚੇ ਨੂੰ ਸਿਖਾਉਂਦੇ ਨੇ ਕਿ ਪੁੱਤ ਬੇਟਾ ਤਹਿਜ਼ੀਬ ਦੇ ਨਾਲ ਰਹਿਣਾ, ਔਰ ਕਿਸੇ ਦਾ ਦਿਲ ਨਹੀਂ ਦਿਖਾਉਣਾ, ਰਿਸਪੈਕਟ ਰੱਖਣੀ ਹੈ, ਆਪਣੇ ਐਲਡਰਸ ਦੀ ਰਿਸਪੈਕਟ ਕਰੋ, ਵੱਡਿਆਂ ਦੀ ਰਿਸਪੈਕਟ ਕਰੋ, ਫਾਲਤੂ ਗਾਲੀ ਗਲੋਚਨਾ ਕਰੋ। ਇਹ ਚੀਜ਼ਾਂ ਜਿਹੜੀਆਂ ਨੇ ਇਨਸਾਨ ਦੇ ਮੁੱਲ ਨੇ, ਇਨਸਾਨ ਦੀਆਂ ਕਦਰਾਂ ਕੀਮਤਾਂ ਨੇ। AI ਮਾਡਲਸ ਦੇ ਵਿੱਚ ਐਸੀ ਕੋਈ ਕਦਰ ਕੀਮਤ ਨਹੀਂ ਹੈਗੀ। AI ਮਾਡਲ, ਇੱਕ ਮਾਡਲ ਦੂਸਰੇ ਮਾਡਲ ਨੂੰ ਖਤਮ ਕਰ ਸਕਦਾ, ਔਰ ਬੜੀ ਛੋਟੀ ਜਿਹੀ ਕਮਾਂਡ ਦੇ ਉੱਤੇ। ਉਹ ਕਮਾਂਡ ਚਾਹੇ AI ਮਾਡਲ ਨੂੰ ਸੈਲਫ ਗਿਵਨ ਕਮਾਂਡ ਹੋਵੇ, ਚਾਹੇ ਕਿਸੇ ਹਿਊਮਨ ਦੇ ਦੁਆਰਾ ਦਿੱਤੀ ਗਈ ਹੋਵੇ, ਔਰ ਉਹ ਜਿਹੜੀਆਂ ਉਹਨਾਂ ਦੇ ਕੋਲ ਵੈਲਿਊਜ਼ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਕੋਲ ਇਨਸਾਨ ਦੇ, ਇਨਸਾਨ ਜਾਨਵਰ ਅਤੇ AI, ਇਹ ਤਿੰਨ ਐਸੀਆਂ ਚੀਜ਼ਾਂ ਹੋਣਗੀਆਂ ਭਵਿੱਖ ਦੇ ਵਿੱਚ। ਹੁਣ ਜਾਨਵਰ ਅਤੇ AI ਦੇ ਮੁਕਾਬਲੇ ਇਨਸਾਨ ਦੇ ਵਿੱਚ ਇੱਕੋ ਇੱਕ ਫਰਕ ਰਹਿ ਜੂਗਾ। ਖੈਰ ਚਲੋ, ਜਾਨਵਰ ਦੇ ਨਾਲ ਤਾਂ ਕੀ ਮੁਕਾਬਲਾ ਕਰਨਾ, ਪਰ AI ਅਤੇ ਇਨਸਾਨ 'ਚ ਇੱਕੋ ਇੱਕ ਚੀਜ਼ ਦਾ ਫਰਕ ਹੋਊਗਾ, ਉਹ ਹੋਊਗਾ ਇਮੋਸ਼ਨਸ, ਅੰਡਰਸਟੈਂਡਿੰਗ। ਇਹ ਜਿਹੜੀ ਅਲਾਈਨਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਇਹ AI ਮਾਡਲਸ ਦੇ ਵਿੱਚ ਆ ਨਹੀਂ ਸਕਦੀ। ਤੁਸੀਂ ਕਿਸੇ ਦਾ ਦਿਲ ਨਹੀਂ ਦਿਖਾਉਣਾ, ਤੁਸੀਂ ਕਿਸੇ ਦੇ ਨੂੰ ਮਾੜਾ ਚੰਗਾ ਨਹੀਂ ਬੋਲਣਾ, ਅਤੇ ਜੇ ਬੋਲ ਦਿੰਦੇ ਹੋ ਤਾਂ ਆਪ ਪਰੇਸ਼ਾਨ ਹੁੰਦੇ ਹੋ, ਅਤੇ ਸਾਹਮਣੇ ਵਾਲੇ ਬੰਦੇ ਨੂੰ ਰੋਂਦਾ ਦੇਖ ਕੇ ਤੁਸੀਂ ਆਪ ਰੋਂਦੇ ਹੋ। ਬਟ AI ਮਾਡਲਸ ਵਿਲ ਨੋਟ ਡੂ ਦੈਟ, ਦੇ ਵਿਲ ਸ਼ੋ ਨੋ ਮਰਸੀ, ਨੋ ਮਰਸੀ। ਦੇ ਕੈਨ ਕਿਲ, ਦੇ ਕੈਨ ਫਿਨਿਸ਼ ਐਨੀਥਿੰਗ ਐਂਡ ਐਵਰੀਥਿੰਗ ਇਨ ਫਿਊਚਰ, ਦੇ ਵਿਲ ਬੀ ਏਬਲ ਟੂ ਡੂ ਦੈਟ, ਇਹ ਕਰ ਸਕਣਗੇ ਉਹ। ਅਤੇ ਇਸੇ ਨੂੰ ਲੈ ਕੇ ਕਹਿ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਮੋਰਲ ਲਿਮਿਟਸ ਨੇ ਨਾ, ਹੁਣ ਅਲਾਈਨਮੈਂਟ ਨੂੰ ਨਾ, ਮੋਰਲ ਲਿਮਿਟਸ ਹੈ ਨਹੀਂ AI ਮਾਡਲਸ ਦੀਆਂ, ਅਤੇ ਅਲਾਈਨਮੈਂਟ ਨੂੰ ਲੈ ਕੇ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਨੇ ਉਹ ਕੁਛ ਖੁੱਲ੍ਹ ਕੇ ਕਹਿੰਦੀਆਂ ਵੀ ਨਹੀਂ, ਕਰਦੀਆਂ ਵੀ ਨਹੀਂ ਹੈਗੀਆਂ। ਪਰ ਫੋਰ ਐਗਜ਼ਾਮਪਲ, ਪਿੱਛੇ ਜੇ ਸੈਮ ਆਲਟਮੈਨ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਇਨਸਾਨ ਹੈਗੇ ਨੇ ਉਹ ਆਪਣਾ ਕੰਟਰੋਲ ਲੈ ਕੇ AI ਮਾਡਲਸ ਦੇ ਉੱਤੇ ਕੰਮ ਕਰਨ, ਕਿਉਂਕਿ ਇਨਸਾਨ ਦੀ ਜਿਹੜੀ ਇੱਕ ਟੱਚ ਹੈਗਾ, ਇਨਸਾਨ ਦਾ ਇੱਕ ਆਪਣੀ ਜਿਹੜੀ ਸੋਚ ਹੈਗੀ ਹੈ, ਉਹ ਸੋਚ ਸਾਡੇ AI ਮਾਡਲਸ ਦੇ ਵਿੱਚ ਉਹ ਝਲਕਣੀ ਚਾਹੀਦੀ ਹੈਗੀ ਹੈ। ਇਸ ਕਰਕੇ ਅਸੀਂ ਇਨਸਾਨੀ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹਾਂ। ਪਰ ਸੱਚਾਈ ਇਹ ਹੈਗੀ ਹੈ ਕਿ ਇਹ ਜਿਹੜੇ ਬੋਟਸ ਨੇ, ਇਹ ਜਿਹੜੇ AI ਬੋਟਸ ਤਿਆਰ ਹੋ ਰਹੇ ਨੇ, ਰੱਤੀ ਭਰ ਦਾ ਵੀ ਇਹਨਾਂ ਦੇ ਵਿੱਚ ਕੋਈ ਮੋਰਲ ਵੈਲਿਊਜ਼ ਹੈ ਨਹੀਂ, ਸਿਫਰ, 0%। ਜਿਵੇਂ $1 ਦਾ ਇੱਕ ਹਿੱਸਾ ਜਿਹੜਾ ਹੈਗਾ ਉਹ 1 ਸੈਂਟ ਹੋ ਸਕਦਾ, ਅਤੇ ਉਹ 1 ਸੈਂਟ ਦੀ ਵੀ ਇਹਨਾਂ ਦੇ ਵਿੱਚ ਜਿਹੜੇ AI ਬੋਟਸ ਹੈਗੇ ਨੇ ਉਹਨਾਂ ਦੇ ਵਿੱਚ ਹਿਊਮਨ ਵੈਲਿਊਜ਼ ਹੈ ਨਹੀਂ। ਹੁਣ ਇਹਨਾਂ ਕੰਪਨੀਜ਼ ਦੇ ਵਿੱਚ, ਇਨਫੈਕਟ ਅਲੱਗ ਅਲੱਗ ਜਿਹੜੀਆਂ ਵੱਡੀਆਂ ਕੰਪਨੀਜ਼ ਨੇ, ਐਂਥਰੋਪਿਕ ਹੋ ਗਈ, ਗੂਗਲ ਹੋ ਗਈ, ਓਪਨ AI ਹੋ ਗਈ, ਇਹਨਾਂ ਦੇ ਵਿੱਚ ਐਥੀਕਲ ਕਮੇਟੀਜ਼ ਬਣੀਆਂ ਹੁੰਦੀਆਂ ਨੇ, ਇਹਨਾਂ ਦੇ ਹੈੱਡ ਆਫ ਐਥਿਕਸ ਹੁੰਦੇ ਨੇ, ਇਹਨਾਂ ਦੇ ਮਤਲਬ ਇਨਸਾਨ ਦੇ ਨਾਲ ਅਲਾਈਨ ਕਰਨ ਵਾਲੀਆਂ ਜਿੰਨੀਆਂ ਵੀ ਉਹਨਾਂ ਦੇ ਕੋਲੋਂ ਕੋਸ਼ਿਸ਼ਾਂ ਹੁੰਦੀਆਂ ਨੇ ਉਹ ਕਰਦੇ ਨੇ। ਪਰ ਅਕਸਰ ਨਾ ਤਾਂ ਇਹਨਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਅਲੱਗ ਅਲੱਗ ਕਰਮਚਾਰੀ ਉਹ ਇੱਕ ਪਲੈਟਫਾਰਮ ਦੇ ਆ ਕੇ ਕਦੇ ਸਹਿਮਤ ਹੋਏ ਨੇ ਕਿ ਠੀਕ ਹੈ ਆਓ ਆਪਸ ਦੇ ਵਿੱਚ, ਆਪਸ 'ਚ ਗੱਲ ਕਰਕੇ ਇਸ ਮਸਲੇ ਦਾ ਹੱਲ ਕਰੀਏ, ਨਾ ਤਾਂ ਉਹ ਆਪਸ ਦੇ ਵਿੱਚ ਸਹਿਮਤ ਹੁੰਦੇ ਨੇ, ਅਤੇ ਨਾ ਹੀ ਜੇ ਉਹ ਸਹਿਮਤ ਹੋ ਵੀ ਜਾਣ ਤਾਂ AI ਮਾਡਲਸ ਨਹੀਂ ਆਪਸ 'ਚ ਸਹਿਮਤ ਹੋਣਗੇ। ਸੋ ਇਸ ਕਰਕੇ
ਓਪਨ ਏ ਆਈ ਦੇ ਜਿਹੜੇ ਬੋਟਸ ਨੇ ਉਹ ਇੱਕ ਅੱਜ ਦੀ ਤਰੀਕ ਦੇ ਵਿੱਚ ਚਾਹੇ ਐਂਥਰੋਪਿਕ ਹੈ ਚਾਹੇ ਮੇਟਾ ਬੜਾ ਗੰਭੀਰ ਮਸਲਾ ਹੈਗਾ ਔਰ ਇਹਦੇ ਨਾਲ ਹੀ ਜੁੜੀਆਂ ਹੋਈਆਂ ਖਬਰਾਂ ਪਿਛਲੇ ਕੁਛ ਦਿਨਾਂ ਤੋਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਕਿ ਜੇ ਇਹਨਾਂ ਨੇ ਕੰਟਰੋਲ ਲਿਆ ਤਾਂ 10% ਆਬਾਦੀ ਖਤਮ ਹੋ ਜਾਏਗੀ ਏ ਆਈ ਮਾਡਲਸ ਨੇ ਕੰਟਰੋਲ ਲਿਆ ਤਾਂ ਹਿਊਮਨ ਵੈਲਿਊਜ਼ ਖਤਮ ਹੋ ਜਾਣਗੀਆਂ ਯੂਕੇ ਵਰਗੀ ਕੰਟਰੀ ਕਿਲਸ ਵਿੱਚ ਨੂੰ ਜਿਹੜਾ ਇੱਕ ਕੰਪਲਸਰੀ ਕਰਨ ਦੇ ਉੱਤੇ ਵੀ ਸੋਚ ਰਹੀ ਹੈਗੀ ਹੈ ਪਰ ਇਹ ਸਵਿੱਚ ਏ ਆਈ ਕੰਪਨੀਜ਼ ਨੂੰ ਮਜਬੂਰ ਕਰੂਗਾ ਕਿ ਜਾਂ ਤਾਂ ਉਹ ਆਪਣੇ ਮਾਡਲਸ ਦੇ ਵਿੱਚ ਤਬਦੀਲੀਆਂ ਕਰਨ ਜਾਂ ਤਾਂ ਐਸੇ ਡਮੀ ਮਾਡਲਸ ਹੀ ਬਾਜ਼ਾਰ ਦੇ ਵਿੱਚ ਆਉਣ ਜਿਨ੍ਹਾਂ ਦੇ ਉੱਤੇ ਕਿਲ ਸਵਿੱਚ ਦੇ ਨਾਲ ਕੰਟਰੋਲ ਹੋਵੇ ਅਤੇ ਬਾਕੀ ਦੇ ਮਾਡਲਸ ਜਿਹੜੇ ਨੇ ਉਹ ਇੱਕ ਕਿਸਮ ਦੇ ਨਾਲ ਹਿਡਨ ਹੋਣ ਜਾਂ ਇੱਕ ਕਿਸਮ ਦੇ ਨਾਲ ਅੰਡਰਗਰਾਊਂਡ ਮਾਡਲਸ ਹੋਣ ਪਰ ਇਹਦੇ 'ਤੇ ਗੱਲ ਹੋ ਰਹੀ ਹੈ ਬਹੁਤ ਸਲੋ ਹੋ ਰਹੀ ਹੈਗੀ ਹੈ ਓਪਨ ਏ ਆਈ ਐਂਥਰੋਪਿਕ ਦੇ ਏਜੈਂਟਸ ਜਿਵੇਂ ਕੰਟਰੋਲ ਤੋਂ ਬਾਹਰ ਹੁੰਦੇ ਨੇ ਔਰ ਉਹਦਾ ਪਤਾ ਵੀ ਨਹੀਂ ਲੱਗਦਾ ਕੰਪਨੀਆਂ ਨੂੰ ਉਹ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਇਹ ਗੱਲ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ ਕਿ ਨਵੇਂ ਮਾਡਲਸ ਨੂੰ ਇਨਸਾਨ ਦੇ ਮੁਤਾਬਕ ਬਣਾਉਣ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਕੰਪਨੀਆਂ ਰਲ ਕੇ ਕੰਮ ਕਰਨ ਇੱਕ ਦੂਜੇ ਨੂੰ ਇਨਫੋਰਮੇਸ਼ਨ ਦੇਣ ਪਰ ਅਮੈਰੀਕਾ ਤਾਂ ਚਾਈਨਾ ਨੂੰ ਇਨਫੋਰਮੇਸ਼ਨ ਦੇਣ ਤੋਂ ਰਿਹਾ ਸੋ ਆਪਸ ਦੇ ਵਿੱਚ ਚਾਈਨਾ ਨੇ ਕੀ ਕਰ ਲੈਣਾ ਚਾਈਨਾ ਦੇ ਏ ਆਈ ਮਾਡਲਸ ਕਿਸ ਤਰੀਕੇ ਦੇ ਨਾਲ ਕੰਮ ਕਰਨਗੇ ਉਹ ਅਮੈਰੀਕਾ ਨੂੰ ਨਹੀਂ ਪਤਾ ਲੱਗਣਾ ਅਮੈਰੀਕਾ ਜਦੋਂ ਬਾਹਰ ਆਉਣਗੇ ਉਦੋਂ ਹੀ ਪਤਾ ਲੱਗੇਗਾ ਉਦੋਂ ਹੀ ਵੀ ਇਹ ਕਿਵੇਂ ਕੰਮ ਕਰਦੇ ਹੈਗੇ ਨੇ ਬਟ ਦਿਸ ਇਜ਼ ਐਵਰੀਥਿੰਗ ਡੇਂਜਰਸ ਹੁਣ ਆਸਟ੍ਰੇਲੀਆ ਦੇ ਵਿੱਚ ਪਿੱਛੇ ਜੇ ਗੱਲ ਤੁਰੀ ਸੀਗੀ ਨੋਟ ਵਿਦ ਦਿਸ ਏ ਆਈ ਰਿਲੇਟਿਡ ਬਟ ਹਾਂ ਇੱਕ ਕਿਸਮ ਦੇ ਨਾਲ ਏ ਆਈ ਰਿਲੇਟਿਡ ਕਹਿ ਸਕਦੇ ਹਾਂ ਕਿ ਜਿਹੜੇ ਕੇ ਮਾਰਟ ਵਾਲੇ ਚਸ਼ਮੇ ਸੀਗੇ ਉਹ ਬੈਨ ਹੋਣੇ ਚਾਹੀਦੇ ਹੈਗੇ ਨੇ ਮੇਟਾ ਵਾਲੇ ਤਾਂ ਹਾਲੇ ਤੱਕ ਚੱਲ ਰਹੇ ਹੈਗੇ ਨੇ ਔਰ ਮੇਟਾ ਦੇ ਚਸ਼ਮਿਆਂ ਦੇ ਵਿੱਚ ਹੁਣ ਏ ਆਈ ਟੈਕਨੀਕ ਜਿਹੜੀ ਉਹਦੀ ਮਦਦ ਦੇ ਨਾਲ ਇਹ ਕੰਮ ਹੋ ਰਹੇ ਸੀ ਯਾਨੀ ਕਿ ਆਪਾਂ ਤਾਂ ਇੱਕ ਪਾਸੇ ਇਹ ਕਹਿੰਦੇ ਹੈਗੇ ਹਾਂ ਕਿ ਸੋਸ਼ਲ ਮੀਡੀਆ 'ਤੇ ਤੁਹਾਡੀ ਜਿਹੜੀ ਫੇਸ ਆਈ ਡੀ ਹੈ ਫੇਸ਼ੀਅਲ ਰੈਕੋਗਨੀਸ਼ਨ ਹੈ ਉਹ ਬਹੁਤ ਸਾਰੇ ਏ ਆਈ ਦੀ ਮਦਦ ਦੇ ਨਾਲ ਬਹੁਤ ਸਾਰੀਆਂ ਕੰਪਨੀਆਂ ਲੈ ਰਹੀਆਂ ਨੇ ਸੋਸ਼ਲ ਮੀਡੀਆ 'ਤੇ ਵੀ ਲੈ ਰਹੀਆਂ ਨੇ ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਏ ਆਈ ਫੇਸ਼ੀਅਲ ਰੈਕੋਗਨੀਸ਼ਨ ਵਾਲੇ ਕੈਮਰੇ ਜਿਹੜੇ ਨੇ ਉਹ ਸਰਕਾਰੀ ਬਿਲਡਿੰਗਾਂ 'ਚ ਲੱਗ ਰਹੇ ਨੇ ਪਾਰਲੀਮੈਂਟ ਤੋਂ ਲੈ ਕੇ ਹਰ ਇੱਕ ਬਿਲਡਿੰਗ ਦੇ ਵਿੱਚ ਚਾਈਨਾ 'ਚ ਤਾਂ ਕੱਲੀ ਗੱਲੀ ਸੜਕ ਕੱਲੀ ਗੱਲੀ ਗਲੀ ਦੇ ਵਿੱਚ ਇਸ ਕਿਸਮ ਦੇ ਕੈਮਰੇ ਲੱਗੇ ਹੋਏ ਨੇ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਉਹ ਜਿਹੜੇ ਫੇਸ਼ੀਅਲ ਰੈਕੋਗਨੀਸ਼ਨ ਹੁੰਦੀ ਹੈ ਉਹਨਾਂ ਕੈਮਰਿਆਂ ਦੇ ਵਿੱਚੋਂ ਉਹਦੀ ਮਦਦ ਦੇ ਨਾਲ ਕਿਸੇ ਨੂੰ ਫੜਨਾ ਹੈ ਕਿਸੇ ਅਪਰਾਧੀ ਨੂੰ ਫੜਨਾ ਹੈ ਉਹ ਚਾਈਨਾ ਕੱਢ ਲੈਂਦਾ ਪਿੱਛੇ ਜੇ ਤਾਂ ਆਪਾਂ ਇਹ ਗੱਲ ਕਰ ਰਹੇ ਸੀ ਕਿ ਫੇਸ਼ੀਅਲ ਰੈਕੋਗਨੀਸ਼ਨ ਗਲਤ ਹੈ ਕਿਸੇ ਇਨਸਾਨ ਦੇ ਚਿਹਰੇ ਦਾ ਜਿਹੜਾ ਇੱਕ ਪੂਰਾ ਦਾ ਪੂਰਾ ਬਿਓਰਾ ਹੈ ਉਹ ਇਹਨਾਂ ਏ ਆਈ ਕੈਮਰਿਆਂ ਦੇ ਵਿੱਚ ਚਲਾ ਜਾਂਦਾ ਅਤੇ ਏ ਆਈ ਕੈਮਰਿਆਂ ਦੇ ਜ਼ਰੀਏ ਉਹਨਾਂ ਕੰਪਨੀਆਂ ਦੇ ਕੋਲ ਚਲਾ ਜਾਂਦਾ ਹੁਣ ਅੱਜ ਕੱਲ੍ਹ ਤਾਂ ਗੱਡੀਆਂ ਦੇ ਵਿੱਚ ਵੀ ਇਹੀ ਏ ਆਈ ਕੈਮਰੇ ਲੱਗੇ ਹੋਏ ਨੇ ਤੁਸੀਂ ਗੱਡੀ ਚਲਾਉਂਦੇ ਹੋਏ ਅੱਖ ਨਹੀਂ ਚਮਕ ਸਕਦੇ ਸੌ ਨਹੀਂ ਸਕਦੇ ਕੁਛ ਨਹੀਂ ਐਸਾ ਕਰ ਸਕਦੇ ਨਾਲ ਦੀ ਨਾਲ ਗੱਡੀ ਤੁਹਾਨੂੰ ਸਿਗਨਲ ਦੇਣ ਲੱਗ ਜਾਂਦੀ ਹੈ ਬ੍ਰੇਕ ਮਾਰ ਦਿੰਦੀ ਹੈ ਹੌਲੀ ਹੋ ਜਾਂਦੀ ਹੈ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਨਾ ਗੱਡੀਆਂ ਦੇ ਵਿੱਚ ਇਸ ਕਿਸਮ ਦੇ ਫੀਚਰਸ ਆ ਗਏ ਕਿ ਤੁਹਾਡੇ ਫੇਸ਼ੀਅਲ ਜਿਹੜੇ ਹਾਵ ਭਾਵ ਨੇ ਉਹਨਾਂ ਨੂੰ ਉਹ ਸਮਝਦੇ ਹੈਗੇ ਨੇ ਇਹ ਕੰਟਰੋਲ ਲੈਣਾ ਹੀ ਹੋਇਆ ਇਹ ਇੱਕ ਤਰੀਕੇ ਦਾ ਕੰਟਰੋਲ ਲੈਣਾ ਹੀ ਹੋਇਆ ਇਹ ਤਾਂ ਸਿਰਫ ਫੇਸ ਦੀ ਗੱਲ ਕਰ ਰਹੇ ਹਾਂ ਇਹ ਜਿਹੜੇ ਚਸ਼ਮੇ ਆਏ ਹੈਗੇ ਨੇ ਮੇਟਾ ਦੇ ਇਹ ਪੂਰੀ ਦੀ ਪੂਰੀ ਬੋਡੀ ਸਕੈਨ ਕਰ ਦਿੰਦੇ ਨੇ ਕਿਸ ਬੰਦੇ ਦਾ ਕਿਹੋ ਜਿਹਾ ਸਰੀਰਕ ਢਾਂਚਾ ਹੈਗਾ ਹੁਣ ਅਸੀਂ ਕਹਿ ਰਹੇ ਹਾਂ ਕਿ ਜਿਵੇਂ ਇੱਕ 80s ਟ੍ਰੈਂਡ ਚੱਲਿਆ ਜਾਂ ਪਹਿਲਾਂ ਵੀ ਬੜੇ ਸਾਰੇ ਟ੍ਰੈਂਡ ਚੱਲਦੇ ਨੇ ਸੋਸ਼ਲ ਮੀਡੀਆ 'ਤੇ ਕਿ ਏ ਆਈ ਦੇ ਨਾਲ ਆਪਣੀਆਂ ਪਿਕਚਰਜ਼ ਸ਼ੇਅਰ ਨਾ ਕਰੋ ਫੁੱਲ ਬੋਡੀ ਪਿਕਚਰਸ ਤੱਕ ਸ਼ੇਅਰ ਨਾ ਕਰੋ ਸਪੈਸ਼ਲੀ ਕੁੜੀਆਂ ਦੇ ਮਾਮਲੇ 'ਚ ਸਾਵਧਾਨ ਹੋਣਾ ਪੈਂਦਾ ਹੈਗਾ ਕਿਉਂਕਿ ਏ ਆਈ ਮਾਡਲਸ ਤਾਂ ਪੂਰਾ ਦਾ ਪੂਰਾ ਕੱਚਾ ਚਿੱਠਾ ਜਿਹੜਾ ਕਿਸੇ ਇਨਸਾਨ ਦਾ ਉਹਦੇ ਬੋਲਣ ਦਾ ਢੰਗ ਉਹਦੀ ਅੱਖਾਂ ਝਪਕਣ ਦਾ ਉਹਦੇ ਗੱਲ ਕਰਨ ਦਾ ਉਹਦੇ ਹੱਸਣ ਦਾ ਉਹਦਾ ਮੂੰਹ ਮੁਹਾਂਦਰਾ ਉਹਦਾ ਸਰੀਰਕ ਬਣਤਰ ਜਿਹੜੀ ਹੈ ਕਿਵੇਂ ਦੀ ਹੈ ਉਸ ਦਾ ਪੂਰੇ ਦਾ ਪੂਰਾ ਜਿਹੜਾ ਇੱਕ ਕਾਰਬਨ ਕਾਪੀ ਜਿਹੜੀ ਆਪਣੇ ਮਨ ਦੇ ਵਿੱਚ ਉਤਾਰ ਲੈਂਦੇ ਨੇ ਮਨ ਨਾ ਕਹਿ ਕੇ ਆਪਣੀ ਮੈਮਰੀ 'ਚ ਉਤਾਰ ਲੈਂਦੇ ਨੇ ਅਤੇ ਫਿਰ ਉਹਨੂੰ ਤੁਸੀਂ ਚਾਹੇ ਜਿਵੇਂ ਮਰਜ਼ੀ ਜੇ ਹੈਕਰ ਹੈਗੇ ਹੋ ਤਾਂ ਜਿਵੇਂ ਮਰਜ਼ੀ ਵਰਤ ਲਓ ਪੈਸੇ ਦੇਵੋ ਵਰਤੋ ਇਹਦੇ 'ਤੇ ਹੁਣ ਬੜਾ ਜ਼ਿਆਦਾ ਸਵਾਲ ਉੱਠਣਗੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਏ ਆਈ ਜੇ ਇੰਨਾ ਜ਼ਿਆਦਾ ਕੰਟਰੋਲ ਲੈ ਰਿਹਾ ਹੈਗਾ
ਤੁਸੀਂ ਸੋਚ ਕੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਅਗਲੇ 10 ਸਾਲਾਂ ਦੇ ਵਿੱਚ ਕਿਉਂ ਵੱਡੀਆਂ ਕੰਪਨੀਜ਼ ਦੇ ਵੱਡੇ CEO ਤਾਂ ਨਹੀਂ ਵੱਡੇ ਰਿਸਰਚਰਸ ਜਿਹੜੇ ਨੇ ਇਹ ਕਲੇਮ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਨਸਾਨ ਦੇ ਲਈ ਹੀ AI ਖਤਰਾ ਬਣ ਜੂਗਾ? ਐਡਾ ਵੱਡਾ ਕਲੇਮ ਕਿਉਂ ਹੋ ਰਿਹਾ ਹੈਗਾ? ਕਿੱਥੇ ਕਿੱਥੇ ਤੁਹਾਨੂੰ ਲੱਗਦਾ ਕਿ ਇਨਸਾਨ ਦੇ ਲਈ AI ਮਾਡਲਸ ਖਤਰਾ ਬਣ ਸਕਦੇ ਹੈਗੇ ਨੇ? ਆਪਣੀ ਫੀਡਬੈਕ ਤੋਂ ਸਾਨੂੰ 0472-6164-74 ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਪ੍ਰੋਗਰਾਮ ਸੀ ਇਨਸਾਈਟ ਰਿਪੋਰਟ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਟੈਨਸ਼ਨ ਟੈਨਸ਼ਨ ਨੀ ਟੈਨਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077973।
4: VY Immigration and Education Consultant,
3: ਹਰ ਕਦਮ ਤੁਹਾਡੇ ਨਾਲ।
0: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮਿਲਟਨ।
3: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੇਵੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਪਾ ਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakdi hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te. Ki chahida? Australia da visa lona? Ja visa le mashwara chahida? Mil juga. Sidde aao. Garewal Visa Solutions. Australia vich har tarah diyan visa loda le ik parose yogna. Jo study visa, skilled visa, employer sponsored visa, DAMA, parent, partner te visitor visa vich deal karde ne. Hun hi call karo Pritin ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਜ਼.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਸੋਨਾ ਚਾਹੀਦਾ?
3: ਭਰੋਸਾ ਚਾਹੀਦਾ?
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

This is an OG call. We're at a party.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਖਿੱਚਿਆ ਲੈ ਕੇ ਹੋਏ ਹਾਂ ਹਾਜ਼ਰ। ਪ੍ਰੋਗਰਾਮ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰੀ ਸਾਡੇ ਨਾਲ ਪੰਜਾਬ ਪੰਜਾਬੀਅਤ ਦੀ ਬਾਰੇ ਗੱਲਾਂ ਕਰਦੇ ਹੈਗੇ ਨੇ ਅਤੇ ਕਿਸੇ ਦਿਨ ਵਿਸ਼ੇਸ਼ ਦੇ ਨਾਲ ਜੁੜੀ ਹੋਈ ਗੱਲ ਹੁੰਦੀ ਹੈ, ਪਰ ਇਹ ਤਾਂ ਇਸ ਮਹੀਨੇ ਦੇ ਵਿੱਚ ਹੀ ਦੋ ਤਰੀਕਾਂ ਹੈਗੀਆਂ ਔਰ ਇੱਕੋ ਹੀ ਸ਼ਖਸ ਦੇ ਨਾਲ ਜੁੜੀਆਂ ਹੋਈਆਂ, ਉਹ ਦੋ ਤਰੀਕਾਂ ਨੇ ਔਰ ਉਹਨਾਂ ਦੇ ਬਾਰੇ ਗੱਲ ਕਰਾਂਗੇ ਅੱਗੇ ਚੱਲ ਕੇ। ਪਰ ਪਹਿਲਾਂ ਆਓ ਸਵਾਗਤ ਕਰਦੇ ਹਾਂ ਪ੍ਰੀਤਮ ਭਾਅ ਜੀ ਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
3: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
2: ਜੀ, ਬਹੁਤ ਧੰਨਵਾਦ ਭਾਅ ਜੀ। ਔਰ ਪੰਜਾਬੀਅਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਅਸੀਂ ਪੰਜਾਬੀ ਦੇ ਵਿੱਚ ਇੱਕ ਜਦੋਂ ਇੱਕ ਕੁਛ ਇੱਕ ਅੱਖਰ ਵਰਤਦੇ ਹਾਂ ਜਿਹੜੇ ਬੜੇ ਇੱਜ਼ਤ ਦੇ ਨਾਲ ਬੜੇ ਸਤਿਕਾਰ ਦੇ ਨਾਲ ਵਰਤਦੇ ਹਾਂ, ਜਿਵੇਂ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਕਿਹਾ ਕਿ ਪ੍ਰੀਤਮ ਭਾਅ ਜੀ। ਸੋ ਭਾਅ ਜੀ ਜਿਹੜਾ ਇੱਕ ਆਪਾਂ ਅੱਖਰ ਵਰਤਦੇ ਹੈਗੇ ਹਾਂ ਅਤੇ ਭੱਬੇ ਨੂੰ ਕੰਨਾ ਆੜੇ ਦੇ ਨਾਲ ਭਾਅ ਯਾਨੀ ਕਿ ਵੱਡਾ ਭਰਾ, ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਹੀ ਜੁੜ ਜਾਵੇ ਅਤੇ ਫਿਰ ਇਹਦਾ ਮਤਲਬ ਇਹ ਦੇਖਣਾ ਬਣਦਾ ਹੈ ਕਿ ਉਸਦਾ ਕਿਰਦਾਰ ਸਮਾਜ ਦੇ ਵਿੱਚ ਕਿੰਨਾ ਉੱਚਾ ਹੋ ਗਿਆ। ਪੰਜਾਬ ਦੀ ਵਿੱਚ ਤਰਕਸ਼ੀਲ ਦੀ ਇੱਕ ਲਹਿਰ ਚੱਲੀ ਸੀ, ਨਕਸਲਵਾੜੀ ਲਹਿਰ ਚੱਲੀ, ਪਹਿਲਾਂ ਆਜ਼ਾਦੀ ਦੀ ਫਿਰ ਨਕਸਲਵਾੜੀ ਲਹਿਰ ਚੱਲੀ ਅਤੇ ਫਿਰ ਉਸੇ ਦਰਮਿਆਨ ਤਰਕਸ਼ੀਲ ਲਹਿਰ ਵੀ ਚੱਲੀ। ਉਸ ਦਰਮਿਆਨ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨੁੱਕੜ ਨਾਟਕ ਹੁੰਦੇ ਸੀਗੇ ਔਰ ਉਹਨਾਂ ਦੇ ਵਿੱਚੋਂ ਇੱਕ ਲੇਖਕ, ਇੱਕ ਕਲਾਕਾਰ, ਇੱਕ ਇੰਜੀਨੀਅਰ, ਇੱਕ ਪੱਤਰਕਾਰ, ਇੱਕ ਹਰਫਨ ਮੌਲਾ ਸ਼ਖਸੀਅਤ ਸਟੇਜ ਦੀ ਨਿਕਲ ਕੇ ਸਾਹਮਣੇ ਆਉਂਦੀ ਹੈ, ਉਹਨੇ ਗੁਰਸ਼ਰਨ ਸਿੰਘ। ਜਨਮ 16 ਸਪਤੰਬਰ ਨੂੰ ਹੁੰਦਾ ਅਤੇ ਉਹਨਾਂ ਦਾ ਦੇਹਾਂਤ 27 ਸਤੰਬਰ ਨੂੰ। ਸੋ ਮਹੀਨਾ ਜਿਹੜਾ ਸਪਤੰਬਰ ਦਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ। ਸੋ ਉਸ ਉੱਘੇ ਰੰਗਕਰਮੀ ਦੀ ਆਪਾਂ ਗੱਲ ਕਰਨੀ ਹੈ, ਪਰ ਕਿਉਂਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਵੀ ਬੜਾ ਸਮਾਂ ਗੁਜ਼ਾਰਿਆ ਹੈਗਾ ਅਤੇ ਤੁਸੀਂ ਵੀ ਗੁਜ਼ਾਰਿਆ ਅਤੇ ਮੈਂ ਟੀ ਵੀ ਡਰਾਮਿਆਂ ਦੇ ਨਾਲ ਤੁਸੀਂ ਵੀ ਜੁੜੇ ਰਹੇ ਹੈਗੇ ਹੋ, ਅਤੇ ਕਿਸ ਕਿਸਮ ਦੀ ਸ਼ਖਸੀਅਤ ਸੀ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦੀ ਔਰ ਇਹ ਨਾਮ ਦੇ ਪਿੱਛੇ ਕੀ ਗੁੱਤੀ ਸੀ, ਜੇ ਇਹ ਵੀ ਦੱਸ ਸਕਦੇ ਹੋ?
3: ਨਹੀਂ ਦੇਖੋ, ਅਸਲ ਦੇ ਵਿੱਚ ਬਹੁਤ ਘੱਟ ਇਹੋ ਜਿਹੜੇ ਹੈਗੇ ਇਨਸਾਨ ਆ ਜਾਂ ਏਦਾਂ ਦੀਆਂ ਹਸਤੀਆਂ, ਏਦਾਂ ਦੀਆਂ ਸ਼ਖਸੀਅਤਾਂ ਪੈਦਾ ਹੁੰਦੀਆਂ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਇੱਕ ਹਰ ਤਰ੍ਹਾਂ ਦੀ ਜਿਹੜੀ ਕੁਆਲਿਟੀ ਇਹ ਹੋਵੇ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਉਹ ਆਪਣੇ ਆਵਾਮ ਨੂੰ ਪ੍ਰਭਾਵਿਤ ਕਰ ਸਕਣ, ਜਾਂ ਪ੍ਰਭਾਵਿਤ ਤਾਂ ਚਲੋ ਹੋਰ ਤਰੀਕੇ ਵੀ ਲੋਕ ਬਹੁਤ ਹੁੰਦੇ ਆ ਤੇ ਉਹਨਾਂ ਦੇ ਹੱਕਾਂ ਲਈ, ਹਿੱਤਾਂ ਲਈ ਤੇ ਇਹ ਸਾਰੀਆਂ ਗੱਲਾਂ ਸੋਸ਼ਲ ਕਾਜ ਲਈ ਇਹ ਬਹੁਤ ਘੱਟ ਲੋਕ ਹੁੰਦੇ ਆ। ਇਹ ਗੁਰਸ਼ਰਨ ਭਾਜੀ ਦੇ ਹਿੱਸੇ ਜਿਹੜੀ ਹੈ ਇਹ ਗੱਲ ਉਹ ਆਈ ਹੈ ਤੇ ਭਾਜੀ ਦਾ ਤਾਂ ਇਹ ਹੈ ਕਿ ਉਹਨਾਂ ਨੂੰ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਉਹਨਾਂ ਨੇ ਲੋਕ ਰੰਗਮੰਚ ਸ਼ੁਰੂ ਕੀਤਾ ਤੇ ਜਿਹੜੇ ਉਹਨਾਂ ਦੇ ਕਲਾਕਾਰ ਸੀ ਉਹ ਸਾਰੇ ਉਹ ਭਾਜੀ ਕਹਿ ਕੇ ਜਿਹੜੇ ਸੀ ਉਹ ਬੁਲਾਉਂਦੇ ਸੀ, ਸੰਬੋਧਨ ਕਰਦੇ ਸੀ ਤੇ ਉੱਥੋਂ ਹੀ ਇੰਨਾ ਜਿਹੜਾ ਸੀ ਉਹਨਾਂ ਦਾ ਨਾਂ ਹੌਲੀ ਹੌਲੀ ਹੌਲੀ ਜਿਹੜਾ ਏਦਾਂ ਉਹ ਪਾਪੂਲਰ ਹੋ ਗਿਆ। ਇਹਦੇ ਚ ਕੋਈ ਸ਼ੱਕ ਨਹੀਂ ਕਿ ਗੁਰਸ਼ਰਨ ਸਿੰਘ ਇੱਕ ਅੱਛੇ ਸਿੱਖ ਜਿਹੜਾ ਸੀ ਘਰਾਣੇ ਚ ਪੈਦਾ ਹੋਏ ਤੇ ਮੁਲਤਾਨ ਦਾ ਜਿਹੜਾ ਉੱਧਰ ਹੁਣ ਪਾਕਿਸਤਾਨ ਚ ਰਹਿ ਗਿਆ ਇਲਾਕਾ ਉੱਥੋਂ ਦਾ ਉਹਨਾਂ ਦਾ ਜਨਮ ਸੀਗਾ 16 ਸਤੰਬਰ 1929 ਨੂੰ ਜਿਹੜੇ ਉਹ ਜਨਮੇ ਤੇ ਤਕਸੀਮ ਵੇਲੇ ਜਿਹੜੇ ਸੀ ਉਹ ਇੱਧਰ ਆ ਗਏ ਤੇ ਇਹ ਹੋਇਆ ਕਿ ਜਦੋਂ ਉਹਨਾਂ ਦੀ ਸਟੱਡੀ ਉਹਨਾਂ ਨੇ ਐਮ ਐਸ ਸੀ ਕੈਮਿਸਟਰੀ ਕੀਤੀ, ਅਸਲ ਦੇ ਵਿੱਚ ਜ਼ਹੀਨ ਸੀ ਉਹ ਪੜ੍ਹਨ ਦੇ ਵਿੱਚ ਵੀ ਤੇ ਪਰ ਇਹ ਵੀ ਜ਼ਹੀਨ ਹੋਰ ਵੀ ਬਹੁਤ ਲੋਕ ਹੁੰਦੇ ਆ ਪਰ ਲੋਕਾਂ ਦੇ ਲੇਖੇ ਕਿੰਨਾ ਕੁ ਲੱਗਦਾ ਇਹ ਬਹੁਤ ਜਿਹੜੀ ਘੱਟ ਹੁੰਦੀ ਹੈ ਗੱਲ। ਇਹ ਗੁਰਸ਼ਰਨ ਭਾਜੀ ਦੀ ਜਿਹੜੀ ਇਹ ਗੱਲ ਹਿੱਸੇ ਆਈ ਤੇ ਉਹ ਜਿਹੜਾ ਸੀ ਇੱਧਰ ਸਾਰਾ ਸੈੱਟ ਹੋ ਗਿਆ ਅੰਮ੍ਰਿਤਸਰ ਦੇ ਵਿੱਚ, ਉਹਨਾਂ ਨੇ ਜੱਦੀ ਪੁਸ਼ਤੀ ਘਰ ਗੁਰੂ ਖਾਲਸਾ ਨਿਵਾਸ ਉਹਨਾਂ ਦੇ ਆਪਣੇ ਪਰਿਵਾਰ ਦਾ ਜਿਹੜਾ ਘਰ ਹੈਗਾ ਉਹ ਰੱਖਿਆ ਹੋਇਆ ਜਿਹੜਾ ਉਹਨਾਂ ਦਾ ਤੇ ਉਹ ਅਜੇ ਵੀ ਇੰਟੈਕਟ ਹੈਗਾ, ਉਹ ਬਾਅਦ ਚ ਜਿਹੜਾ ਟਰੱਸਟ ਬਣਿਆ ਉਹ ਟਰੱਸਟ ਦੇ ਕੋਲੇ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਐਮ ਐਸ ਸੀ ਕਰਨ ਤੋਂ ਬਾਅਦ ਤੇ ਉਹਨਾਂ ਨੂੰ ਇੱਕ ਜਿਹੜਾ ਸੀਗਾ ਇੱਕ ਐਨਾਲਿਸਿਸ ਦੇ ਮਾਹਰ ਦੇ ਤੌਰ ਤੇ ਜਿਹੜਾ ਸੀਗਾ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਉਹਨਾਂ ਨੇ ਪ੍ਰਾਪਤ ਕੀਤੀ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਨਹਿਰੀ ਮਹਿਕਮੇ ਚ ਤੇ ਨਹਿਰੀ ਮਹਿਕਮੇ ਦੇ ਵਿੱਚ ਕਿਉਂਕਿ ਉਦੋਂ ਹੀ ਜਿਹੜਾ ਸੀਗਾ ਇਹ ਭਾਖੜਾ ਜਿਹੜਾ ਪ੍ਰੋਜੈਕਟ ਸੀ ਭਾਖੜਾ ਡੈਮ ਵਾਲਾ ਇਹ ਸ਼ੁਰੂ ਹੋਇਆ ਤੇ ਉਹਨਾਂ ਦੀ ਡਿਊਟੀ ਵੀ ਉੱਥੇ ਜਿਹੜੀ ਉਹ ਲੱਗੀ ਤੇ ਕਿਉਂਕਿ ਜਿਹੜਾ BBMB ਹੈ ਤਾਂ ਬਹੁਤ ਬਾਅਦ ਚ ਬਣਦਾ ਜਦੋਂ 1966 ਚ ਪੰਜਾਬ ਦੀ ਦੁਬਾਰਾ ਜਿਹੜੀ ਆ ਉਹ ਟਾਈਫਿਕੇਸ਼ਨ ਹੁੰਦੀ ਹੈ ਤੇ ਅਦਰਵਾਈਜ਼ ਤਾਂ ਇਹ ਸਾਰਾ ਜਿਹੜਾ ਪ੍ਰੋਜੈਕਟ ਸੀਗਾ ਪੰਜਾਬ ਦੇ ਇਹ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਤੇ ਬਿਜਲੀ ਮਹਿਕਮੇ ਕੋਲੇ ਸੀਗਾ ਪਹਿਲਾਂ ਤੇ ਉਹਨਾਂ ਉਹ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਇੰਪਲਾਈ ਸੀ ਤੇ ਉੱਥੇ ਉਹ ਨਾਟਕਕਾਰ ਕਿਵੇਂ ਬਣਦੇ ਆ ਇਹਦੇ ਚ ਬੜੀ ਇੱਕ ਕਮਾਲ ਦੀ ਘਟਨਾ ਹੈਗੀ ਕਿਉਂਕਿ ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਨੇ ਪਰ ਜਿਹੜੀ ਵੱਡੀ ਘਟਨਾ ਇਹ ਹੈ ਕਿ ਜਦੋਂ 1958 ਦੇ ਵਿੱਚ ਉਦਘਾਟਨ ਹੋਣਾ ਸੀਗਾ ਡੈਮ ਦਾ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਉਣਾ ਸੀ ਤੇ ਉਸ ਵੇਲੇ ਜਿਹੜੇ USSR ਸੀਗਾ ਉਦੋਂ USSR ਦੇ ਜੋ ਰਾਸ਼ਟਰਪਤੀ ਸੀ ਪ੍ਰੈਜੀਡੈਂਟ ਸੀਗੇ ਮਿਸਟਰ ਖੁਸ਼ਚੋਵ ਉਹਨਾਂ ਨੇ ਆਉਣਾ ਸੀ ਤੇ ਉਦੋਂ ਇੱਕ ਫਿਰ ਉੱਥੇ ਵੱਡਾ ਕਲਚਰ ਇਵੈਂਟ ਜਿਹੜਾ ਉੱਥੇ ਰੱਖਿਆ ਗਿਆ ਉਹਨਾਂ ਦੀ ਆਓ ਭਗਤ ਵਾਸਤੇ ਹੁਣ ਮਸਲਾ ਇਹ ਸੀ ਕਿਉਂਕਿ ਉਸ ਕਲਚਰ ਇਵੈਂਟ ਦੇ ਵਿੱਚ ਉਸ ਵੇਲੇ ਜਿਹੜੇ ਨਾਮੀ ਕਲਾਕਾਰ ਸੀਗੇ ਆਪਣੇ ਦੇਸ਼ ਦੇ ਤੇ ਜਿਹਦੇ ਚ ਕਲਾਸੀਕਲ ਦੇ ਵੀ ਸੀ ਫੋਕ ਦੇ ਵੀ ਸੀ ਸਾਰੇ ਤਰ੍ਹਾਂ ਦੇ ਜਿਹਦੇ ਚ ਗੋਪੀ ਕ੍ਰਿਸ਼ਨ ਜੀ ਮਹਾਰਾਜ ਤੇ ਫਿਰ ਜਾਮਨੀ ਕ੍ਰਿਸ਼ਨਾ ਮੂਰਤੀ ਪੰਡਿਤ ਬਿਰਜੂ ਮਹਾਰਾਜ ਜਿਹੜੇ ਵੱਡੇ ਨਾਂ ਸੀ ਤੇ ਪੰਜਾਬ ਦੇ ਵਿੱਚੋਂ ਫੋਕ ਦੇ ਵਿੱਚੋਂ ਲਾਲ ਚੰਦ ਜਮਲਾ ਜੱਟ ਬੀਬੀ ਸੁਰਿੰਦਰ ਕੌਰ ਇਹਨਾਂ ਨੇ ਉੱਥੇ ਜਿਹੜਾ ਸੀ ਉਹ ਪਰਫਾਰਮ ਕਰਨਾ ਸੀ ਤੇ ਗੁਰਸ਼ਰਨ ਸਿੰਘ ਹੋਰਾਂ ਨੇ ਕਿਹਾ ਕਿਉਂਕਿ ਇਹਨਾਂ ਨੂੰ ਇੰਚਾਰਜ ਬਣਾਇਆ ਗਿਆ ਉਸ ਕਲਚਰ ਇਵੈਂਟ ਦੇ ਤੇ ਇਹ ਉਦਾਂ ਦੀ ਐਕਟੀਵਿਟੀ ਸ਼ੁਰੂ ਤੋਂ ਥੋੜਾ ਜਿਹਾ ਰੱਖਦੇ ਸੀਗੇ ਮਸ ਇਹਨਾਂ ਨੇ ਰਿਕੁਐਸਟ ਕੀਤੀ ਸਰਕਾਰ ਨੂੰ ਤੇ ਇਹ ਭਾਖੜਾ ਡੈਮ ਦੀ ਜਿਹੜੀ ਮੈਨੇਜਮੈਂਟ ਸੀ ਉਹਨਾਂ ਨੂੰ ਕਿ ਜਿਹੜਾ ਇਹ ਇਵੈਂਟ ਤਾਂ ਹੋਣਾ ਵੀ ਵਰਕਰ ਵੀ ਚਾਹੁੰਦੇ ਆ ਵੀ ਠੀਕ ਹੈ ਉੱਥੇ ਉਸ ਮੌਕੇ ਤੇ ਵਰਕਰ ਨਹੀਂ ਸ਼ਾਮਲ ਹੋ ਸਕਦੇ ਵੱਡੀਆਂ ਹਸਤੀਆਂ ਤੇ ਪਰ ਉਹਨੂੰ ਪਹਿਲਾਂ ਉਹਨਾਂ ਨੂੰ ਇੱਕ ਇਹਦੀ ਫੁੱਲ ਡਰੈਸ ਰਿਹਰਸਲ ਕੀਤੀ ਜਾਵੇ ਤੇ ਉਹ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਦਿਖਾਉਣ ਦਾ ਤੇ ਉਹਨਾਂ ਦੀ ਜਿਹੜੀ ਸੀ ਇਹ ਰਿਕੁਐਸਟ ਬੇਨਤੀ ਉਹ ਰੱਦ ਕਰ ਦਿੱਤੀ ਗਈ ਤੇ ਉਹਨੂੰ ਕਹਿ ਕੇ ਨਹੀਂ ਇਹਦੇ ਨਾਲ ਟਾਈਮ ਵੀ ਵੇਸਟ ਹੋਊਗਾ ਤੇ ਇਹਦੇ ਨਾਲ ਇਹ ਬੜਾ ਮੁਸ਼ਕਲ ਹੈ ਕਿ ਪਹਿਲਾਂ ਸਾਰੇ ਇੱਕ ਰਿਹਰਸਲ ਕਰਨ ਫਿਰ ਪਰਫਾਰਮ ਕਰਨ ਇੱਦਾਂ ਦੀ ਜਿਹੜੀ ਉਹ ਗੱਲਬਾਤ ਹੈ ਹਾਲਾਂਕਿ ਰਿਹਰਸਲ ਤਾਂ ਕਰਨੀ ਸੀ ਫਿਰ ਵੀ ਤੇ ਫਿਰ ਉਹਨਾਂ ਨੇ ਉੱਥੋਂ ਜਿਹੜਾ ਖੁੰਦ ਖਾ ਕੇ ਅਸਲ ਜਿਹੜੇ ਇੱਕ ਟਰਨਿੰਗ ਪੁਆਇੰਟ ਹੈ ਉਹਨਾਂ ਦੇ ਇੱਕ ਨਾਟਕਕਾਰ ਬਣਨ ਦਾ ਤੇ ਜਾਂ ਇੱਕ ਆਵਾਮ ਦੇ ਲੀਡਰ ਆਗੂ ਬਣਨ ਦਾ ਉਹ ਉਹੀ ਹੈ ਤੇ ਕਿਉਂਕਿ ਉਹਨਾਂ ਦੇ ਅੰਦਰ ਤਾਂ ਉਹ ਸਾਰੀ ਗੱਲ ਪਈ ਸੀ ਜਿਹੜੀ ਲੋਕਾਂ ਦੇ ਹਿੱਤ ਦੇ ਵਿੱਚ ਮਾਨਵਤਾ ਦੇ ਹਿੱਤ ਦੇ ਵਿੱਚ ਤੇ ਉਹ ਜਿਹੜੀ ਸੀ ਉਹ ਸਾਰੀ ਇਹਦੇ ਦੌਰਾਨ ਉਹ ਧੁਖਦੀ ਰਹੀ ਗੱਲ ਤੇ ਜਦੋਂ ਗੱਲ ਧੁਖਦੀ ਰਹੀ ਤੇ ਉਹਨਾਂ ਨੇ ਫਿਰ ਅਲੱਗ ਇਵੈਂਟ ਜਿਹੜਾ ਸੀਗੇ ਆਰਗੇਨਾਈਜ਼ ਕੀਤਾ ਹੋਰ ਦਿਨ ਜਦੋਂ ਸਾਰਾ ਕੁਛ ਹੋ ਗਿਆ ਤੇ ਉਹ ਸਾਰਾ ਕੁਛ ਉਹ ਕਰਕੇ ਜਿਹੜਾ ਸੀ ਉਹ ਰਹੇ ਤੇ ਇਹ ਹੋਇਆ ਕਿ ਜਦੋਂ ਉਹ ਉੱਥੇ ਜਿਹੜਾ ਉਹਨਾਂ ਦਾ ਮਹਿਕਮਾ ਸੀ ਅਸਲ ਦੇ ਵਿੱਚ

ਤੇ ਉਹਨਾਂ ਦੀ ਨੌਕਰੀ ਜਿਹੜੀ ਜੋਬ ਵੀ ਇਹੀ ਸੀ ਉੱਥੇ ਤੇ ਇੱਕ ਐਕਸਪਰਟ ਦੇ ਤੌਰ ਤੇ ਉਹਨਾਂ ਕੋਲੇ ਬਲਾਕ ਬਣ ਕੇ ਆਉਂਦੇ ਸੀਗੇ ਇੱਕ ਤਰ੍ਹਾਂ ਦੇ ਸੀਮੈਂਟ ਦੇ ਉਹਦੀ ਪਰਖ ਵਾਸਤੇ ਲੈਬੋਰਟਰੀ ਦੇ ਵਿੱਚ ਤੇ ਉਹ ਫਿਰ ਉਹਦੀ ਟੈਸਟ ਕਰਕੇ ਕਿ ਉਹਦੀ ਕਿਉਂਕਿ ਡੈਮ ਬਣ ਰਿਹਾ ਸੀਗਾ ਡੈਮ ਚੋਂ ਸਾਰਾ ਸੀਮੈਂਟ ਯੂਜ ਹੋਣਾ ਸੀ ਤੇ ਉਹਦੀ ਤਾਕਤ ਉਹਦੀ ਸਟਰੈਂਥ ਦੇਖਣ ਵਾਸਤੇ ਉਹ ਜਦੋਂ ਬਲਾਕ ਬਣ ਕੇ ਆਉਂਦੇ ਸੀ ਉਹ ਫਿਰ ਉਹਦਾ ਟੈਸਟ ਕਰਕੇ ਅੱਗੇ ਰਿਪੋਰਟ ਭੇਜ ਦਿੰਦੇ ਤੇ ਉਹ ਉੱਥੇ ਸੁੱਟ ਦਿੰਦੇ ਤੇ ਕਿਉਂਕਿ ਉਹ ਡੇਲੀ ਇਹ ਕੰਮ ਹੁੰਦਾ ਸੀ ਜਦੋਂ ਨਵਾਂ ਲੋਟ ਖੁੱਲਦਾ ਸੀ ਸੀਮੈਂਟ ਦਾ ਬੈਚ ਖੁੱਲਦਾ ਸੀ ਸਾਰੇ ਦਾ ਟੈਸਟ ਪਹਿਲਾਂ ਜ਼ਰੂਰੀ ਹੁੰਦਾ ਸੀ ਤੇ ਉਹਨਾਂ ਕੋਲੇ ਉਹ ਨਾ ਬਹੁਤ ਸਾਰੇ ਬਲਾਕ ਵੱਡੇ ਵੱਡੇ ਜਿਹੜੇ ਮਤਲਬ ਕਿ ਇੱਟ ਦੇ ਸਾਈਜ਼ ਤੋਂ ਵੱਡੇ ਸੀ ਤੇ ਉਹ ਜਦੋਂ ਇਕੱਠੇ ਹੋ ਗਏ ਉਹਨਾਂ ਨੇ ਸੋਚਿਆ ਕਿ ਇੱਥੇ ਆਪਾਂ ਇਹਦੀ ਸਟੇਜ ਬਣਾ ਲਈ ਜਾਵੇ ਉਹ ਸਟੇਜ ਆ ਜਿਹੜੀ ਗੌਤਮ ਜੀ ਪ੍ਰੋਟੈਕਟ ਉੱਥੇ ਹੈਗੀ ਹੈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਏਰੀਆ ਨਾ ਜਿਹਦੇ ਚ ਸਤਲੁਜ ਸਦਨ ਭਾਖੜਾ ਸਦਨ ਬਣੇ ਹੋਏ ਆ ਉੱਥੇ ਥੋੜਾ ਥੀਏਟਰ ਆ ਜਿਹੜੀ ਹੈਗਾ ਤੇ ਉਹ ਫਿਰ ਉਹਨਾਂ ਨੇ ਜਿਹੜਾ ਸੀਗਾ ਉਹ ਇੱਕ ਤਰੀਕੇ ਦਾ ਉਹਨੂੰ ਥੜਾ ਹੀ ਉਹਦਾ ਨਾਂ ਦਿੱਤਾ ਤੇ ਉਦੋਂ ਬਾਅਦ ਉਹਨਾਂ ਨੇ ਆਪਣੇ ਰੰਗ ਮੰਚ ਨੂੰ ਵੀ ਥੜਾ ਥੀਏਟਰ ਹੀ ਕਿਹਾ ਥੜਾ ਰੰਗ ਮੰਚ ਕਿਹਾ ਤੇ ਉੱਥੋਂ ਅਸਲ ਦੇ ਵਿੱਚ ਸ਼ੁਰੂਆਤ ਹੁੰਦੀ ਆ ਉੱਥੋਂ ਹੀ ਉਹਨਾਂ ਨੇ ਉੱਥੋਂ ਵਰਕਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਨਾਟਕ ਤਿਆਰ ਕੀਤਾ ਤੇ ਫਿਰ ਇਹਦੇ ਦੌਰਾਨ ਫਿਰ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਦਾ ਆਪਣਾ ਜੱਦੀ ਪੁਸ਼ਤੀ ਸੀ ਉੱਥੇ ਉਹਨਾਂ ਨੇ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਨਾਂ ਦੀ ਸੰਸਥਾ ਬਣਾਈ ਜਿਹੜੀ ਬਾਅਦ ਦੇ ਵਿੱਚ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੇ ਨਾਂ ਤੇ ਫਿਰ ਪਾਪੂਲਰ ਹੋਈ ਜ਼ਿਆਦਾ ਤੇ ਇਨ ਬਿਟਵੀਨ ਕਿਉਂਕਿ ਉਹਨਾਂ ਨੇ ਜਿਹੜੀ ਸੀ ਉਹ ਨੌਕਰੀ ਤਾਂ ਛੇਤੀ ਉਹਨਾਂ ਦੇ ਉੱਥੇ ਕੋਈ ਗੱਲ ਤੁਕ ਬਣੀ ਨੀ ਤੇ ਉਹ ਨੌਕਰੀ ਛੱਡਤੀ ਇੱਕ ਕਾਰਨ ਉਹਦਾ ਇਹ ਵੀ ਸੀ ਜਦੋਂ ਐਮਰਜੈਂਸੀ ਲੱਗੀ 1975 ਦੇ ਵਿੱਚ ਉਦੋਂ ਪਹਿਲਾਂ ਕਿਉਂਕਿ ਉਹ ਏਦਾਂ ਦੀਆਂ ਲੈਫਟ ਐਕਟੀਵਿਟੀ ਦੇ ਵਿੱਚ ਆ ਚੁੱਕੇ ਸੀਗੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਸਾਰਾ ਕੁਛ ਉਹ ਵੀ ਇੱਕ ਜਿਹੜਾ ਕਾਰਨ ਬਣਿਆ ਤੇ ਉਸ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਨੇ ਨੌਕਰੀ ਫਿਰ ਕੀਤੀ ਨੀ ਤੇ ਉਹ ਨਾਟਕ ਨੂੰ ਸਮਰਪਿਤ ਹੋ ਗਏ ਹੁਣ ਮਸਲਾ ਇਹ ਸੀ ਕੱਲਾ ਉਹ ਨਾਟਕ ਤੱਕ ਨਹੀਂ ਸੀ ਉਹਨਾਂ ਦਾ ਮਸਲਾ ਨਾਟਕ ਤੋਂ ਵੀ ਵੱਧ ਆਮ ਲੋਕਾਂ ਨਾਲ ਉਹਨਾਂ ਦਾ ਇੱਕ ਸਰੋਕਾਰ ਜ਼ਿਆਦਾ ਸੀ ਕਿਉਂਕਿ ਨਾਲ ਨਾਲ ਜਿੱਦਾਂ ਤੁਸੀਂ ਪੱਤਰਕਾਰ ਸਾਰੀ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਉਹਨਾਂ ਨੇ ਨਾਟਕ ਵੀ ਖੁਦ ਲਿਖੇ ਨਾਟਕ ਤਿਆਰ ਵੀ ਖੁਦ ਕਰਵਾਏ ਖੇਡੇ ਵੀ ਖੁਦ ਤੇ ਨਾਲ ਉਹਨਾਂ ਨੇ ਇੱਕ ਪਬਲੀਕੇਸ਼ਨ ਸ਼ੁਰੂ ਕੀਤੀ ਬਲਰਾਜ ਸਾਹਨੀ ਦੇ ਨਾਂ ਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਤੇ ਬਲਰਾਜ ਸਾਹਨੀ ਯਾਦਗਾਰ ਪ੍ਰਕਾਸ਼ਨ ਹਾਂ ਤੇ ਨਾਲ ਹੀ ਉਹਨਾਂ ਨੇ ਜਿਹੜਾ ਸੀ ਉਹ ਅੰਮ੍ਰਿਤਸਰ ਤੁਹਾਨੂੰ ਦੱਸਿਆ ਕਿ ਅੰਮ੍ਰਿਤਸਰ ਕਲਾ ਕੇਂਦਰ ਦੇ ਨਾਂ ਤੇ ਉਹਨਾਂ ਨੇ ਇਹ ਨਾਟਕ ਮੰਡਲੀ ਸ਼ੁਰੂ ਕੀਤੀ ਤੇ ਨਾਲ ਉਹਨਾਂ ਨੇ ਇੱਕ ਪੇਪਰ ਸ਼ੁਰੂ ਕੀਤਾ ਮੰਥਲੀ ਜਿਹਦਾ ਨਾਂ ਸੀ ਸਮਤਾ ਤੇ ਜਿਹੜੇ ਆਰਟੀਕਲ ਜਾਂ ਹੋਰ ਉਸ ਵੇਲੇ ਕਵਿਤਾਵਾਂ ਜਿਹੜੇ ਰੈਡੀਕਲ ਵਿਚਾਰਧਾਰਾ ਦੇ ਹੋਰ ਉਹ ਸਭ ਤੋਂ ਵੱਧ ਸਮਤਾ ਛਾਪਦਾ ਸੀ ਕਹਾਣੀਆਂ ਕਵਿਤਾਵਾਂ ਸਮਤਾ ਚ ਛਪੀਆਂ ਜਿਹੜੀਆਂ ਦੂਜੇ ਕੰਟੈਂਪਰੇਰੀ ਲਿਟਰੇਰੀ ਮੈਗਜ਼ੀਨ ਦੇ ਵਿੱਚ ਨਹੀਂ ਛਪਦੀਆਂ ਸੀ ਹਾਲਾਂਕਿ ਉਹ ਵੀ ਲਿਟਰੇਰੀ ਮੈਗਜ਼ੀਨ ਸੀਗਾ ਤੇ ਕਿਤਾਬਾਂ ਦੇ ਵਿੱਚ ਜਿਹੜੀ ਉਹਨਾਂ ਨੇ ਬਲਰਾਜ ਸਾਹਨੀ ਨੇ ਪ੍ਰਕਾਸ਼ਨ ਬਣਾਈ ਸੰਤ ਰਾਮ ਅਦਾਸੀ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਛਾਪਿਆ ਪਾਸ਼ ਨੂੰ ਉਹਨਾਂ ਨੇ ਛਾਪਿਆ ਪਾਸ਼ ਜਿਹੜੀਆਂ ਪਹਿਲੀਆਂ ਕਿਤਾਬਾਂ ਨੇ ਉੜਦੇ ਬਾਜ਼ਾਂ ਮਗਰ ਲੋਹਾ ਕੁੱਟ ਤੇ ਲੋਹ ਕਥਾ ਸੋਰੀ ਲੋਹਾ ਕੁੱਟ ਨੇ ਤੇ ਇਹ ਜਿਹੜੀਆਂ ਕਿਤਾਬਾਂ ਨੇ ਇਹ ਵੀ ਗੁਰਸ਼ਰਨ ਭਾਜੀ ਨੇ ਛਾਪੀਆਂ ਕਿਉਂਕਿ ਨਾਲ ਨਾਲ ਉਹ ਇੰਨੇ ਕੰਮ ਕਰਦੇ ਸੀ ਸਮਝ ਨੀ ਸਕਦੀ ਕੋਈ ਸੌਂਦੇ ਕਿਹੜੇ ਵੇਲੇ ਆਰਾਮ ਕਿਹੜੇ ਵੇਲੇ ਕਰਦੇ ਨਾਲ ਨਾਲ ਨਾਟਕ ਤਿਆਰ ਕਰਦੇ ਸੀ ਫਿਰ ਉਹ ਹੌਲੀ ਹੌਲੀ ਜਿਹੜੀ ਹੈ ਉਹਨਾਂ ਦੀ ਜਿਹੜੀ ਸੀ ਨਾਟਕ ਵਾਲਾ ਜਿਹੜਾ ਸੀ ਉਹ ਇੰਨਾ ਜ਼ਿਆਦਾ ਹੋ ਗਿਆ ਕਿਉਂਕਿ ਚਲੋ ਅੰਮ੍ਰਿਤਸਰ ਦੇ ਇਲਾਕੇ ਚ ਉੱਧਰ ਤਾਂ ਜਾਣਾ ਜਾਣਾ ਸੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਫਿਰ ਫੈਲ ਗਿਆ ਤੇ ਫਿਰ ਉੱਥੋਂ ਹੀ ਉਹਨਾਂ ਦਾ ਨਾਂ ਗੁਰਸ਼ਰਨ ਭਾਜੀ ਤੇ ਉਹਨਾਂ ਨੇ ਹਰ ਤਰ੍ਹਾਂ ਦਾ ਨਾਟਕ ਕੀਤਾ ਕਿਉਂਕਿ ਪੰਜਾਬੀ ਨੁੱਕੜ ਨਾਟਕ ਦਾ ਤਾਂ ਕਹਿੰਦੇ ਹੋਏ ਕਿ ਉਹ ਸ਼ੁਰੂ ਹੀ ਉਹਨਾਂ ਨੇ ਕੀਤਾ ਸਟੇਟ ਪਲੇ ਤਾਂ ਪਹਿਲਾਂ ਇਸ ਰੂਪ ਚ ਸਟਰੀਟ ਪਲੇ ਇੱਥੇ ਉਹ ਹੈ ਹੀ ਨਹੀਂ ਸੀ ਠੀਕ ਹੈ ਫੋਕ ਥੀਏਟਰ ਇੱਥੇ ਹੈਗਾ ਸੀ ਜਿਵੇਂ ਭੰਡ ਨਕਲੀ ਵਗੈਰਾ ਪਰ ਉਹ ਏਦਾਂ ਦਾ ਨਹੀਂ ਸੀ ਜਿਹੜਾ ਕਿਸੇ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਹੋਵੇ ਤੇ ਉਹ ਉਹਨਾਂ ਨੇ ਜਿਹੜਾ ਸੀ ਉਹਦੀ ਸ਼ੁਰੂਆਤ ਗੁਰਸ਼ਰਨ ਸਿੰਘ ਨੇ ਕੀਤੀ ਫਿਰ ਉਸ ਤੋਂ ਲੈ ਕੇ ਤੇ ਆਮ ਸਟੇਜ ਦੇ ਜਿਹੜਾ ਥੀਏਟਰ ਤੋਂ ਲੈ ਕੇ ਲਾਈਟ ਆਊਟ ਸੌਂਗ ਤੱਕ ਤੇ ਬਹੁਤ ਹੀ ਕਮਾਲ ਦੇ ਜਿਹੜੇ ਨਾਟਕ ਵੱਡੀ ਟੈਕਨੋਲੋਜੀ ਵੱਡੇ ਸੈੱਟ ਨੂੰ ਲੈ ਕੇ ਜਿਵੇਂ ਜਦੋਂ ਉਹਨਾਂ ਨੇ ਧਮਕ ਨਗਾਰੇ ਦੀ ਲਿਖਿਆ ਧਮਕ ਨਗਾਰੇ ਦੀ ਨਾਟਕ ਜਿਹੜਾ ਸੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਡਾਇਰੈਕਟਰ ਸੀਗੇ ਬੰਸੀ ਕੌਲ ਤੇ ਬੰਸੀ ਕੌਲ ਨੇ ਇੱਕ ਵਰਕਸ਼ਾਪ ਚ ਤਿਆਰ ਕਰਾਇਆ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਵਰਕਸ਼ਾਪ ਲਾਈ ਤੇ ਉਸ ਉਹਦੇ ਸੈੱਟ ਤਿਆਰ ਕੀਤੇ ਸਾਰਾ ਕੁਛ ਤੇ ਕਿਉਂਕਿ ਅਕਸਰ ਕਈ ਵਾਰੀ ਗੁਰਸ਼ਰਨ ਸਿੰਘ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਥੜਿਆਂ ਤੇ

0: ਜਾਂ ਗੱਡੇ ਜੋੜ ਕੇ ਨਾਟਕ ਕਰਨ ਵਾਲੇ ਆ, ਇਹਨਾਂ ਨੂੰ ਰੰਗ ਮੰਚ ਦੀ ਤਕਨੀਕ ਜਾਂ ਹੋਰ ਪਤਾ ਨੀ, ਏਦਾਂ ਵੀ ਕਹਿ ਦਿੰਦੇ ਸੀ ਕਈ ਵਿਰੋਧੀ, ਤੇ ਪਰ ਨਹੀਂ ਉਹਨਾਂ ਨੇ ਹਰ ਤਰ੍ਹਾਂ ਦਾ ਜਿਹੜਾ ਸੀ ਉਹਨਾਂ ਨੇ ਉਹ ਨਾਟਕ ਜਿਹੜਾ ਸੀ ਉਹ ਤਿਆਰ ਕੀਤਾ। ਤੇ ਲਿਖਤ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਨਾਟਕ ਜਿਹੜੇ ਲਿਖੇ ਆ, ਜਿਹੜੇ ਰਿਕਾਰਡ ਤੇ ਆ। ਤੇ ਹਾਲਾਂਕਿ ਹੋਰ ਵੀ ਜਿਹੜੇ ਕਈ ਚੀਜ਼ਾਂ ਏਦਾਂ ਵਿਸਰ ਵੀ ਗਈਆਂ, ਕਿਉਂਕਿ ਬਹੁਤ ਛੇਤੀ ਰਿਐਕਟ ਕਰਦੇ ਸੀ ਜਦੋਂ, ਕਿਉਂਕਿ ਉਹਨਾਂ ਕੋਲ ਪੋਲੀਟੀਕਲ ਈਡੀਅਮ ਸੀਗਾ, ਤੇ ਉਸ ਪੋਲੀਟੀਕਲ ਈਡੀਅਮ ਦੇ ਵਿੱਚ ਬਹੁਤ ਛੇਤੀ ਨਾਟਕ ਲਿਖ ਦਿੰਦੇ ਸੀ ਜਦੋਂ ਵੀ ਕੋਈ ਘਟਨਾ ਵਾਪਰਦੀ। ਜਦੋਂ ਦਿੱਲੀ ਦੇ ਵਿੱਚ ਸਿੱਖ ਵਿਰੋਧੀ ਕਤਲੇਆਮ ਜਿਹੜਾ ਹੋਇਆ ਉਹਦੇ ਤੇ ਉਹਨਾਂ ਨੇ ਉਹਦੀ ਅਜੇ ਉਹ ਸਿਵੇ ਵੀ ਨਹੀਂ ਸੀ ਠੰਡੇ, ਉਹਨਾਂ ਨੇ ਨਾਟਕ ਲਿਖਤਾ ਸੀ ਬਾਬਾ ਬੋਲਦਾ ਹੈ, ਤੇ ਉਹਦੇ ਚ ਬੜਾ ਤਿੱਖਾ ਉਹਦੇ ਤੇ ਜਿਹੜਾ ਹੈ ਪ੍ਰਤੀਕਰਮ, ਬੜਾ ਤਿੱਖਾ ਪੋਲੀਟੀਕਲ ਕਟਾਕਸ਼ ਕੀਤਾ, ਸਿੱਧਾ ਕਾਂਗਰਸ ਤੇ ਨਾਂ ਲੈ ਕੇ ਕੀਤਾ। ਤੇ ਇਹ ਬਹੁਤ ਘੱਟ ਸਾਹਿਤਕਾਰਾਂ ਦੇ ਜਾਂ ਇਹਨਾਂ ਦੇ ਹਿੱਸੇ ਹੈ ਇਹ ਗੱਲ ਕਿ ਤੁਸੀਂ ਸਿੱਧਾ ਜਿਹੜਾ ਹੈਗਾ ਅਟੈਕ ਜਾਂ ਸਿੱਧਾ ਵਿਅੰਗ ਜਿਹੜਾ ਤੁਸੀਂ ਕਰਨ ਦੀ ਗੱਲ। ਇਸੇ ਤਰ੍ਹਾਂ ਪੰਜਾਬ ਦੇ ਉੱਪਰ ਉਹਨਾਂ ਨੇ ਕਈ ਜਿਹੜੇ ਨਾਟਕ ਲਿਖੇ, ਜਦੋਂ ਪਹਿਲਾਂ ਧਰਮ ਯੁੱਧ ਮੋਰਚੇ ਤੋਂ ਬਾਅਦ ਉਹਨਾਂ ਨੇ ਇੱਕ ਨਾਟਕ ਲਿਖਿਆ, ਧਰਮ ਯੁੱਧ ਮੋਰਚੇ ਦੌਰਾਨ ਹੀ, ਇੱਕ ਮੋਰਚਾ ਇੱਕ ਮੰਜੀ ਤੇ ਹਵਾ ਚ ਲਟਕਦੇ ਲੋਕ, ਕਿ ਜਿਹੜਾ ਸੀ ਇਕੱਲਾ ਇਹ ਧਰਮ ਯੁੱਧ ਨਹੀਂ ਤੇ ਹੋਰ ਵੀ ਸਮੱਸਿਆਵਾਂ ਲੋਕਾਂ ਦੀਆਂ ਹੈਗੀਆਂ, ਉਹਦੇ ਚ ਉਹ ਮਸਲਾ ਜਿਹੜਾ ਉਠਾਇਆ ਗਿਆ, ਜਿਹਦਾ ਵਿਰੋਧ ਵੀ ਹੋਇਆ ਕੁਛ ਜਿਹੜੇ ਮਿਲੀਟੈਂਟ ਸੀ ਉਹਨਾਂ ਧਿਰਾਂ ਵੱਲੋਂ ਵੀ ਵਿਰੋਧ ਹੋਇਆ। ਇਸੇ ਤਰ੍ਹਾਂ ਫਿਰ ਉਹਨਾਂ ਦਾ ਦਾਸਤਾਨ ਨੇ ਪੰਜਾਬ ਤੱਕ ਦੂਰਦਰਸ਼ਨ ਤੇ ਵੀ ਜਿਹੜਾ ਚੱਲਿਆ, ਤੇ ਇਸੇ ਤਰ੍ਹਾਂ ਬਾਬਾ ਬੋਲਦਾ ਹੈ, ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਉਹਨਾਂ ਦਾ ਇੱਕ ਨਾਟਕ ਜਿਹੜਾ ਬਾਅਦ ਦੇ ਵਿੱਚ ਕਾਫੀ ਪਾਪੂਲਰ ਹੋਇਆ ਉਹ ਵੀ, ਤੇ ਉਹ ਸੀ ਚੰਡੀਗੜ੍ਹ ਪੁਆੜੇ ਦੀ ਜੜ, ਜਦੋਂ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣ ਗਈ ਸੀ, ਉਦੋਂ ਬਾਅਦ ਇਹ ਨਾਟਕ ਉਹਨਾਂ ਨੇ ਤਿਆਰ ਕਰਕੇ ਖੇਡਿਆ। ਤੇ ਇਸੇ ਤਰ੍ਹਾਂ ਇੱਕ ਨਾਟਕ ਸੀ ਉਹਨਾਂ ਦਾ ਛੋਟਾ ਜਿਹਾ ਕਰਫਿਊ, ਤੇ ਉਦੋਂ ਕਰਫਿਊ ਬੜੇ ਲੱਗਦੇ ਸੀ। ਤੇ ਫਿਰ ਉਹਨਾਂ ਨੇ ਕੋਈ ਵੀ ਜਿਹੜੀ ਟੌਪ ਦੀ ਜਿਹੜੀ ਰਚਨਾ ਉਹ ਛੱਡੀ ਨੀ ਜਿਹਦੇ ਤੇ ਉਹਨਾਂ ਨੇ ਨਾਟਕ ਨਾ ਬਣਾਇਆ ਜਾਵੇ। ਇੱਕ ਵਾਰੀ ਦੋ ਤਿੰਨ ਜਿਹੜੀਆਂ ਕਹਾਣੀਆਂ ਜੋੜ ਕੇ ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਨਾਟਕ ਤਿਆਰ ਕੀਤਾ, ਜਿਹੜੇ ਪੁਲਿਸ ਦੀਆਂ ਵਧੀਕੀਆਂ ਦੇ ਖਿਲਾਫ਼, ਪੁਲਿਸ ਦੀਆਂ ਜ਼ਿਆਦਤੀਆਂ ਦੇ ਖਿਲਾਫ਼। ਉਹ ਇਹ ਨੀ ਸੀਗਾ ਇਕੱਲਾ ਟੈਰਰਿਜ਼ਮ ਦੇ ਖਿਲਾਫ਼ ਸੀ, ਜਾਂ ਹੋਰ ਜਿਹੜਾ ਪੁਲਿਸ ਦਾ ਟੈਰਰ ਸੀ ਉਹਦੇ ਖਿਲਾਫ਼ ਵੀ ਬਹੁਤ ਲਿਖਦੇ ਸੀ, ਬੋਲਦੇ ਸੀ ਜਾ ਕੇ ਸਟੇਜਾਂ ਤੇ। ਤੇ ਉਹ ਜਿਹੜੀ ਸੀ ਉਹ ਨਾਟਕ ਅਜੀਤ ਕੌਰ ਦੀ ਕਹਾਣੀ ਹੈ ਕੁੱਤੇ, ਤੇ ਉਹਨੂੰ ਬੇਸ ਬਣਾ ਕੇ ਜਿਹੜਾ ਸੀ ਉਹ ਲਿਖਿਆ। ਤੇ ਹੋਰ ਵੀ ਜਿੰਨੇ ਵੀ ਕੋਈ ਸਮੇਂ ਸਮੇਂ ਜਿਹੜਾ ਏਦਾਂ ਦਾ ਫਿਕਸ਼ਨ ਆਉਂਦਾ ਰਿਹਾ, ਲਿਟਰੇਚਰ ਆਉਂਦਾ, ਭਾਵੇਂ ਕਹਾਣੀਆਂ ਸੀ ਭਾਵੇਂ ਨਾਵਲ ਸੀ, ਉਹਨਾਂ ਨੇ ਉਹਦੀ ਅਡੈਪਟੇਸ਼ਨ ਕਰਕੇ ਤੇ ਉਹਨਾਂ ਦੇ ਉੱਤੇ ਨਾਟਕ ਤਿਆਰ ਕੀਤੇ। ਇਹੀ ਕਾਰਨ ਹੈ ਕਿ 200 ਤੋਂ ਵੱਧ ਜਿਹੜੇ ਹੈਗੇ ਉਹਨਾਂ ਦੇ ਟਾਈਟਲ ਹੈਗੇ ਆ। ਤੇ ਸ਼ੁਰੂਆਤ ਉਹਨਾਂ ਨੇ ਕੁਛ ਉਹਨਾਂ ਨੇ ਇੱਦਾਂ ਦੇ ਇਤਿਹਾਸਕ ਨਾਟਕ ਲਿਖੇ ਜਿਨ੍ਹਾਂ ਦਾ ਜੋ ਅਜੇ ਤੱਕ ਵੀ ਖੇਡੇ ਜਾਂਦੇ ਆ, ਇਕੱਲੇ ਇੱਥੇ ਇੰਡੀਆ ਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਖੇਡਦੇ ਆ। ਉਹਨਾਂ ਦੇ ਵਿੱਚ ਉਹ ਨਾਟਕ ਬੜੇ ਪਾਪੂਲਰ ਹੈ, ਇੰਡੀਅਨ ਦੇ ਪੱਖੋਂ ਵੀ, ਹਿਸਟਰੀ ਦੇ ਪੱਖੋਂ ਵੀ, ਤੇ ਹਿਸਟਰੀ ਦੇ ਸਹੀ ਪਰਸਪੈਕਟਿਵ ਦੇ ਪੱਖੋਂ ਵੀ। ਜਿਵੇਂ ਇਹ ਲਹੂ ਕਿਸਦਾ ਹੈ, ਜਿਹੜੀ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਜਿਹੜੀ ਸਾਖੀ ਆ ਉਹਨੂੰ ਮੁੱਖ ਰੱਖ ਕੇ ਲਿਖਿਆ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖ ਕੇ ਉਹਨਾਂ ਨੇ ਲਿਖਿਆ ਕਿ ਵਕੂੜੇ ਟੁੱਟੇ ਪਾਲ। ਤੇ ਇਸੇ ਤਰ੍ਹਾਂ ਮਸੰਦਪੁਰਾ ਸਾਹਿਬ ਜਦੋਂ ਇੱਥੇ ਚੱਲੀ ਸੀ ਮਸੰਦਾਂ ਦਾ, ਫਿਰ ਜਿਹੜਾ ਬਾਅਦ ਚ ਜਿਹੜਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨੇ ਵੀ ਮਸੰਦਾਂ ਦਾ ਬਹੁਤ ਤਿੱਖਾ ਵਿਰੋਧ ਕੀਤਾ, ਉਹਨਾਂ ਨੂੰ ਸਜਾਵਾਂ ਵੀ ਦਿੱਤੀਆਂ, ਉਸ ਘਟਨਾ ਨੂੰ ਲੈ ਕੇ ਵੀ ਜਿਹੜਾ ਹੈ ਉਹਨਾਂ ਨੇ ਫਿਰ ਉਹ ਮਸੰਦਾਂ ਦੇ ਉੱਪਰ ਵੀ ਇੱਕ ਜਿਹੜਾ ਉਹ ਨਾਟਕ ਲਿਖਿਆ, ਪਰਖ ਉਹਦਾ ਨਾਮ ਸੀਗਾ। ਤੇ ਸੋ ਇਸ ਤਰੀਕੇ ਦੀ ਦਾ ਉਹਨਾਂ ਨੇ ਫਿਰ ਚਾਂਦਨੀ ਚੌਕ ਤੋਂ ਸਰਹੰਦ ਤੱਕ ਤੇ ਜਿਹੜੇ ਇਤਿਹਾਸਕ ਜਿਹੜੇ ਹੁਣ ਤੱਕ ਵੀ ਖੇਡੇ ਜਾਂਦੇ ਆ, ਉਹਨਾਂ ਨੇ ਕੋਈ ਪੱਖ ਜਿਹੜਾ ਸੀ ਉਹ ਛੱਡਿਆ ਨੀ, ਜਿਸ ਤੇ ਉਹਨਾਂ ਨੇ ਕੋਈ ਨਾਟਕ ਤਿਆਰ ਨਾ ਕੀਤਾ ਹੋਵੇ ਤੇ ਖੇਡਿਆ ਨਾ ਹੋਵੇ। ਦੂਜੀ ਇੱਕ ਗੌਤਮ ਜੀ ਜਿਹੜੀ ਮਹੱਤਵਪੂਰਨ ਗੱਲ ਉਹ ਹੈ, ਉਹਨਾਂ ਨੇ ਇਕੱਲੇ ਨਾਟਕ ਖੇਡੇ ਨੀ ਤੇ ਉਹ ਨਾਟਕ ਜੀਵੇ ਵੀ, ਤੇ ਸਮਾਜਿਕ ਤੇ ਸਿਆਸੀ ਜੀਵਨ ਦੇ ਵਿੱਚ ਸਿੱਧਾ ਜਾ ਕੇ ਦਖਲ ਦਿੱਤਾ। ਦੋ ਤਿੰਨ ਮਾਮਲਿਆਂ ਦੇ ਵਿੱਚੋਂ ਬੜੇ ਜਿਹੜੇ ਸੀਗੇ ਉਹ ਜਿਸ ਤੇ ਉਹ ਬੜੇ ਸਟ੍ਰਿਕ ਸੀਗੇ, ਮਤਲਬ ਕਿ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਜ਼ਬਾਤੀ ਵੀ ਸੀ, ਤੇ ਉਹਦੇ ਤੇ ਉਹ ਬਿਲਕੁਲ ਇਹ ਸੀ ਕਿ ਇਸ ਗੱਲ ਤੇ ਖੜੇ ਸੀ। ਇੱਕ ਤਾਂ ਇਹ ਸੀ ਕਿ ਜਿਹੜਾ ਸਮਾਜਿਕ ਵਿਤਕਰਾ ਪਿੰਡਾਂ ਦੇ ਵਿੱਚ ਇੰਨਾ ਕਿਉਂ ਹੈ, ਉਹ ਜ਼ਿਆਦਾ ਸੰਬੋਧਨ ਕਰਦੇ ਸੀ ਜਿਹੜੇ ਵਿਹੜਿਆਂ ਦੇ ਵਿੱਚ ਲੋਕ ਰਹਿੰਦੇ ਆ ਉਹਨਾਂ ਨੂੰ, ਤੇ ਸਮਾਜਿਕ ਤੌਰ ਤੇ ਵੀ ਜਦੋਂ ਉਹ ਕਿਤੇ ਕੁਛ ਲਿਖਦੇ ਸੀ ਕੋਈ ਆਰਟੀਕਲ ਜਾਂ, ਉਹ ਆਪਣੇ ਨਾਟਕਾਂ ਦੇ ਪ੍ਰੋਗਰਾਮ ਤੋਂ ਪਹਿਲਾਂ ਸਪੀਚ ਭਾਸ਼ਣ ਜ਼ਰੂਰ ਦਿੰਦੇ ਸੀ, ਉਹਦੇ ਚ ਫਿਰ ਬੋਲਦੇ ਸੀ ਵੀ ਥੋੜਾ ਇੰਨਾ ਮਾੜਾ ਹਾਲ ਕਿਉਂ ਹੈ ਬਾਕੀਆਂ ਦੇ ਮੁਕਾਬਲੇ, ਜਾਂ ਪਿੰਡਾਂ ਦੇ ਲੋਕਾਂ ਦਾ ਇੰਨਾ ਮਾੜਾ ਹਾਲ ਕਿਉਂ ਹੈ, ਕਿਸਾਨੀ ਦਾ ਇੰਨਾ ਮਾੜਾ ਹਾਲ ਕਿਉਂ ਹੈ? ਇਸ ਗੱਲ ਤੇ ਉਹ ਜਿਹੜੇ ਬੁਨਿਆਦੀ ਹੱਕਾਂ ਬਾਰੇ ਜਿਹੜੀ ਸੀ ਉਹ ਗੱਲ ਅਕਸਰ ਕਰਦੇ, ਭਾਵੇਂ ਨੁੱਕੜ ਨਾਟਕ ਹੁੰਦੇ ਸੀ, ਤੇ ਇਸ ਕਰਕੇ ਵੀ ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਸੀ। ਨਾਟਕ ਤਾਂ ਉਹਨਾਂ ਦਾ ਜਿਹੜਾ ਪ੍ਰਭਾਵ ਛੱਡਦੇ ਸੀ, ਜਿਹੜਾ ਉਹਨਾਂ ਦਾ ਭਾਸ਼ਣ ਹੁੰਦਾ ਸੀ, ਲੈਕਚਰ ਹੁੰਦਾ ਸੀ, ਉਸ ਤੋਂ ਵੱਧ ਇੰਪੋਰਟੈਂਟ ਹੁੰਦਾ ਸੀ। ਫਿਰ ਉਹ ਹਰ ਵਰਗ ਦੇ ਵਿੱਚ, ਭਾਵੇਂ ਸਟੂਡੈਂਟ ਹੋਣ, ਭਾਵੇਂ ਪਿੰਡਾਂ ਦੇ ਲੋਕ ਹੋਣ, ਭਾਵੇਂ ਸ਼ਹਿਰਾਂ ਦੇ ਕੋਈ ਮਜ਼ਦੂਰ ਹੋਣ, ਪੱਲੇਦਾਰ ਹੋਣ ਤੇ ਛੋਟੇ ਦੁਕਾਨਦਾਰ ਹੋਣ, ਸਾਰਿਆਂ 'ਚ ਜਿਹੜੇ ਸੀ ਬਹੁਤ ਹਰਮਨ ਪਿਆਰੇ ਸੀ। ਇਹ ਉਹਨਾਂ ਦਾ ਇਹ ਪੱਖ ਹੈ। ਪਰ ਕਲਾ ਦੇ ਪਿੱਛੋਂ ਜੇ ਦੂਜੇ ਪਾਸੇ ਉਹਨਾਂ ਨੂੰ ਦੇਖਿਆ ਜਾਵੇ, ਉਹਨਾਂ ਨੇ ਫਿਲਮਾਂ 'ਚ ਵੀ ਕੰਮ ਕੀਤਾ, ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਪਤਾ ਨਹੀਂ। 1973 ਦੇ ਵਿੱਚ ਇੱਕ ਫਿਲਮ ਬਣੀ ਸੀ ਮਨਜੀਤੇ ਜਗਜੀਤ, ਤੇ ਮਨਜੀਤੇ ਜਗਜੀਤ ਬੜੀ ਆਪਣੇ ਵੇਲੇ ਦੀ ਮਸ਼ਹੂਰ ਫਿਲਮ ਸੀ, ਸੁਨੀਲ ਦੱਤ ਉਹਦੇ ਨਾਇਕ ਸੀ ਉਹ, ਤੇ ਉਦੋਂ ਉਹਨਾਂ ਨੇ ਉਹਦੇ ਚ ਪਾਰਟ ਕੀਤਾ, ਜਿਹੜੀ ਨਾਇਕ ਹੈ ਉਹਦੇ ਪਿਤਾ ਦਾ ਕੰਮ ਕੀਤਾ, ਪਾਰਟ ਕੀਤਾ, ਤੇ ਇਸ ਤਰ੍ਹਾਂ ਮਟਿਆਰ ਫਿਲਮ ਚ ਉਹਨਾਂ ਨੇ ਪਾਰਟ ਕੀਤਾ, ਸੂਰਮਾ ਭਗਤ, ਭਾਬੋ, ਤੇ ਇਸ ਤਰ੍ਹਾਂ ਦੀਆਂ ਉਹਨਾਂ ਨੇ ਕਈ ਫਿਲਮਾਂ ਚ ਵੀ ਜਿਹੜਾ ਸੀ ਇੱਕ ਫਿਲਮ ਇੱਕ ਕਲਾਕਾਰ ਦੇ ਤੌਰ ਤੇ ਕੰਮ ਕੀਤਾ। ਤੇ ਦੂਰਦਰਸ਼ਨ ਤੇ ਖੈਰ ਬਹੁਤ ਸਾਰੇ ਨਾਟਕ ਖੇਡੇ, ਪਰ ਉਹਨਾਂ ਦੇ ਦੋ ਲੜੀਵਾਰ, ਦਾਸਤਾਨੇ ਪੰਜਾਬ ਤੇ ਭਾਈ ਮੰਨਾ ਸਿੰਘ, ਇਹ ਬੜੇ ਮਸ਼ਹੂਰ ਨੇ। ਬਾਅਦ ਚ ਫਿਰ ਉਹਨਾਂ ਦਾ ਨਾਂ ਭਾਈ ਮੰਨਾ ਸਿੰਘ ਟਿਕ ਗਿਆ ਸੀ, ਬਹੁਤ ਸਾਰੇ ਆਮ ਲੋਕ ਜਿਹੜੇ ਸੀ ਉਹ ਫਿਰ ਭਾਈ ਮੰਨਾ ਸਿੰਘ ਹੀ ਦੇ ਨਾਂ ਨਾਲ ਜਾਣਦੇ। ਗੁਰਸ਼ਰਨ ਸਿੰਘ ਕਈ ਵਾਰੀ ਬਰੈਕਟ ਦੇ ਵਿੱਚ ਪ੍ਰਬੰਧਕ ਲਿਖ ਵੀ ਦਿੰਦੇ ਸੀ ਜਦੋਂ ਕੋਈ ਪ੍ਰੋਗਰਾਮ ਕਰਨ ਆਉਂਦੇ ਸੀ ਆਪਣੇ ਇਸ਼ਤਿਹਾਰਾਂ ਚ ਕਿ ਭਾਈ ਮੰਨਾ ਸਿੰਘ ਆ ਰਹੇ ਨੇ। ਤੇ ਸੋ ਇੱਕ ਪਬਲਿਸ਼ਰ, ਇੱਕ ਪੱਤਰਕਾਰ, ਇੱਕ ਨਾਟਕਕਾਰ, ਇੱਕ ਸੋਸ਼ਲ ਐਕਟੀਵਿਸਟ, ਇਹ ਬਹੁਤ ਸਾਰੇ ਗੁਣ ਜਿਹੜੇ ਸੀ ਉਹਨਾਂ ਨੇ ਸੀ, ਤੇ ਫਿਰ ਇੱਕ ਫਿਲਮ ਕਲਾਕਾਰ। ਤੇ ਉਹਨਾਂ ਨੂੰ ਜਿਹੜਾ ਸੀ ਸਭ ਤੋਂ ਪਹਿਲਾਂ ਸੰਗੀਤ ਨਾਟਕ ਅਕੈਡਮੀ, ਜਿਹੜਾ ਨੈਸ਼ਨਲ ਅਕੈਡਮੀ ਦਾ ਅਵਾਰਡ ਉਹਨਾਂ ਨੂੰ ਮਿਲਿਆ 1993 ਦੇ ਵਿੱਚ। ਇਸੇ ਤਰ੍ਹਾਂ ਫਿਰ ਕਾਲੀਦਾਸ ਅਵਾਰਡ, ਬਹੁਤ ਵੱਡਾ ਅਵਾਰਡ ਹੈ, ਉਹ ਵੀ ਸਨਮਾਨ, ਕਾਲੀਦਾਸ ਸਨਮਾਨ ਉਹਨਾਂ ਨੂੰ ਮਿਲਿਆ। ਪੰਜਾਬ ਸੰਗੀਤ ਨਾਟਕ ਅਕੈਡਮੀ ਦਾ ਵੀ ਉਹਨਾਂ ਨੂੰ ਅਵਾਰਡ ਮਿਲਿਆ। ਤੇ ਸਭ ਤੋਂ ਵੱਧ ਉਹ ਸਮਝਿਆ ਕਿ ਦੋ ਬਹੁਤ ਵੱਡੇ ਪ੍ਰੋਗਰਾਮ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜੇ ਹੋਏ, ਉਹ ਉਹਨਾਂ ਨੂੰ ਇਹ ਸਮਝਦੇ ਸੀ ਕਿ ਉਹ ਉਹਨਾਂ ਦਾ ਸਭ ਤੋਂ ਵੱਡਾ ਅਵਾਰਡ ਹੈ। ਇੱਕ ਤਾਂ ਬਰਨਾਲਾ ਦੀ ਦਾਣਾ ਮੰਡੀ ਦੇ ਵਿੱਚ ਇੱਕ ਸਮਾਗਮ ਹੋਇਆ, ਜਿੱਥੇ ਉਹਨਾਂ ਨੂੰ ਲੋਕ ਨਾਇਕ ਦਾ ਜਿਹੜਾ ਸੀ ਉਹ ਇੱਕ ਅਵਾਰਡ ਦਿੱਤਾ ਗਿਆ। ਤੇ ਇਸੇ ਤਰ੍ਹਾਂ ਜਿਹੜਾ ਸੀਗਾ ਮੋਗਾ ਜ਼ਿਲ੍ਹੇ ਦੇ ਵਿੱਚ, ਤੇ ਘੋਲੀਆ ਕਲਾਂ ਇੱਕ ਪ੍ਰੋਗਰਾਮ ਹੋਇਆ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਉਹਨੂੰ ਕਹਿੰਦੇ ਕਿ ਉਹ ਬਹੁਤ ਵੱਡਾ ਜਿਹੜਾ ਸੀ ਉਹ ਪੁਰਸਕਾਰ ਜਿਹੜਾ ਸੀ। ਤੇ ਸੋ ਬਾਅਦ ਦੇ ਵਿੱਚ ਉਹ ਸ਼ਿਫਟ ਹੋ ਗਏ ਸੀ ਚੰਡੀਗੜ੍ਹ, ਫਿਰ ਉਹਨਾਂ ਨੇ ਚੰਡੀਗੜ੍ਹ ਜਿਹੜਾ ਸੀਗਾ ਉਹੀ ਜਿਹੜਾ ਅੰਮ੍ਰਿਤਸਰ ਸਕੂਲ ਆਫ ਡਰਾਮਾ ਦੀ ਥਾਂ ਤੇ ਉਹਨਾਂ ਨੇ ਚੰਡੀਗੜ੍ਹ ਸਕੂਲ ਆਫ ਡਰਾਮਾ ਕੀਤਾ। ਤੇ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਸੀ 1987-88 ਤੋਂ ਬਾਅਦ, ਤੇ ਉਦੋਂ ਫਿਰ ਉਹਨਾਂ ਨੇ ਚੰਡੀਗੜ੍ਹੋਂ ਹੀ ਓਪਰੇਟ ਕੀਤਾ। ਤੇ ਚੰਡੀਗੜ੍ਹ ਉਹ 1990-91 ਦੇ ਵਿੱਚ ਤਾਂ ਉਹ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਵੀ ਰਹੇ, ਤੇ ਉਹਨਾਂ ਦੇ ਨਾਲ ਡਾਕਟਰ ਆਤਮਜੀਤ ਜਿਹੜੇ ਸੀਗੇ ਉਹ ਸਕੱਤਰ ਸੀਗੇ ਸੰਗੀਤ ਨਾਟਕ ਅਕਾਦਮੀ ਦੇ। ਤੇ ਉਦੋਂ ਵੀ ਉਹਨਾਂ ਨੇ ਬਹੁਤ ਕੰਮ ਕੀਤਾ ਅਕੈਡਮੀ ਵੱਲੋਂ, ਤੇ ਖਾਸ ਕਰਕੇ ਜਿਹੜਾ ਹੈ ਪਿੰਡਾਂ ਦੇ ਤੱਕ ਅਕੈਡਮੀ ਨੂੰ ਲੈ ਕੇ ਗਏ, ਪੰਜਾਬ ਦੀ ਅਕੈਡਮੀ ਇਹ ਕਹਿ ਕੇ ਕਿ ਪੰਜਾਬ ਦੀ ਅਕੈਡਮੀ ਨੂੰ ਪੰਜਾਬ ਚ ਜਿਹੜਾ ਹੈਗਾ ਉਹ ਕੰਮ ਕਰਨਾ ਚਾਹੀਦਾ, ਬਿਲਕੁਲ ਇਹ ਗੱਲ ਉਹਨਾਂ ਦੀ ਇਹ ਸਹੀ ਸੀ। ਤੇ ਉਦੋਂ ਹੀ ਜਿਹੜੀ ਅਕੈਡਮੀ ਇੱਥੋਂ ਨਿਕਲੀ ਤੇ ਤਾਂ ਕਿ ਪੰਜਾਬ ਚ ਹੁਣ ਤੱਕ ਜਿਹੜਾ ਉਹ ਕੰਮ ਕਰ ਰਹੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਸੀ ਉਹ ਕੰਮ ਕੀਤੇ। ਤੇ ਜਦੋਂ ਵੀ ਆਪਾਂ ਭਾਵੇਂ ਇਪਟਾ ਹੋਵੇ, ਭਾਵੇਂ ਨੈਸ਼ਨਲ ਲੈਵਲ ਦੀਆਂ ਜਿਹੜੀਆਂ ਨੇ ਜਾਂ ਇੰਟਰਨੈਸ਼ਨਲ ਲੈਵਲ ਦੀਆਂ ਜਿਹੜੀਆਂ ਜਾਗਰੂਕ ਜਥੇਬੰਦੀਆਂ ਨੇ ਕਲਚਰ ਦੇ ਵਿੱਚ, ਤੇ ਉੱਥੇ ਜੇ ਨਾਂ ਇੰਡੀਆ ਦੇ ਵਿੱਚੋਂ ਕਹੇ ਦਾ ਤੇ ਸਭ ਤੋਂ ਵੱਡਾ ਨਾਂ ਜਿਹੜਾ ਹੈਗਾ ਗੁਰਸ਼ਰਨ ਭਾਜੀ ਦਾ ਹੀ ਹੈ, ਗੁਰਸ਼ਰਨ ਸਿੰਘ ਦਾ ਨਾਂ ਹੀ ਹੈ। ਹਾਂਜੀ,
1: ਵਾਕਈ। ਔਰ ਮੇਰੇ ਯਾਦ ਹੈ ਕਿ ਜਦੋਂ ਚੰਡੀਗੜ੍ਹ ਰਹਿੰਦੇ ਸੀ ਤੇ ਟੈਗੋਰ ਥੀਏਟਰ ਦੇ ਵਿੱਚ ਜਦੋਂ ਜਾਣਾ ਤਾਂ ਕਹਿਣਾ ਕਿ ਭਾਜੀ ਦਾ ਪਲੇ ਹੈਗਾ, ਤੇ ਜੇ ਆਮ ਤੌਰ ਦੇ ਉੱਤੇ ਦੂਜੇ ਪਲੇ ਹੁੰਦੇ ਸੀਗੇ ਤਾਂ ਇੱਕ ਫਰਕ ਦਿਖਦਾ ਸੀਗਾ, ਲੋਕ ਵੀ ਜਿਹੜੇ ਸਪੈਕਟੇਟਰਸ ਵੀ ਆਉਂਦੇ ਸੀ ਉਹ ਵੀ ਦੇਖਣ ਦੇ ਲਈ ਇਸ ਰਿਸਪੈਕਟ ਦੇ ਨਾਲ ਕਿ ਜੇ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਡਾਇਰੈਕਟ ਕੀਤਾ ਹੈਗਾ ਨਾਟਕ ਤਾਂ ਵਾਕਈ ਕੁਛ ਹੋਏਗਾ ਉਹਦੇ ਵਿੱਚ। ਪਰ ਭਾਜੀ ਮੇਰਾ ਸਵਾਲ ਇੱਥੇ ਇਹ ਹੈ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਕਿ ਭਾਜੀ ਗੁਰਸ਼ਰਨ ਸਿੰਘ ਹੋਰੀ ਜਿੰਨਾ ਚਿਰ ਕਰਦੇ ਰਹੇ ਨਾਟਕ ਉਨਾ ਚਿਰ ਰੰਗ ਮੰਚ ਵੀ ਜਿਉਂਦਾ ਰਿਹਾ, ਹੁਣ ਉਹ ਜਿਹੜੀ ਰੂਹ ਜੀ ਨਜ਼ਰ ਨਹੀਂ ਆਉਂਦੀ ਹੈਗੀ, ਨਾ ਹੀ ਤਾਂ ਦੇਖਣ ਵਾਲਿਆਂ 'ਚ ਅਤੇ ਨਾ ਹੀ ਜਿਹੜੇ ਰੰਗਮੰਚ ਜਿਹੜੀ ਸਟੇਜ ਵੀ ਹੈਗੀ ਹੈ ਉਹ ਵੀ ਹੁਣ ਉਨੀ ਮਹਿਕੀ ਮਹਿਕੀ ਨਹੀਂ ਰੱਖਦੀ ਹੈਗੀ, ਘੱਟੋ ਘੱਟ ਚੰਡੀਗੜ੍ਹ ਦੇ ਵਿੱਚ ਤਾਂ ਨਹੀਂ ਇੱਦਾਂ ਲੱਗਦਾ ਹੈਗਾ। ਕੋਈ ਫਰਕ ਆਇਆ ਹੈਗਾ ਰੰਗਮੰਚ ਦੇ ਇਸ, ਕਿਉਂਕਿ ਬਦਲ ਰਿਹਾ ਦੌਰ ਹੈਗਾ, ਲੋਕ ਟਿਕਟ ਲੈ ਕੇ ਸਿਨੇਮਾ ਜ਼ਰੂਰ ਚਲੇ ਜਾਣਗੇ, ਪਰ ਨਾਟਕ ਦੇਖਣ ਦੇ ਲਈ ਬੜਾ ਜਿਹੜਾ ਹੈਗਾ ਉਹਦੇ 'ਚ ਬੜੇ ਕਿਸਮ ਦੇ ਅਪਵਾਦ ਜਿਹੜੇ ਨੇ ਆ ਜਾਂਦੇ ਨੇ, ਉਹ ਉਸ ਤਰੀਕੇ ਦੇ ਨਾਲ ਨਹੀਂ ਜਾਇਆ ਜਾਂਦਾ ਹੈਗਾ। ਅੱਗੇ ਦੂਰਦਰਸ਼ਨ ਦੀ ਵੀ ਤੁਸੀਂ ਗੱਲ ਕੀਤੀ, ਦੂਰਦਰਸ਼ਨ 'ਤੇ ਵੀ ਬੜੇ ਨਾਟਕ ਜਿਹੜੇ ਸੀ ਆਉਂਦੇ ਹੁੰਦੇ ਸੀ, ਹੁਣ ਤਾਂ ਖੈਰ ਸੈਟੇਲਾਈਟ ਚੈਨਲ ਨਾਟਕ ਦਿਖਾਉਂਦੇ ਵੀ ਨਹੀਂ, ਪਰ ਉਹ ਜਿਹੜੇ ਸੋਪ ਓਪੇਰਾਜ਼ ਨੇ ਉਹ ਡਿਫਰੈਂਟ ਹੈਗੇ ਨੇ। ਇਸ ਕਿਸਮ ਦੇ ਨਾਟਕ, ਇਸ ਕਿਸਮ ਦਾ ਜਿਹੜਾ ਮੰਚਨ ਹੈ ਉਹ ਹੁਣ ਨਹੀਂ ਦਿਖ ਰਿਹਾ ਹੈਗਾ, ਫਰਕ ਆ ਗਿਆ ਲੱਗਦਾ।
0: ਦੇਖੋ ਗੱਲ ਬਿਲਕੁਲ ਸਾਫ਼ ਹੈ ਆਪਣਾ ਗੌਤਮ ਜੀ, ਭਾਵੇਂ ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ ਜਿਹੜੇ ਨਵੇਂ ਨਿਰਦੇਸ਼ਕ ਨੇ ਜਾਂ ਜਿਵੇਂ ਨਵੇਂ ਨਾਟਕਕਾਰ ਨੇ, ਜਿਹੜਾ ਆਵਾਮੀ ਨਾਟਕ ਦਾ ਜਾਂ ਇਹ ਸੀ ਉਹ ਯੁੱਗ ਗੁਰਸ਼ਰਨ ਭਾਜੀ ਦੇ ਜਾਣ ਨਾਲ, ਉਦੋਂ ਬਾਅਦ ਅਜਮੇਰ ਸਿੰਘ ਔਲਖ ਦੇ ਜਾਣ ਨਾਲ ਇੱਕ ਤਰੀਕੇ ਨਾਲ ਖਤਮ ਹੀ ਹੋ ਗਿਆ। ਹੁਣ ਜਿਹੜਾ ਨਾਟਕ ਆ ਉਹ ਬੜਾ ਸੀਮਿਤ ਹੋ ਗਿਆ। ਇੱਕ ਤਾਂ ਇਹ ਹੈ ਕਿ ਜਿਹੜੇ ਕੁਛ ਡਾਇਰੈਕਟਰ ਨੇ ਉਹ ਆਪਣੇ ਤਜਰਬੇ ਕਰਦੇ ਨੇ ਤੇ ਕੁਛ ਨਵੀਆਂ ਨਵੀਆਂ ਗੱਲਾਂ ਨੂੰ ਲੈ ਕੇ ਕਰਦੇ, ਠੀਕ ਹੈ, ਓਨੇ ਕੁ ਲੋਕ ਆ ਜਾਂਦੇ ਨੇ, ਉਹ ਵਾਹ ਵਾਹ ਤਾੜੀਆਂ ਵੀ ਪਾ ਜਾਂਦੇ ਨੇ, ਪਰ ਆਮ ਲੋਕਾਂ ਚ ਹੁਣ ਉਹ ਥੀਏਟਰ ਨਹੀਂ ਹੈ। ਪਿੰਡਾਂ ਚ ਉਵੇਂ ਨਹੀਂ ਕਿ ਪੰਜ ਪੰਜ ਦਸ ਦਸ ਹਜ਼ਾਰ ਦਾ ਇਕੱਠ ਹੋ ਗਿਆ ਉੱਥੇ ਜਾ ਕੇ ਲੋਕ ਨਾਟਕ ਦੇਖਣ, ਨਾਟਕ ਖੇਡਦੇ ਨੇ ਇਸ ਤਰ੍ਹਾਂ ਲੋਕ ਨਾ ਵੇਖਦੇ ਆ, ਕਿਉਂਕਿ ਦੋਨੇ ਇਹ ਨਾਟਕਕਾਰ ਵੱਡੇ ਨਾਟਕਕਾਰ ਲੋਕਾਂ ਦੇ ਨਾਟਕਕਾਰ ਸੀਗੇ। ਹੁਣ ਬਾਕੀ ਕਈ ਤਾਂ ਇਹ ਕਰਦੇ ਆ ਕਿ ਇੱਕੋ ਹੀ ਬੰਦਾ ਨਾਟਕ ਕਰ ਜਾਂਦਾ ਹੈ ਸਟੇਜ ਤੇ, ਉਹ ਉਹਨਾਂ ਦੀ ਆਪਣੀਆਂ ਲਿਮੀਟੇਸ਼ਨ ਨੇ, ਉਹਨਾਂ ਨੂੰ ਇਹ ਹੈ ਕਿ ਬਾਹਰ ਜੇ ਅਸੀਂ ਵਿਦੇਸ਼ਾਂ ਜਾਣਾ ਤਾਂ ਉੱਥੇ ਜਿਹੜੀ ਹੈ ਐਡੀ ਵੱਡੀ ਟੀਮ ਨੂੰ ਖਰਚਾ ਚੁੱਕਣਾ ਔਖਾ, ਇਸ ਕਰਕੇ ਉਹ ਇਕੱਲੇ ਤਿਆਰ ਕਰ ਲੈਂਦੇ ਆ। ਇੱਥੇ ਡਾਕਟਰ ਸਾਹਿਬ ਸਿੰਘ ਕਰ ਰਹੇ ਹੈ, ਆਤਮਜੀਤ ਸਿੰਘ ਵੀ ਹੁਣ ਕਈ ਵਾਰੀ ਇਹ ਕਰਦੇ ਆ ਕਿ ਮੈਂ ਨਾਟਕ ਦਾ ਪਾਠ ਕਰਦਾ, ਪਰ ਉਹ ਕਰਦੇ ਸਟੇਜ ਤੇ ਉਹਦੀ ਇੱਕ ਪਰਫਾਰਮੈਂਸ ਹੀ ਨੇ, ਕਦੇ ਉੱਥੇ ਬੈਠ ਕੇ ਕਦੇ ਖੜ ਕੇ ਪੜ੍ਹਨ ਲੱਗ ਗਏ। ਤੇ ਸੋ ਇਸ ਤਰ੍ਹਾਂ ਦੇ ਨਵੇਂ ਨਵੇਂ ਤਜਰਬੇ ਸ਼ੁਰੂ ਜਿਹੜੇ ਹੋ ਗਏ ਨੇ, ਤੇ ਪਰ ਆਮ ਲੋਕਾਂ ਦੇ ਨਾਲੋਂ ਥੀਏਟਰ ਰੱਖਦਾ ਹੁਣ ਮੈਨੂੰ ਟੁੱਟਿਆ ਹੋਇਆ ਜਾਪਦਾ।
1: ਵਾਕਈ ਬਹੁਤ ਧੰਨਵਾਦ ਪ੍ਰੀਤਮ ਜੀ ਸਾਡੇ ਨਾਲ ਸਾਂਝ ਪਾਉਣ ਦੇ ਲਈ, ਔਰ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਸ਼ੁਕਰੀਆ ਤੁਹਾਡਾ।
0: ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਇਸ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ। ਅੱਜ ਦੇ ਦਿਨ ਇੰਨਾ ਹੀ, ਜਿੱਦਾਂ ਭਾਜੀ ਗੁਰਸ਼ਰਨ ਸਿੰਘ ਹੋਰਾਂ ਦੀ ਸ਼ਖਸੀਅਤ ਦੇ ਨਾਲ ਉਹਨਾਂ ਨੇ ਜਾਣੂ ਕਰਾਇਆ ਕਿੱਦਾਂ ਜਿਹੜਾ ਨੌਕਰੀ ਤੋਂ ਨਾਟਕ ਦੇ ਵੱਲ ਆਉਂਦੇ ਹੈਗੇ ਨੇ, ਕਿੱਦਾਂ ਉਹ ਜਿਹੜਾ ਭਾਖੜਾ ਡੈਮ ਦੀ ਜਿਹੜੀ ਭਾਖੜਾ ਨੰਗਲ ਦੇ ਵਿੱਚ ਜਿੱਥੇ ਸਿਮੈਂਟ ਦੀ ਲੈਬੋਰਟਰੀ ਦੇ ਵਿੱਚ ਨੌਕਰੀ ਕਰਦੇ ਹੋਇਆ ਤਾਂ ਫਿਰ ਉੱਥੋਂ ਨਾਟਕ ਮੰਚਨ ਸ਼ੁਰੂ ਕਰਦੇ ਹੋਇਆ ਇੱਕ ਹੌਕਾ ਉਹਨਾਂ ਨੇ ਉਸ ਦੌਰ ਦੇ ਵਿੱਚ ਦਿੱਤਾ ਜਦੋਂ ਬਹੁਤ ਜ਼ਿਆਦਾ ਲੋੜ ਸੀ, ਕਿਸੇ ਨਾ ਕਿਸੇ ਇੱਕ ਐਸੇ ਨਾਇਕ ਦੀ ਲੋੜ ਪੈ ਜਾਂਦੀ ਹੈਗੀ ਹੈ ਜਦੋਂ ਉਹਨਾਂ ਨੇ ਨੁੱਕੜ ਨਾਟਕ ਕੀਤੇ ਔਰ ਪ੍ਰਾਚੀਨ ਲੋਕ ਕਲਾ ਦੇ ਵਿੱਚ ਢਾਲ ਕੇ ਆਪਣੇ ਸੁਨੇਹੇ ਜਿਹੜੇ ਸੀਗੇ ਉਹ ਆਮ ਲੋਕਾਈ ਤੱਕ ਪਹੁੰਚਾਏ, ਅਤੇ ਫਿਰ ਕਿੱਦਾਂ ਆਪਣੀ ਡਰਾਮਾ ਪਾਰਟੀ ਉਹਨਾਂ ਨੇ ਕ੍ਰੀਏਟ ਕੀਤੀ। ਅਤੇ ਡਾਕਟਰ ਸਾਹਿਬ ਸਿੰਘ ਹੋਰਾਂ ਦੀ, ਕੇਵਲ ਧਾਲੀਵਾਲ ਹੋਰਾਂ ਦੀ, ਨਾਮਵਰ ਕਲਾਕਾਰ ਜਿਹੜੇ ਆ ਨਾਟਕਕਾਰ ਜਿਹੜੇ ਨੇ ਭਾਈ ਗੁਰਸ਼ਾਨ ਸਿੰਘ ਹੋਰਾਂ ਨੇ ਖੜ੍ਹੇ ਕੀਤੇ, ਪੈਦਾ ਕੀਤੇ ਇੱਕ ਤਰੀਕੇ ਦੇ ਨਾਲ, ਅਤੇ ਫਿਰ ਕਿਸ ਤਰੀਕੇ ਦੇ ਨਾਲ ਉਹ ਸੰਪਾਦਨਾ ਦੇ ਵੱਲ ਆਉਂਦੇ ਨੇ, ਪ੍ਰਕਾਸ਼ਨ ਦੇ ਵੱਲ ਆਉਂਦੇ ਹੈਗੇ ਨੇ। ਬਲਰਾਜ ਸਾਹਨੀ ਹੋਰਾਂ ਦੀਆਂ ਪੁਸਤਕਾਂ ਦਾ ਜ਼ਿਕਰ ਭਾਜੀ ਹੋਰਾਂ ਨੇ ਦੱਸਿਆ, ਅਤੇ ਇੱਕ ਰੰਗਕਰਮੀ ਦੇ ਤੌਰ ਦੇ ਉੱਤੇ ਹੀ ਨਹੀਂ ਬਲਕਿ ਇੱਕ ਸਮਾਜ ਦੇ ਵਿੱਚ ਇੱਕ ਐਸੀ ਸ਼ਖਸੀਅਤ ਦੇ ਤੌਰ ਦੇ ਉੱਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਜਿਹੜੀ ਗੱਲ ਕਹਿ ਦਿੱਤੀ ਹੈ ਉਸ ਦੇ ਵਿੱਚ ਉਹਨਾਂ ਦੇ ਅਸੂਲ ਜਿਹੜੇ ਨੇ ਉਹ ਸਾਫ਼ ਝਲਕਦੇ ਨੇ। ਅਤੇ ਨਾਟਕਾਂ ਦਾ ਜਿੱਥੇ ਤੱਕ ਜ਼ਿਕਰ ਹੈ, ਤੁਸੀਂ ਕੋਈ ਨਾਟਕ ਦੇਖਿਆ ਹੋਵੇ, ਭਾਜੀ ਗੁਰਸ਼ਰਨ ਸਿੰਘ ਹੋਰਾਂ ਦਾ ਡਾਇਰੈਕਟ ਕੀਤਾ ਬਾਬਾ ਬੋਲਦਾ ਸੀਸਥਲੀ ਅਤੇ ਚਾਂਦਨੀ ਚੌਂਕ ਤੋਂ ਸਰਹੰਦ ਤੱਕ, ਟੁੰਡਾ ਹੌਲਦਾਰ, ਸੂਰਮੇ ਦੀ ਸਿਰਜਣਾ, ਤੱਤੀ ਤਵੀ, ਜਾਂ ਚੰਡੀਗੜ੍ਹ ਪੁਆੜੇ ਦੀ ਜੜ, ਹਿੱਟ ਲਿਸਟ, ਇਨਕਲਾਬ ਜ਼ਿੰਦਾਬਾਦ, ਨਿਕਰ ਰਾਜ, ਲਾਰੇ, ਠੱਗੀ, ਸ਼ਹੀਦ, ਇਨਕਲਾਬ ਦੇ ਰਾਹ 'ਤੇ, ਜਾਂ ਕਿਸੇ ਵੀ ਕਿਸਮ ਦਾ ਕੋਈ ਨਾਟਕ ਜੇ ਤੁਸੀਂ ਕੋਈ ਦੇਖਿਆ ਹੋਵੇ ਉਹਨਾਂ ਦੇ ਡਾਇਰੈਕਟ ਕੀਤੇ ਹੋਏ ਉਹਨਾਂ ਦੇ ਮੰਚਨ ਦੇ ਵਿੱਚ, ਤਾਂ ਦੱਸਿਓ ਜ਼ਰੂਰ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ।
4: ਵਾਓ,
3: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
4: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
3: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY Immigration and Education Consultant,
7: ਹਰ ਕਦਮ ਤੁਹਾਡੇ ਨਾਲ।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਸੋਨਾ ਚਾਹੀਦਾ?
10: ਭਰੋਸਾ ਚਾਹੀਦਾ?
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026

نیا ہوا آغاز، برسوں بعد بھی دیکھو میری ٹریکٹر سے اونچی

ಜನಗದನ

0: ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-Fold Lending। ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੇ, ਕਰ ਰਹੇ ਹੋਵੇ, ਸ਼ੁਕਰਾਨਾ ਉਸ ਰੱਬ ਦਾ, ਇਸ ਚੜ੍ਹਦੀ ਕਲਾ ਦੇ ਲਈ ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਸਵੇਰੇ ਸਵੇਰੇ ਦਾ ਸਮਾਂ ਸੀ, ਸੂਰਜ ਦੀ ਹਲਕੀ ਹਲਕੀ ਜੀ ਸੁਨਹਿਰੀ ਰੋਸ਼ਨੀ ਚਾਰ ਚੁਫੇਰੇ ਦਿਖਦੀ, ਇੱਦਾਂ ਲੱਗਦਾ ਜਿੱਦਾਂ ਇਹ ਸਾਰੇ ਰੁੱਖ ਸਾਰੇ ਫੁੱਲ ਰੋਸ਼ਨਾ ਗਏ ਹੋਣ। ਸੜਕ ਦੇ ਉੱਤੇ ਹਾਲੇ ਬਿਲਕੁਲ ਚੁੱਪ ਚਾਂਦ ਸੀ, ਕੋਈ ਟਾਵਾਂ ਟਾਵਾਂ ਜਿਹਾ ਆਉਂਦਾ ਜਾਂਦਾ। ਜੇ ਸੀ ਤਾਂ ਆਵਾਜ਼ ਚਾਹ ਵਾਲੀਆਂ ਦੁਕਾਨਾਂ ਦੇ ਉੱਤੇ ਭਾਂਡੇ ਖੜਕਣ ਦੀ, ਕਿਸੇ ਪਾਸਿਓਂ ਦੁੱਧੀ ਦੀ ਹਲਕੀ ਜਿਹੀ ਆਵਾਜ਼, ਕਿਸੇ ਪਾਸਿਓਂ ਹਲਕੇ ਹਲਕੇ ਜਿਹੇ ਲੋਕਾਂ ਦੀ ਸੈਰ ਕਰਨ ਦੀ ਨਿੱਕੀ ਨਿੱਕੀ ਜਿਹੀ ਫੁਸ ਫੁਸ। ਹਾਲੇ ਕੋ ਬਹੁਤੀ ਆਵਾਜਾਈ ਨਹੀਂ ਸੀ ਹੋਈ, ਵੇਖਿਆ ਜਾਵੇ ਤਾਂ ਹਵਾ ਦੇ ਵਿੱਚ ਤਾਜ਼ੀ ਬਣ ਰਹੀ ਬ੍ਰੈਡ ਦੀ ਜਾਂ ਫਿਰ ਕਿਸੇ ਕਿਸੇ ਘਰ ਸਵੇਰੇ ਸਵੇਰੇ ਬਣ ਰਹੇ ਨਾਸ਼ਤੇ ਦੀ ਖੁਸ਼ਬੂ, ਬੜਾ ਸੋਹਣਾ ਪਿਆਰਾ ਜਿਹਾ ਮੌਲ ਚਾਲ ਸਵੇਰੇ ਸਵੇਰੇ ਦੇ ਸਮੇਂ। ਪਰ ਇਹ ਸਭ ਕੁਛ ਦੇ ਵਿੱਚ ਇੱਕ ਉੱਚੀ ਦੇਣੀ ਆਵਾਜ਼ ਆਈ, ਇਸ ਸਭ ਕੁਛ ਨੂੰ ਸਾਰੇ ਸਨਾਟੇ ਨੂੰ ਚੀਰਦੀ ਹੋਈ। ਉਹ ਆਵਾਜ਼ ਸੀ, ਅਖਬਾਰ ਲੈ ਲਓ, ਤਾਜ਼ੀਆਂ ਖਬਰਾਂ, ਅੱਜ ਦੇ ਤਾਜ਼ਾ ਸਮਾਚਾਰ। ਸ਼ਾਇਦ ਇਹ ਆਵਾਜ਼ਾਂ ਤੁਹਾਨੂੰ ਪੁਰਾਣੇ ਸਮੇਂ 'ਚ ਲੈ ਗਈਆਂ ਹੋਣ। ਲਗਭਗ 45 ਤੋਂ 50 ਸਾਲ ਦੀ ਉਮਰ ਦੇ ਵਿੱਚ ਹੋਊਗਾ ਇਹ ਅਖਬਾਰ ਸੁੱਟਣ ਵਾਲਾ। ਖੌਰੇ ਕਿਉਂ ਹਾਲੇ ਵੀ ਇਹਨੂੰ ਕਾਕਾ ਕਹਿੰਦੇ ਸੀ। ਹਰ ਰੋਜ਼ ਉਹਦਾ ਇੱਕੋ ਹੀ ਅੰਦਾਜ਼, ਇਨ੍ਹਾਂ ਹੀ ਗਲੀਆਂ ਦੇ ਵਿੱਚ ਹਰ ਰੋਜ਼ ਉਹ ਘੁੰਮਦਾ, ਅਖਬਾਰਾਂ ਵੰਡਦਾ। ਢੇਰ ਸਾਰੀਆਂ ਅਖਬਾਰਾਂ ਦੇ ਨਾਲ ਸ਼ੁਰੂ ਕਰਦਾ ਅਤੇ ਹੌਲੀ ਹੌਲੀ ਜਦੋਂ ਗਲੀ 'ਚੋਂ ਵਾਪਸ ਮੁੜਦਾ ਤਾਂ ਲਗਭਗ ਖਾਲੀ ਹੁੰਦਾ। ਖਰੇ ਇੰਨੀਆਂ ਅਖਬਾਰਾਂ ਚੁੱਕ ਚੁੱਕ ਕੇ ਉਹਦਾ ਸਰੀਰ ਵੀ ਹੁਣ ਹਲਕਾ ਜਿਹਾ ਝੁੱਕ ਗਿਆ ਸੀ ਅੱਗੇ ਨੂੰ, ਪਰ ਆਵਾਜ਼ ਦੇ ਵਿੱਚ ਉਹੀ ਦਮ। ਦੱਸਣ ਵਾਲੇ ਦੱਸਦੇ ਨੇ ਕਿ ਇਹਦੀ ਆਵਾਜ਼ ਦੇ ਵਿੱਚ ਇੰਨੀ ਮੜਕ ਆ, ਹਾਲੇ ਤੱਕ ਵੀ ਇੰਨੀ ਗੜਕ ਆ ਕਿ ਘਰ ਦੇ ਕਿਸੇ ਵੀ ਕੋਨੇ 'ਚ ਹੋਈਏ ਪਤਾ ਲੱਗ ਜਾਂਦਾ ਕਿ ਆ ਗਿਆ। ਵੈਸੇ ਵੀ ਇਹਦੇ ਬਾਰੇ ਕਹਿੰਦੇ ਨੇ ਕਿ ਇਹਦਾ ਗਾਹਕ ਕੋਈ ਪਹਿਲੇ ਦਿਨ ਤੋਂ ਟੁੱਟਿਆ ਹੀ ਨਹੀਂ। ਸ਼ਾਇਦ ਇਸੇ ਕਰਕੇ ਸਾਰੇ ਪਿਆਰ ਦੇ ਨਾਲ ਇਹਨੂੰ ਕਾਕਾ ਕਾਕਾ ਕਹਿੰਦੇ ਨੇ। ਕਾਕਾ ਅਖਬਾਰ ਵਾਲਾ ਆ ਗਿਆ, ਕਾਕਾ ਆਇਆ ਕਿ ਨਹੀਂ ਆਇਆ, ਕੀ ਕਹਿੰਦੀ ਅੱਜ ਕਾਕੇ ਦੀ ਅਖਬਾਰ। ਇਸ ਰੂਟ ਦੇ ਉੱਤੇ ਜਿੰਨੇ ਵੀ ਗਾਹਕ ਸੀ ਉਹਦੇ ਲਈ ਸਾਰੇ ਖਾਸ, ਸਾਰੇ ਉਹਦੇ ਨਾਲ ਆਪਣਾ ਦੁੱਖ ਸੁੱਖ ਕਰਦੇ, ਪਰ ਇੱਕ ਗਾਹਕ ਜ਼ਿਆਦਾ ਖਾਸ ਸੀ, ਨਾਂ ਸੀ ਸ਼ਾਂਤਾਮਾ। ਉਮਰ ਹੋਊਗੀ ਕੋਈ ਕਰੀਬ 80 ਕੁ ਦੇ ਆਸ ਪਾਸ। ਵਾਲ ਤਾਂ ਹੁਣ ਚਿੱਟੇ ਹੋ ਗਏ ਸੀ, ਚਿਹਰੇ 'ਤੇ ਹੁਣ ਝੁਰੜੀਆਂ ਆ ਗਈਆਂ ਸੀ, ਕਮਰ ਬਿਲਕੁਲ ਅੱਗੇ ਨੂੰ ਝੁੱਕ ਗਈ ਸੀ ਕਮਾਨ ਵਾਂਗੂ, ਪਰ ਮੱਥੇ ਦੇ ਉੱਤੇ ਹਮੇਸ਼ਾ ਲਾਲ ਬਿੰਦੀ ਲਾ ਕੇ ਰੱਖਦੀ ਮੋਟੀ ਵਾਲੀ। ਉਹਦਾ ਘਰ ਲਗਭਗ ਗਲੀ ਦੇ ਬਿਲਕੁਲ ਅਖੀਰ ਦੇ ਉੱਤੇ ਸੀ, ਜਿੱਥੋਂ ਤੱਕ ਪਹੁੰਚਦੇ ਪਹੁੰਚਦੇ ਕਾਕੇ ਕੋਲ ਇੱਕਾ ਦੁੱਕਾ ਅਖਬਾਰਾਂ ਹੀ ਰਹਿ ਜਾਂਦੀਆਂ, ਪਰ ਉਹਦੇ ਲਈ ਉਹ ਬਚਾ ਕੇ ਜ਼ਰੂਰ ਰੱਖਦਾ। ਵੇਖਿਆ ਜਾਵੇ ਤਾਂ ਗਲੀ ਦੇ ਵਿੱਚ ਉਹਦੇ ਤੱਕ ਪਹੁੰਚਦਿਆਂ ਕਾਕੇ ਦੇ ਸਾਹ ਵੀ ਫੁੱਲ ਜਾਂਦੇ, ਪਰ ਮਜਾਲ ਹੈ ਕੋਈ ਉਹ ਨਾਂਗਾ ਪਾ ਦੇ। ਬਿਨਾਂ ਨਾਂਗੇ ਹਰ ਰੋਜ਼ ਉੱਥੋਂ ਤੱਕ ਅਖਬਾਰ ਪਹੁੰਚਾਉਂਦਾ, ਉਹਨੂੰ ਪਤਾ ਸੀ ਉਹਦਾ ਕਿੱਦਾਂ ਦਾ ਸੁਭਾਅ ਹੈ। ਦੋਵਾਂ ਦਾ ਸ਼ਾਇਦ ਆਪਸ ਦੇ ਵਿੱਚ ਪ੍ਰੇਮ ਵੀ ਸੀ, ਇੱਕ ਦੂਸਰੇ ਦੇ ਦਿਲ ਦੀਆਂ ਜਾਣਦੇ ਸੀ। ਅੰਮਾ ਹਮੇਸ਼ਾ ਦਰਵਾਜ਼ੇ ਦੇ ਉੱਤੇ ਖੜੀ ਰਹਿੰਦੀ, ਇੰਤਜ਼ਾਰ ਕਰਦੀ ਕਦੋਂ ਕਾਕਾ ਅਖਬਾਰ ਲੈ ਕੇ ਆਊਗਾ, ਅਤੇ ਜਿੱਦਾਂ ਹੀ ਕਾਕਾ ਅਖਬਾਰ ਲੈ ਕੇ ਆਉਂਦਾ ਉਹਦੇ ਚਿਹਰੇ ਦੇ ਉੱਤੇ
ਇੱਕ ਹਲਕੀ ਜੀ ਮੁਸਕਾਨ ਪਸਰ ਜਾਂਦੀ। ਆਪਣੇ ਆਪ ਹੀ ਸ਼ਾਇਦ ਉਹਦੇ ਮੂੰਹੋਂ ਨਿਕਲਦਾ, ਆ ਗਿਆ ਕਾਕਾ, ਪਤਾ ਨਹੀਂ ਕਿਹਨੂੰ ਪੁੱਛਦੀ ਸੀ। ਪਰ ਮਜਾਲ ਕੀ ਆ ਕਿ ਕਾਕਾ ਉਹਦੇ ਘਰੋਂ ਛੇਤੀ ਨਿਕਲ ਜਾਵੇ, ਘਰ ਦੇ ਬਾਹਰ ਹੀ ਖਿਲਾਰ ਲੈਂਦੀ। ਚੱਲ ਕਾਕਾ, ਦੱਸ ਦੇਸ਼ ਦੁਨੀਆਂ ਦੇ ਵਿੱਚ ਕੀ ਵਾਪਰ ਰਿਹਾ, ਮੈਨੂੰ ਖਬਰਾਂ ਪੜ੍ਹ ਕੇ ਸੁਣਾ। ਇੱਦਾਂ ਨਹੀਂ ਤੂੰ ਜਾ ਸਕਦਾ। ਉਹਦੀਆਂ ਅੱਖਾਂ ਦੇ ਵਿੱਚ ਜਿੱਦਾਂ ਜਗਿਆਸਾ ਹੁੰਦੀ ਕਿ ਅੱਜ ਆਸ ਪਾਸ ਹੋਇਆ ਕੀ ਆ, ਕੀ ਵਾਪਰਿਆ। ਸ਼ਾਇਦ ਉਹ ਅਨਪੜ੍ਹ ਸੀ, ਖੁਦ ਨਹੀਂ ਸੀ ਪੜ੍ਹ ਸਕਦੀ। ਸੋ ਹਰ ਰੋਜ਼ ਕਾਕਾ ਨੂੰ ਅਖਬਾਰ ਪੜ੍ਹ ਕੇ ਸੁਣਾਉਂਦਾ, ਖਾਸ ਸੁਰਖੀਆਂ ਨੂੰ ਸੁਣਾ ਕੇ ਫਿਰ ਉੱਥੋਂ ਜਾ ਸਕਦਾ ਸੀ ਉਹ। ਕਦੀ ਉਹ ਚੱਲ ਰਹੀ ਰਾਜਨੀਤੀ ਦੀਆਂ ਖਬਰਾਂ, ਕਦੀ ਖੇਡਾਂ ਦੀਆਂ, ਕਿੰਨੇ ਕਿੰਨਾ ਸਕੋਰ ਮਾਰਿਆ। ਬਹੁਤੀਆਂ ਖੇਡਾਂ ਦਾ ਤਾਂ ਉਹਨੂੰ ਪਤਾ ਵੀ ਨਹੀਂ, ਪਰ ਪੁੱਛਦੀ ਜ਼ਰੂਰ। ਇੱਥੋਂ ਤੱਕ ਹੁੰਦੇ ਹੋਏ ਫਿਲਮੀ ਗੱਪਸ਼ਪ, ਹਰ ਇੱਕ ਚੀਜ਼ ਅਖਬਾਰ ਦੇ ਵਿੱਚੋਂ ਜਿੰਨਾ ਚਿਰ ਕਾਕਾ ਦੱਸ ਨਾ ਲੈਂਦਾ, ਮਜਾ ਲਿਆ ਕਿ ਉਹ ਵਾਪਸ ਮੁੜੇ। ਇੱਕ ਦਿਨ ਕਾਕੇ ਨੇ ਹੱਸਦੇ ਹੋਇਆ ਕਿਹਾ, ਅੰਮਾ ਤੁਹਾਨੂੰ ਕੀ ਸਮਝ ਆਉਂਦੀ ਹੈ ਇਹਨਾਂ ਖਬਰਾਂ ਦੀ? ਮੈਂ ਵੇਹਨਾ ਬਹੁਤੀਆਂ ਜਨਾਨੀਆਂ ਨੂੰ ਤਾਂ ਰਾਜਨੀਤੀ ਦੇ ਵਿੱਚ ਕੋਈ ਦਿਲਚਸਪੀ ਹੁੰਦੀ ਨਹੀਂ, ਤੁਹਾਡੀ ਕੀ ਦਿਲਚਸਪੀ ਰਹਿੰਦੀ ਹੈ ਹਮੇਸ਼ਾ? ਅੰਮਾ ਹਲਕੀ ਜਿਹੀ ਮੁਸਕਰਾਈ ਅਤੇ ਜਵਾਬ ਦਿੱਤਾ, ਬੇਟਾ ਖਬਰਾਂ ਹੁੰਦੀਆਂ ਨੇ ਨਾ, ਅਤੇ ਇੱਦਾਂ ਲੱਗਦਾ ਇਹ ਦੁਨੀਆਂ ਮੇਰੀ ਆਪਣੀ ਆਪਣੀ ਆ। ਮੈਂ ਇਸ ਦੁਨੀਆਂ ਬਾਰੇ ਜਾਣਦੀ ਹਾਂ ਅਤੇ ਮੈਨੂੰ ਇੱਦਾਂ ਲੱਗਦਾ ਇਹ ਦੁਨੀਆਂ ਮੇਰੇ ਬਾਰੇ ਵੀ ਜਾਣ ਰਹੀ ਹੈ। ਨਹੀਂ ਤਾਂ ਫਿਰ ਇਸ ਬੁਢਾਪੇ ਦੇ ਵਿੱਚ ਹੋਰ ਸਾਥ ਹੈ ਹੀ ਕੌਣ? ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਹਾਂ, ਨਹੀਂ ਤਾਂ ਬੁੱਢੇ ਬਾਰੇ ਇਕੱਲਾਪਨ ਵੱਢ ਵੱਢ ਖਾ ਜਾਂਦਾ। ਤੂੰ ਨਹੀਂ ਸਮਝੇਂਗਾ ਹਾਲੇ, ਕਰਮਾਲਾ ਹੈ ਜੇ ਤੇਰੇ ਕੋਲ ਸਾਥ ਹੈ ਤਾਂ। ਪਤਾ ਨਹੀਂ ਕਿਉਂ ਪਰ ਇੱਦਾਂ ਲੱਗਦਾ ਸੀ ਜਿੱਦਾਂ ਅਖਬਾਰਾਂ ਵਾਲੇ ਕਾਕੇ ਨੂੰ ਇਹ ਗੱਲ ਦਿਲ 'ਤੇ ਜਾ ਵੱਜੀ। ਉਸ ਦਿਨ ਤੋਂ ਬਾਅਦ ਕਾਕੇ ਨੇ ਕਦੀ ਇਹ ਸਵਾਲ ਨਹੀਂ ਪੁੱਛਿਆ ਅਤੇ ਨਾ ਹੀ ਕਦੀ ਨੌਬਤ ਆਈ ਇਹ ਕਹਿਣ ਦੀ ਕਿ ਅੱਜ ਮੈਂ ਛੇਤੀ ਜਾਣਾ। ਆਉਂਦਾ ਅਖਬਾਰ ਰੱਖਦਾ, ਆਰਾਮ ਦੇ ਨਾਲ ਸਾਰੀਆਂ ਸੁਰਖੀਆਂ ਦੱਸਦਾ ਅਤੇ ਫਿਰ ਇਜਾਜ਼ਤ ਲੈ ਕੇ ਜਾਂਦਾ। ਗਲੀ ਦੇ ਲੋਕਾਂ ਨੇ ਵੀ ਇਹ ਚੀਜ਼ ਨੋਟ ਕੀਤੀ। ਪਰ ਅੱਜ ਸਵੇਰ ਇੱਕ ਐਸੀ ਚੜ੍ਹੀ ਜਦੋਂ ਬਾਕੀ ਸਾਰਾ ਕੁਛ ਉਸੇ ਤਰ੍ਹਾਂ ਸੀ। ਗਲੀ ਦੇ ਵਿੱਚ ਮਾਂਜੇ ਦੀ ਆਵਾਜ਼ ਹੈ, ਹਲਕੀ ਹਲਕੀ ਉੱਡਦੀ ਧੂੜ ਹੈ, ਉਹੀ ਚਾਹ ਦੀ ਮਹਿਕ, ਘਰਾਂ ਦੇ ਵਿੱਚੋਂ ਨਾਸ਼ਤੇ ਦੀ ਹਲਕੀ ਹਲਕੀ ਖੁਸ਼ਬੂ, ਟਵੇਂ ਟਵੇਂ ਜੇ ਲੋਕ। ਪਰ ਲੋਕ ਇੰਤਜ਼ਾਰ ਕਰਦੇ ਰਹੇ, ਕਾਕੇ ਦੀ ਅੱਜ ਉਹ ਗੜਕਵੀਂ ਆਵਾਜ਼ ਨਹੀਂ ਆਈ। ਅਖਬਾਰ ਲੈ ਲਓ ਅੱਜ ਕਿਸੇ ਨੇ ਨਹੀਂ ਕਿਹਾ, ਤਾਜ਼ੀਆਂ ਖਬਰਾਂ ਅੱਜ ਕਿਸੇ ਨੇ ਨਹੀਂ ਕਿਹਾ। ਸਾਰਿਆਂ ਦਾ ਧਿਆਨ ਉਹ ਬੁੱਢੀ ਅੰਮਾ ਦੇ ਦਰਵਾਜ਼ੇ ਵੱਲ ਨੂੰ ਵੀ ਗਿਆ। ਸ਼ਾਇਦ ਉਹਨੂੰ ਪਤਾ ਹੋਵੇ, ਪਰ ਉਹਦੇ ਦਰਵਾਜ਼ੇ ਤੱਕ ਵੀ ਅਖਬਾਰ ਨਹੀਂ ਪਹੁੰਚਿਆ। ਦੁਪਹਿਰ ਹੋ ਗਈ, ਦੁਪਹਿਰੋਂ ਸ਼ਾਮ ਹੋ ਗਈ, ਅੱਜ ਕਾਕਾ ਨਹੀਂ ਆਇਆ। ਅਗਲਾ ਦਿਨ ਚੜ੍ਹਾਇਆ, ਸਾਰੇ ਮੁਹੱਲੇ ਦੇ ਵਿੱਚ ਖਬਰ ਫੈਲ ਗਈ, ਇੱਕ ਦੂਸਰੇ ਨੂੰ ਸਾਰੇ ਪੁੱਛਦੇ। ਉਹ ਦੱਸ ਕੇ ਗਿਆ ਸੀ ਕੁਛ, ਪਰ ਕਿਸੇ ਨੂੰ ਕੁਛ ਪਤਾ ਨਹੀਂ। ਅਚਾਨਕ ਕਿਸੇ ਨੇ ਆ ਕੇ ਮੁਹੱਲੇ ਦੇ ਵਿੱਚ ਖਬਰ ਦਿੱਤੀ, ਅਖਬਾਰਾਂ ਵਾਲਾ ਕਾਕਾ ਬਿਮਾਰ ਆ ਕਹਿੰਦੇ। ਸੁਣਨ ਦੇ ਵਿੱਚ ਆਇਆ ਉਹਨੂੰ ਬੜਾ ਤੇਜ਼ ਬੁਖਾਰ ਹੋਇਆ। ਬਾਕੀ ਸਾਰੇ ਇਹ ਗੱਲ ਸੁਣ ਕੇ ਆਪੋ ਆਪਣੇ ਰਾਹ ਪਏ। ਕਿਸੇ ਨੇ ਲਾਗਲੀ ਦੁਕਾਨ ਤੋਂ ਅਖਬਾਰ ਫੜ ਲਿਆਂਦੀ ਅਤੇ ਕਿਸੇ ਨੇ ਸੋਚਿਆ ਕੀ ਫਰਕ ਪੈਂਦਾ, ਦੋ ਚਾਰ ਦਿਨ ਨਹੀਂ ਵੀ ਅਖਬਾਰ ਪੜ੍ਹਾਂਗੇ ਅਤੇ ਉਹਦੇ ਨਾਲ ਕੀ ਹੋਜੂ, ਦੁਨੀਆਂ ਰੁਕ ਜੂ। ਪਰ ਅੰਮਾ ਤੋਂ ਉਹਦੇ ਤੋਂ ਨਹੀਂ ਰਿਹਾ ਗਿਆ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੇ ਆਪਣੀ ਖੁੰਡੀ ਚੁੱਕੀ ਤਾਂ ਰਾਹ ਪੁੱਛਦੀ ਪਛਾਉਂਦੀ ਕਾਕੇ ਦੇ ਘਰ ਪਹੁੰਚ ਗਈ।
ਉਹਨੂੰ ਸ਼ਾਇਦ ਹੀ ਕਿਤੇ ਜਾਂਦੇ ਆਉਂਦੇ ਕਿਸੇ ਨੇ ਵੇਖਿਆ ਸੀ। ਬਜ਼ੁਰਗ ਕਾਫੀ ਹੋ ਗਈ ਸੀ, ਕਾਕਾ ਬਿਮਾਰ ਬਿਸਤਰੇ 'ਤੇ ਪਿਆ, ਅੱਖਾਂ ਦੇ ਵਿੱਚੋਂ ਕਮਜ਼ੋਰੀ ਝਲਕ ਰਹੀ ਹੈ। ਪਰ ਜਿੱਦਾਂ ਹੀ ਉਹਨੇ ਅੰਮਾ ਨੂੰ ਵੇਖਿਆ, ਇੱਕਦਮ ਚਿਹਰੇ 'ਤੇ ਹੈਰਾਨੀ ਆ ਗਈ, ਹਲਕੀ ਜਿਹੀ ਮੁਸਕਰਾਹਟ। ਉਹ ਮਾਤਾ ਜੀ ਤੁਸੀਂ ਕਿੱਧਰ? ਅੰਮਾ ਹੌਲੀ ਜੀ ਅਖਬਾਰ ਵਾਲੇ ਕਾਕੇ ਦੇ ਮੋਢੇ 'ਤੇ ਹੱਥ ਧਰ ਕੇ ਪੁੱਛਦੀ ਹੈ, ਤੂੰ ਠੀਕ ਹੈ ਪੁੱਤ? ਅੱਜ ਦੀਆਂ ਸੁਰਖੀਆਂ ਨਹੀਂ ਸੁਣੀਆਂ ਤੇਰੇ ਕੋਲ, ਕੱਲ੍ਹ ਦੀਆਂ ਤਾਂ ਚੱਲ ਕੀ ਸੁਣਨੀਆਂ ਸੀ। ਪੁੱਤਰਾ ਛੇਤੀ ਠੀਕ ਹੋ, ਮੈਂ ਤਾਂ ਤੇਰੀਆਂ ਖਬਰਾਂ ਸੁਣਨ ਨੂੰ ਤਰਸ ਗਈ ਹਾਂ, ਤੇਰਾ ਰਾਹ ਵੇਖਦੀ ਰਹੀ। ਕਿਸੇ ਨੇ ਮਹੱਲੇ ਦੇ ਵਿੱਚ ਅਖਬਾਰ ਲਿਆਂਦੀ ਤਾਂ ਉਹ ਕਹਿੰਦਾ ਸੀ ਇਸ ਵਾਰੀ ਮੌਨਸੂਨ ਛੇਤੀ ਆ ਜਾਣੀ ਆ, ਇਸ ਵਾਰੀ ਮੀਂਹ ਵਧੇਰੇ ਪੈਣੇ ਆ। ਮੈਂ ਸੋਚਿਆ ਕਾਕੇ ਦੀ ਅਖਬਾਰ ਦੇ ਵਿੱਚ ਵੇਨੇ ਕੀ ਲਿਖਿਆ, ਬਸ ਤੇਰਾ ਪਤਾ ਲੈਣ ਆਏਗੀ। ਕਾਕੇ ਦੇ ਚਿਹਰੇ ਦੀ ਮੁਸਕਰਾਹਟ, ਉਹਦੀਆਂ ਅੱਖਾਂ ਦੇ ਵਿੱਚ ਹਲਕੇ ਜਿਹੇ ਪਾਣੀ ਦੇ ਨਾਲ ਭਰ ਗਈ। ਉਹਨੂੰ ਵਧੀਆ ਲੱਗਾ ਮੇਰਾ ਕੋਈ ਪਤਾ ਲੈਣ ਆਇਆ, ਸ਼ਾਇਦ ਉਹਦੇ ਘਰ ਵੀ ਅੱਜ ਕੋਈ ਪਹਿਲੀ ਵਾਰ ਆਇਆ ਸੀ। ਕਹਿਣ ਲੱਗਾ ਛੋਟੀ ਜਿਹੀ ਉਮਰ ਦੇ ਵਿੱਚ ਇਹ ਪ੍ਰਵਾਸੀ ਇੱਥੇ ਇਸ ਸ਼ਹਿਰ ਦੇ ਵਿੱਚ ਪਹੁੰਚਿਆ ਸੀ, ਉਹਨੂੰ ਨਹੀਂ ਸੀ ਪਤਾ ਕਿ ਉੱਥੇ ਇਹਦੇ ਇੰਨੇ ਆਪਣੇ ਬਣ ਜਾਣਗੇ, ਉਹਦਾ ਪਰਿਵਾਰ ਬਣ ਜੂਗਾ। ਪਰ ਅੱਜ ਤੁਸੀਂ ਆਏ, ਮੈਨੂੰ ਇੱਦਾਂ ਲੱਗਾ ਜਿੱਦਾਂ ਵਾਕਈ ਮੈਂ ਪਰਿਵਾਰ ਬਣਾ ਲਿਆ। ਦੂਜਿਆਂ ਤੱਕ ਖਬਰਾਂ ਪਹੁੰਚਾਉਂਦੇ ਪਹੁੰਚਾਉਂਦੇ ਮਨ ਦੇ ਵਿੱਚ ਆਉਂਦਾ ਸੀ ਕਿਤੇ ਆਪ ਹੀ ਨਾ ਕਿਸੇ ਦਿਨ ਖਬਰ ਬਣ ਕੇ ਰਹਿ ਜਾਵਾਂ। ਕਿੰਨੇ ਪੁੱਛਣਾ, ਇੱਕ ਅਖਬਾਰ ਵਾਲਾ ਜਾਂਦਾ ਕੋਈ ਦੂਸਰਾ ਆਜੂ, ਮੇਰੇ ਬਾਰੇ ਕਿੰਨੇ ਪੁੱਛਣਾ ਹੈਗਾ ਜਾਂ ਨਹੀਂ, ਕਿੱਥੋਂ ਆਇਆ ਕਿੱਥੇ ਗਿਆ। ਪਰ ਮਾਤਾ ਜੀ ਤੁਸੀਂ ਤਾਂ ਅੱਜ ਆਪਣੇਪਨ ਦਾ ਅਹਿਸਾਸ ਕਰਾ ਦਿੱਤਾ। ਇੰਨਾ ਕਹਿ ਕੇ ਕਾਕੇ ਦੀਆਂ ਅੱਖਾਂ 'ਚੋਂ ਅੱਥਰੂ ਹੁਣ ਟਿਕ ਨਹੀਂ ਸਕੇ, ਵਗਣ ਲੱਗ ਪਏ ਨੇ। ਉਸ ਦਿਨ ਤੋਂ ਬਾਅਦ ਉਹ ਮਾਤਾ ਅਤੇ ਅਖਬਾਰ ਵਾਲਾ ਕਾਕਾ ਇੱਦਾਂ ਲੱਗਦਾ ਸੀ ਇੱਕ ਗੂੜਾ ਰਿਸ਼ਤਾ ਹੋ ਗਿਆ ਹੋਵੇ ਉਹਨਾਂ ਦੇ ਦਰਮਿਆਨ। ਇਹ ਰਿਸ਼ਤਾ ਇੰਨਾ ਗਹਿਰਾ ਹੋ ਗਿਆ ਸੀ ਕਿ ਹੁਣ ਕਾਕਾ ਕਦੀ ਕਦੀ ਮਾਤਾ ਦੇ ਨਾਲ ਬਹਿ ਕੇ ਚਾਹ ਪੀਂਦਾ ਵੀ ਨਜ਼ਰ ਆਉਂਦਾ। ਹੁਣ ਇਹ ਡੀਲ ਸਿਰਫ ਅਖਬਾਰ ਇੱਕ ਦੂਸਰੇ ਤੱਕ ਪਹੁੰਚਾਉਣ ਦੀ ਨਹੀਂ ਸੀ ਰਹਿ ਗਈ, ਹੁਣ ਤਾਂ ਹਰ ਰੋਜ਼ ਦੀ ਜ਼ਿੰਮੇਵਾਰੀ ਬਣ ਗਈ ਸੀ ਅਖਬਾਰਾਂ ਵਾਲੇ ਕਾਕੇ ਦੀ। ਵੇਖਿਆ ਜਾਵੇ ਤਾਂ ਮਾਤਾ ਵੀ ਘਰ ਦੇ ਵਿੱਚ ਇਕੱਲੀ, ਹੋਰ ਕੋਈ ਸਾਥ ਨਹੀਂ ਰਿਹਾ, ਅਖਬਾਰਾਂ ਵਾਲਾ ਵੀ ਇਕੱਲਾ। ਦੋ ਇਕੱਲੇ ਲੋਕਾਂ ਨੂੰ ਇੱਕ ਦੂਸਰੇ ਦਾ ਸਾਥ ਮਿਲ ਗਿਆ ਸੀ, ਇਹ ਰੱਬ ਨੇ ਕਹਾਣੀ ਆਪ ਜੋੜੀ ਸੀ। ਦੋਵਾਂ ਨੂੰ ਦਿੱਤਾ ਸੀ ਇੱਕ ਦੂਸਰੇ ਦਾ ਆਸਰਾ। ਜੇ ਕਾਕਾ ਉਹਦੀ ਕੁੱਖੋਂ ਨਹੀਂ ਜੰਮਿਆ ਤਾਂ ਕੀ ਹੋਇਆ, ਉਹ ਪੁੱਤਾਂ ਨੂੰ ਪਿਆਰ ਕਰਦੀ ਹੈ, ਉਹਦੇ 'ਤੇ ਮਾਣ ਕਰਦੀ ਹੈ। ਸਵੇਰ ਦੇ ਅਖਬਾਰ ਦੇ ਨਾਲ ਨਾਲ ਉਹ ਇੱਕ ਦੂਸਰੇ ਦਾ ਸਾਥ ਵੀ ਤਾਂ ਮਾਣਦੇ ਨੇ। ਉਹ ਇੱਦਾਂ ਦਰਵਾਜ਼ੇ 'ਤੇ ਬੈਠੀ ਰਹਿੰਦੀ ਹੈ ਜਿਵੇਂ ਉਹਦਾ ਪੁੱਤ ਨੌਕਰੀ ਕਰਕੇ ਸ਼ਾਮ ਨੂੰ ਘਰੋਂ ਪਰਤਣਾ ਹੋਵੇ। ਉਹਨੂੰ ਇੱਦਾਂ ਲੱਗਦਾ ਸੀ ਕਿ ਸਾਰੀ ਦੁਨੀਆ ਤੱਕ ਪਹੁੰਚਣ ਦਾ ਰਸਤਾ ਮੇਰਾ ਅਖਬਾਰਾਂ ਵਾਲਾ ਕਾਕਾ ਹੀ ਹੈ, ਮੈਨੂੰ ਇਹ ਘਰ ਬੈਠੀ ਨੂੰ ਸਾਰੀ ਦੁਨੀਆ ਦੀ ਸੈਰ ਕਰਾ ਦਿੰਦਾ। ਉਹਨੂੰ ਇੱਦਾਂ ਲੱਗਦਾ ਸੀ ਜਿਵੇਂ ਇਸ ਬੰਦ ਘਰ ਦੇ ਵਿੱਚੋਂ ਸਾਰੀ ਦੁਨੀਆ ਨੂੰ ਵੇਖ ਪਾ ਰਹੀ ਹੋਵੇ। ਹੁਣ ਉਹ ਇਕੱਲੀਆਂ ਖਬਰਾਂ ਹੀ ਨਹੀਂ ਦਿੰਦਾ, ਹੁਣ ਉਹਦੀ ਸਾਰੀ ਦੁਨੀਆ ਦਾ ਹਿੱਸਾ ਬਣ ਚੁੱਕਾ। ਇਸ ਤਰੀਕੇ ਦੇ ਨਾਲ
ਕਾਕਾ ਉਸ ਅੰਮਾ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੇ ਲਈ ਅਖਬਾਰਾਂ ਦੇ ਨਾਲ ਆਇਆ ਅਤੇ ਇੱਕ ਗੂੜਾ ਰਿਸ਼ਤਾ ਬਣ ਕੇ ਰਹਿ ਗਿਆ। ਕਹਾਣੀ ਲਿਖੀ ਸੀ ਬ੍ਰਹਮ ਪ੍ਰਕਾਸ਼ ਮਿਸ਼ਰਾ ਜੀ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਕੌਰ ਜੀ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ ਅੱਜ ਦੀ ਕਹਾਣੀ। ਅਕਸਰ ਆਪਾਂ ਸੁਣਿਆ ਹੋਊਗਾ ਜਿਹਦਾ ਕੋਈ ਨਹੀਂ ਉਹਦਾ ਉਹ ਰੱਬ ਆ, ਜਿਹਨੂੰ ਵੀ ਉਹਨੇ ਦੁਨੀਆਂ ਦੇ ਉੱਤੇ ਪੈਦਾ ਕੀਤਾ ਉਹਦੇ ਲਈ ਉਹਨੇ ਕੋਈ ਨਾ ਕੋਈ ਆਸਰਾ ਜ਼ਰੂਰ ਲੱਭ ਕੇ ਰੱਖਿਆ ਹੁੰਦਾ। ਗੱਲ ਹੈ ਸਿਰਫ ਸਾਡੇ ਨਜ਼ਰੀਏ ਦੀ, ਗੱਲ ਹੈ ਸਿਰਫ ਅਸੀਂ ਇੱਕ ਆਸ ਦੀ ਕਿਰਨ ਜਿਉਂਦੀ ਰੱਖੀਏ, ਬਾਹਾਂ ਖੁੱਲ੍ਹੀਆਂ ਰੱਖੀਏ। ਇਸ ਦੁਨੀਆਂ ਦੇ ਉੱਤੇ ਅਨੇਕਾਂ ਹੀ ਵੱਸਦੇ ਇਨਸਾਨ ਅਤੇ ਹਰ ਇੱਕ ਦੇ ਨਾਲ ਸਾਡਾ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਜੁੜਿਆ ਹੁੰਦਾ। ਕਿਸੇ ਦੇ ਨਾਲ ਖੱਟਾ, ਕਿਸੇ ਦੇ ਨਾਲ ਮਿੱਠਾ, ਕਿਸੇ ਦੇ ਨਾਲ ਕੌੜਾ। ਪਰ ਸੱਚ ਜਾਣੇ ਜਿੱਥੇ ਆਪਾਂ ਤੇ ਪਾ ਦਿੰਦੇ ਹਾਂ, ਜਿੱਥੇ ਆਪਾਂ ਮੋਹ ਪਾ ਦਿੰਦੇ ਹਾਂ, ਪਿਆਰ ਪਾ ਦਿੰਦੇ ਹਾਂ, ਅਤੇ ਜਿੰਨਾ ਕੁ ਪਾ ਦਿੰਦੇ ਹਾਂ ਉਹ ਉਹਨਾਂ ਵਿਆਜ ਸਮੇਤ ਤੁਹਾਨੂੰ ਵਾਪਸ ਮਿਲ ਪੈਂਦਾ। ਕੁਛ ਵੀ ਇਸ ਦੁਨੀਆਂ ਤੋਂ ਲੈਣ ਤੋਂ ਪਹਿਲਾਂ ਤੁਹਾਨੂੰ ਪੱਲਿਓਂ ਕੁਛ ਨਾ ਕੁਛ ਦੇਣਾ ਪੈਂਦਾ। ਜੇ ਤੁਹਾਡੀ ਜ਼ਿੰਦਗੀ 'ਚ ਪਿਆਰ ਦੀ ਕਮੀ ਤੁਸੀਂ ਮਹਿਸੂਸ ਕਰਦੇ ਹੋ ਤਾਂ ਪਹਿਲਾਂ ਪਿਆਰ ਕਰਨਾ ਸਿੱਖੋ, ਉਹ ਤੁਹਾਨੂੰ ਵਿਆਜ ਸਮੇਤ ਵਾਪਸ ਮਿਲ ਜੂਗਾ। ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਕੋਈ ਨਫ਼ਰਤ ਕਰੇ ਤਾਂ ਫਿਰ ਨਫ਼ਰਤ ਕਰਕੇ ਵੇਖ ਲਓ। ਇਹ ਦੁਨੀਆ ਸਿਰਫ ਤੇ ਸਿਰਫ ਇੱਕ ਦੇਣ ਲੈਣ 'ਤੇ ਟਿੱਕੀ ਹੈ। ਯਾਦ ਰਹੇ ਜੋ ਤੁਸੀਂ ਦੇਣਾ ਉਹ ਤੁਸੀਂ ਲੈਣਾ। ਆਪਣਾਪਨ ਕਿਸੇ ਨੂੰ ਵਿਖਾਓਗੇ ਅਤੇ ਅੱਗੋਂ ਕੋਈ ਵੀ ਤੁਹਾਨੂੰ ਆਪਣਾਪਨ ਦੇ ਦੂਗਾ। ਕਦੀ ਵੀ ਤੁਸੀਂ ਦੁਨੀਆ 'ਤੇ ਇਕੱਲੇ ਮਹਿਸੂਸ ਨਹੀਂ ਕਰੋਗੇ। ਇਹ ਅਜੀਬ ਸੌਦੇਬਾਜ਼ੀ ਹੈ। ਇੱਕ ਸਾਹ ਵੀ ਲੈਣਾ ਹੋਵੇ ਤਾਂ ਪਹਿਲਾਂ ਇੱਕ ਸਾਹ ਦੇਣਾ ਪੈਂਦਾ। ਸੋ ਪਹਿਲਾਂ ਦੇਣਾ ਸਿੱਖੀਏ ਅਤੇ ਫਿਰ ਵੇਖੋ ਕੀ ਮਿਲਦਾ। ਸ਼ਾਇਦ ਇਹ ਕਹਾਣੀ ਸੁਣ ਕੇ ਕਿਸੇ ਨੂੰ ਜੇ ਪਹਿਲਾਂ ਤੱਕ ਲੱਗਦਾ ਹੋਵੇ ਕਿ ਉਹ ਇਸ ਦੁਨੀਆਂ 'ਤੇ ਬੜਾ ਇਕੱਲਾ ਹੈ ਅਤੇ ਹੁਣ ਤੁਸੀਂ ਇਕੱਲੇ ਨਹੀਂ ਮਹਿਸੂਸ ਕਰੋਗੇ।

0: ਸਮਿਥ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।

0: ਸਮਿਥਸ ਲੇਨ ਬਾਏ ਮੋਲੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
4: Attention, ladies and gentlemen, this is your captain. 30 flights, Melbourne to India ya Pakistan, Sydney to India ya Pakistan, kithe bhi ja sakti hai.
0: Attention please, dil kehta hai kar jana hai, flight search karke thak gaye. Switch karo Hi-Fi Travel se, your local travel agency, rated 4.9 star on Google. Book now, pay later. Flight book karni hai, aaj hi call karo 1300-533-311 te, ya online book karo hi-fitravels.com.au te.
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

ਗੂਗਲ ਦੀ ਇੱਕ ਐਡ ਆਉਂਦੀ ਹੁੰਦੀ ਹੈ ਕਿ ਬਜ਼ੁਰਗ ਬੰਦਾ ਬੈਠਾ ਹੈ, ਪਾਰਟੀ ਚੱਲ ਰਹੀ ਹੈ ਅਤੇ ਸਾਰੇ ਲੋਕ ਪਰਿਵਾਰ ਦੇ ਮੈਂਬਰ ਗੱਲਾਂ ਕਰ ਰਹੇ ਨੇ, ਪਰ ਉਹ ਸੁੱਧ ਬੁੱਧ ਖੋਈ ਬੈਠਾ, ਉਹਨੂੰ ਸੁਣ ਨਹੀਂ ਰਿਹਾ ਕਿਉਂਕਿ ਕੰਨਾਂ ਦੀ ਸ਼ਕਤੀ ਬਹੁਤ ਘੱਟ ਹੈਗੀ ਹੈ। ਅਤੇ ਉਹ ਤੋਂ ਬਾਅਦ ਉਹਦੀ ਇੱਕ ਕੁੜੀ ਨੋਟ ਕਰਦੀ ਹੈ ਵੀ ਉਹਦੀ ਜਿਹੜੀ ਮਸ਼ੀਨ ਹੈ ਕੰਨ 'ਚੋਂ ਉਹ ਨਿਕਲੀ ਹੋਈ ਹੈ ਅਤੇ ਇਸ ਕਰਕੇ ਉਹਨੂੰ ਸੁਣਾਈ ਨਹੀਂ ਦੇ ਰਿਹਾ। ਹੁਣ ਪਿੱਛੇ ਗੂਗਲ ਦੀ ਇੱਕ ਪੰਚ ਲਾਈਨ ਆਉਂਦੀ ਹੈ ਕਿ ਜੇ ਗੂਗਲ AI ਦੇ ਵਿੱਚ, ਹੈਲਥ ਦੇ ਵਿੱਚ, ਹੈਲਥ ਸੈਕਟਰ ਦੇ ਵਿੱਚ, ਮੈਡੀਸਨ ਸੈਕਟਰ ਦੇ ਵਿੱਚ AI ਦਾ ਇਸਤੇਮਾਲ ਕਰ ਲਵੇ ਤਾਂ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਮਿਲਣਗੇ। ਸੋ ਤੁਹਾਨੂੰ ਹਾਲੇ ਇਹ ਕੁਛ ਹੋਇਆ ਨਹੀਂ ਹੈ ਜਾਂ ਹੋ ਵੀ ਰਿਹਾ ਹੋਊਗਾ, ਹਾਲੇ ਕੁਛ ਮਾਰਕੀਟ 'ਚ ਆਇਆ ਨਹੀਂ ਹੈ, ਪਰ ਸਿਰਫ ਇਸ ਕਿਸਮ ਦੀਆਂ ਇਸ਼ਤਿਹਾਰਬਾਜ਼ੀਆਂ ਦੇ ਜ਼ਰੀਏ ਸਿਰਫ ਸਹਿਜ ਕੀਤਾ ਜਾ ਰਿਹਾ ਤੁਹਾਨੂੰ ਜਾਂ ਆਮ ਇਨਸਾਨਾਂ ਨੂੰ ਬੜਾ ਨੋਰਮਲ ਕੀਤਾ ਜਾ ਰਿਹਾ ਵੀ ਇਟਸ ਓਕੇ। AI ਹਿਊਮਨ ਰੇਸ ਦੇ ਵਿੱਚ ਹਿਊਮਨ ਹੈਲਥ ਦੇ ਲਈ ਇੱਕ ਬਹੁਤ ਵੱਡਾ ਟੂਲ ਸਾਬਤ ਹੋਏਗੀ, ਤੁਹਾਡੇ ਕੰਨਾਂ ਦੀ ਸੁਣਨ ਦੀ ਸ਼ਕਤੀ ਤੋਂ ਲੈ ਕੇ ਤੁਹਾਡੀ ਯਾਦ ਸ਼ਕਤੀ ਤੱਕ, ਜਿਹੜੇ ਡਿਮੈਂਸ਼ੀਆ ਅਲਜ਼ਾਈਮਰ ਤੱਕ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਤੱਕ ਦੇ ਲਈ AI ਦਾ ਇਸਤੇਮਾਲ ਕਿਵੇਂ ਹੋਊਗਾ। ਔਰ ਇਹਨੂੰ ਹੀ ਲੈ ਕੇ ਅਮੈਰੀਕਾ ਅਤੇ ਚਾਈਨਾ ਇੱਕ ਦੂਸਰੇ ਦੇ ਨਾਲ ਲੜ ਰਹੇ ਹੈਗੇ ਨੇ, ਇੱਕ ਕਿਸਮ ਦੀ ਕੋਲਡ ਵਾਰ ਕਰ ਰਹੇ ਨੇ। ਪਰ ਸਭ ਤੋਂ ਵੱਡਾ ਖਤਰਾ ਆ ਜਾਂਦਾ ਹੈ ਪ੍ਰਾਈਵੇਸੀ ਦਾ, ਡੇਟਾ ਪ੍ਰਾਈਵੇਸੀ ਦਾ, ਨਿਗਰਾਨੀ ਦਾ, ਕੰਟਰੋਲ ਦਾ। ਕੰਟਰੋਲ ਦਾ ਬਹੁਤ ਵੱਡਾ ਮਸਲਾ, ਉਹਦੇ 'ਤੇ ਹੀ ਅੱਜ ਦਾ ਇਹ ਟੌਪਿਕ ਵੀ ਹੈ, ਉਹਦੇ 'ਤੇ ਗੱਲ ਕਰਾਂਗੇ। ਚਾਈਨਾ ਦੇ ਕੋਲ ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਵੱਡਾ ਡੇਟਾਬੇਸ ਹੈ। ਹੁਣ ਉਹ ਆਸਟ੍ਰੇਲੀਆ 'ਚ ਬੈਠੇ ਲੋਕਾਂ ਦਾ ਕਿਵੇਂ ਉਹਨਾਂ ਦੇ ਕੋਲ ਡੇਟਾਬੇਸ ਆ ਗਿਆ, ਜਾਂ ਇੰਡੀਆ ਦੇ ਲੋਕਾਂ ਦਾ ਜਾਂ ਅਮੈਰੀਕਾ ਦੇ ਲੋਕਾਂ ਦਾ, ਕਿਉਂਕਿ ਡੇਟਾ ਵਿਕਦਾ। ਦੇਖੋ, ਇੱਕ ਵਾਰ ਪਹਿਲਾਂ ਵੀ ਆਪਾਂ ਇਹ ਗੱਲ ਕਹੀ ਸੀਗੀ ਕਿ ਅੱਜ ਦੀ ਤਰੀਕ ਦੇ ਵਿੱਚ ਡੇਟਾ ਪ੍ਰਧਾਨ ਹੈ। ਡੇਟਾ ਯਾਨੀ ਕਿ ਤੁਹਾਡਾ ਨਾਮ, ਪਤਾ, ਜਾਣਕਾਰੀ, ਉਮਰ, ਡੇਟ ਆਫ ਬਰਥ, ਤੁਹਾਡੀ ਕ੍ਰੈਡਿਟ ਕਾਰਡ ਡਿਟੇਲਸ, ਤੁਹਾਡੀਆਂ ਬੈਂਕ ਡਿਟੇਲਸ, ਤੁਹਾਡੀਆਂ ਮੈਡੀਕਲ ਹਿਸਟਰੀ, ਐਵਰੀਥਿੰਗ, ਈਚ ਐਂਡ ਐਵਰੀਥਿੰਗ ਅਬਾਊਟ ਯੂ ਇਜ਼ ਡੇਟਾ ਅੱਜ ਦੀ ਤਰੀਕ ਦੇ ਵਿੱਚ। ਔਰ ਡੇਟਾ ਵਿਕ ਰਿਹਾ, ਜਿਹਦੇ ਕੋਲ ਸਭ ਤੋਂ ਜ਼ਿਆਦਾ ਡੇਟਾ ਹੈ ਉਹੀ ਕੰਪਨੀ ਚੌਧਰੀ, ਉਹੀ ਕੰਪਨੀ ਪ੍ਰਧਾਨ ਹੈਗੀ ਹੈ। ਹੁਣ ਐਸੇ ਸਮੇਂ ਦੇ ਵਿੱਚ ਜਿਹੜੀ ਐਂਥਰੋਪਿਕ ਇੱਕ ਕੰਪਨੀ ਹੈ, ਐਂਥਰੋਪਿਕ, ਵੈਸੇ ਐਂਥਰੋਪਿਕ ਆਪਣੇ ਜਿਹੜਾ ਇਹਨਾਂ ਦਾ ਫਲੈਗਸ਼ਿਪ ਪ੍ਰੋਡਕਟ ਹੈਗਾ ਉਹ ਹੈਗਾ ਕਲਾਡ, ਕਲਾਡ ਦੇ ਕਰਕੇ ਤੁਸੀਂ ਇਹਨੂੰ ਸੁਣਿਆ ਹੋਣਾ, CLAUDE। ਅਤੇ ਵੈਸੇ ਤਾਂ ਕਲਾਡ ਇੱਕ ਫਰੈਂਚ ਅੱਖਰ ਹੈਗਾ, ਕਲਾਡ, ਇੱਦਾਂ ਕਰਕੇ ਉਹਨੂੰ ਫਰੈਂਚ ਦੇ ਵਿੱਚ ਭੁੱਲਦੇ ਨੇ, ਮੈਂ ਬੜੀ ਔਖੀ ਪ੍ਰੋਨਾਂਸੀਏਸ਼ਨ ਸਿੱਖੀ। ਲੈਟਿਨ ਲੈਂਗੁਏਜ ਦੇ ਵਿੱਚ ਵੀ ਕਲਾਡ ਵਰਤਦੇ ਨੇ। ਲੈਟਿਨ ਲੈਂਗੁਏਜ ਦੇ ਵਿੱਚ ਜਿਵੇਂ ਆਪਾਂ ਪ੍ਰੀਤ, ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਅੱਖਰ ਵਰਤ ਲੈਂਦੇ ਹਾਂ ਨਾ, ਦੋਹਾਂ ਦੇ ਲਈ ਨਾਮ ਵਰਤ ਲੈਂਦੇ, ਲੈਟਿਨ ਲੈਂਗੁਏਜ 'ਚ ਕਲਾਡ ਜਿਹੜਾ ਉਹ ਮੁੰਡੇ ਅਤੇ ਕੁੜੀ ਦੋਹਾਂ ਦੇ ਲਈ ਵਰਤਿਆ ਜਾ ਸਕਦਾ। ਦੇਖੋ, ਮੇਰੀ ਇੱਥੇ ਤੱਕ ਰਿਸਰਚ ਹੈ। ਐਨੀਵੇਜ਼, ਇਹ ਬੇਸਿਕਲੀ ਇੱਕ ਲਾਰਜ ਲੈਂਗੁਏਜ ਮਾਡਲ ਹੈ ਜਿਹਨੂੰ LLM ਕਹਿ ਲੈਂਦੇ ਹੈਗੇ। ਅਤੇ ਐਂਥਰੋਪਿਕ ਜਿਹੜੀ ਕੰਪਨੀ ਆ ਉਹ ਅਮੈਰੀਕਾ ਦੀ ਕੰਪਨੀ ਹੈਗੀ, ਅਮੈਰੀਕਾ ਦੇ ਵਿੱਚ ਓਬਵੀਅਸਲੀ ਅਮੈਰੀਕਾ 'ਚ ਬੇਸਡ ਹੈਗੀ ਹੈ। ਦੋ ਭੈਣ ਭਰਾ ਸੀਗੇ ਕਿ ਹੈਗੇ ਨੇ ਹੁਣ ਵੀ, ਡੈਨੀਅਲ ਅਮਾਡੋਈ ਅਤੇ ਡਾਰੀਓ ਅਮਾਡੋਈ। ਡੈਨੀਅਲਾ ਜਿਹੜੀ ਸੀਗੀ ਉਹ ਵੀ ਕੋ ਫਾਊਂਡਰ ਹੈ ਇਹਦੀ, ਅਤੇ ਉਹਨਾਂ ਨੇ ਵੀ ਬੜੇ ਸਾਰੇ ਲੈਂਗੁਏਜ ਮਾਡਲ ਜਿਹੜੇ ਨੇ ਡਾਰੀਓ ਦੇ ਨਾਲ ਰਲ ਕੇ ਤਿਆਰ ਕੀਤੇ ਨੇ। ਪਰ ਅੱਜ ਦੀ ਤਰੀਕ ਦੇ ਵਿੱਚ ਡਾਰੀਓ ਹੀ ਜਿਹੜੇ ਨੇ ਉਹ CEO ਪ੍ਰੈਜ਼ੀਡੈਂਟ ਹੈਗੇ ਨੇ। ਪ੍ਰੈਜ਼ੀਡੈਂਟ ਡੈਨੀਅਲਾ ਹੈਗੀ ਹੈ, CEO ਡਾਰੀਓ ਨੇ। ਅਤੇ ਕੰਪਨੀ ਸ਼ੁਰੂ ਤਾਂ ਪ੍ਰਾਈਵੇਟਲੀ ਹੋਈ ਸੀਗੀ, ਪਰ ਹੁਣ ਅੱਜ ਕੱਲ੍ਹ ਪਬਲਿਕ ਬੈਨੀਫਿਟ ਕਾਰਪੋਰੇਸ਼ਨ ਬਣ ਚੁੱਕੀ ਹੈ, ਸ਼ੇਅਰਸ ਵਗੈਰਾ ਵਿਕਦੇ ਨੇ। ਇਨਫੈਕਟ ਆ ਪਿਛਲੇ 2 ਮਹੀਨਿਆਂ ਪਹਿਲਾਂ ਦੀ ਇਹਨਾਂ ਦੀ ਵੈਲਿਊਏਸ਼ਨ ਲਗਭਗ $1 trillion ਦੇ ਆਸ ਪਾਸ ਗਈ ਹੈ, $965 billion ਅਮੈਰੀਕਨ ਡਾਲਰ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ। ਉਹ ਕੰਪਨੀ ਜਿਹੜੀ 2021 ਦੇ ਵਿੱਚ ਸਥਾਪਿਤ ਹੁੰਦੀ ਹੈ ਸੈਨ ਫਰਾਂਸਿਸਕੋ ਤੋਂ, ਅਤੇ ਤੁਸੀਂ ਲਗਾਓ ਹਿਸਾਬ ਵੀ 5 ਸਾਲਾਂ ਦੇ ਵਿੱਚ $1 trillion ਦੀ ਕੰਪਨੀ ਬਣ ਜਾਣਾ ਐਂਥਰੋਪਿਕ ਦਾ। ਖੈਰ, ਹੁਣ ਐਂਥਰੋਪਿਕ ਦੇ ਇੱਕ ਰਿਸਰਚਰ ਨੇ ਇੱਕ ਗੱਲ ਕੀਤੀ, ਅਤੇ ਉਹ ਤੋਂ ਬਾਅਦ ਟਰੰਪ ਸਾਹਿਬ ਕਹਿੰਦੇ ਕਿ ਲੈ ਐਂਥਰੋਪਿਕ ਐਵੇਂ ਝੂਠ ਮਕਾਰੀ ਫੈਲਾ ਰਹੇ ਹੈਗੇ ਨੇ। ਬੇਸਿਕਲੀ ਐਂਥਰੋਪਿਕ ਨੇ ਕੋਈ ਇਹਦੇ 'ਤੇ ਗੱਲ ਨਹੀਂ ਕਹੀ ਹੈਗੀ। ਪਿਛਲੇ ਵੀਕ ਦੇ ਵਿੱਚ ਤੁਹਾਡੇ ਨਾਲ ਨਿਊਜ਼ ਵੀ ਸ਼ੇਅਰ ਕੀਤੀ ਸੀ ਕਿ ਇਵਾਨ ਹਿਊਬਿੰਗਰ ਕਰਕੇ ਇੱਕ ਰਿਸਰਚਰ ਨੇ, ਐਂਥਰੋਪਿਕ ਦੇ ਸੀਨੀਅਰ ਰਿਸਰਚਰ ਰਹਿ ਚੁੱਕੇ ਨੇ ਉਹ, ਹੁਣ ਤਾਂ ਛੱਡ ਗਏ ਉਹ ਕੰਪਨੀ, ਉਹਨਾਂ ਨੇ ਇਹ ਗੱਲ ਕਹਿਤੀ ਸੀਗੀ। ਔਰ ਅਮੈਰੀਕਾ ਦੇ ਇਕੱਲੇ ਮੀਡੀਆ ਆਊਟਲੈਟਸ ਦੇ ਵਿੱਚ ਉਹ ਖਬਰ ਬਣੀ ਸੀ। ਆਈ ਡੋਂਟ ਨੋ ਕਿ ਆਸਟ੍ਰੇਲੀਆ 'ਚ ਵੀ ਬਣੀ ਸੀ, ਇੰਡੀਆ ਦੇ ਆਊਟਲੈਟਸ 'ਤੇ ਉਹ ਖਬਰ ਕਿਉਂ ਇੰਨੀ ਜ਼ਿਆਦਾ ਗਾਇਬ ਰਹੀ। ਕਿ ਜਿਸ ਹਿਸਾਬ ਦੇ ਨਾਲ AI ਤਰੱਕੀ ਕਰ ਰਿਹਾ ਹੈ, ਤਰੱਕੀ ਇੱਕ ਗਲਤ ਅੱਖਰ ਹੈਗਾ, ਜਿਸ ਹਿਸਾਬ ਦੇ ਨਾਲ AI ਅੱਗੇ ਵੱਧ ਰਿਹਾ, ਤਰੱਕੀ ਪੋਜ਼ੀਟਿਵ ਸੈਂਸ ਦੇ ਵਿੱਚ ਹੁੰਦਾ,

ਏਆਈ ਜਿਸ ਤਰੀਕੇ ਦੇ ਨਾਲ ਅੱਗੇ ਵੱਧ ਰਿਹਾ ਨਾ, ਅਗਲੇ ਵਿਦ ਇਨ ਅ ਡੈਕੇਡ, ਅਗਲੇ 10 ਸਾਲਾਂ ਦੇ ਅੰਦਰ ਅੰਦਰ 10% ਲੋਕਾਂ ਦੀ ਮੌਤ ਦਾ ਕਾਰਨ ਏਆਈ ਹੋਇਆ ਕਰੇਗਾ। ਦਿਸ ਇਜ਼ ਟੂ ਬਿਗ ਸਟੇਟਮੈਂਟ, ਬਹੁਤ ਵੱਡੀ ਇਹ ਸਟੇਟਮੈਂਟ ਹੈਗੀ ਹੈ ਜਦੋਂ ਕੋਈ ਰਿਸਰਚਰ ਜਿਹੜਾ ਖੁਦ ਉਸ ਤਕਨੀਕ ਨੂੰ ਬਿਹਤਰ ਕਰਨ ਦੇ ਉੱਤੇ ਕੰਮ ਕਰ ਰਿਹਾ ਹੋਵੇ, ਜਿਹੜੀ ਹੁਣ ਉਹਨੂੰ ਲੱਗ ਰਿਹਾ ਕਿ ਉਹਦੇ ਹੱਥੋਂ ਵੀ ਬਾਹਰ ਹੋ ਗਈ ਹੈਗੀ ਹੈ, ਉਹਦੇ ਵੀ ਉਹਦੇ ਹੱਥ ਬਸ ਉਹਨਾਂ ਦੇ ਵਿੱਚ ਨਹੀਂ ਰਿਹਾ ਹੈਗਾ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਓਪਨ ਹਾਈਮਰ ਨੇ, ਜਿਹੜੇ ਜੇ ਓਪਨ ਹਾਈਮਰ ਸੀਗੇ, ਜਦੋਂ ਉਹਨਾਂ ਨੇ ਐਟਮ ਬੰਬ ਤਿਆਰ ਕੀਤਾ ਸੀਗਾ, ਅਤੇ 40s ਦੇ ਡੈਕਿਡ ਦੇ ਵਿੱਚ, ਜਿਹੜਾ ਟ੍ਰਿਨਿਟੀ ਟੈਸਟ, ਜੇ ਤੁਸੀਂ ਫਿਲਮ ਦੇਖੀ ਹੋਵੇ ਓਪਨ ਹਾਈਮਰ, ਉਹ 'ਚ ਤਾਂ ਸਾਰਾ ਕੁਛ ਹੀ ਹੈ ਕਿ ਜਦੋਂ ਟ੍ਰਿਨਿਟੀ ਟੈਸਟ ਹੁੰਦਾ ਅਤੇ ਉਹ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਉਹਨਾਂ ਨੇ ਜੋ ਘੜਤਾ ਉਹ ਗਲਤ ਹੋ ਗਿਆ ਕੰਮ, ਐਟਮ ਬੰਬ ਨਹੀਂ ਸੀ ਉਹਨਾਂ ਨੂੰ ਬਣਾਉਣਾ ਚਾਹੀਦਾ। ਇਹ ਵੀ ਐਟਮ ਬੰਬ ਹੀ ਹੈ, ਪਰ ਐਟਮ ਬੰਬ ਤੋਂ ਕਿਤੇ ਜ਼ਿਆਦਾ ਖਤਰਨਾਕ ਹੈ AI। ਔਰ ਇਹ ਟਿੱਪਣੀ ਜਿਹੜੀ ਹੈ, ਇਹ ਜਿਹੜਾ ਬਿਆਨ ਜਾਂ ਇਹ ਸਟੇਟਮੈਂਟ ਐਸੇ ਟਾਈਮ ਦੇ ਵਿੱਚ ਸਾਹਮਣੇ ਆਉਂਦੀ ਹੈ ਜਦੋਂ ਐਂਥਰੋਪਿਕ ਨੇ, ਜਿਹੜਾ AI ਸੇਫਟੀ ਇੰਸਟੀਚਿਊਟ ਹੈ ਨਾ ਬ੍ਰਿਟੇਨ ਦਾ, ਉਹਨਾਂ ਨੇ ਐਂਥਰੋਪਿਕ ਨੂੰ ਕਿਹਾ ਸੀਗਾ ਕਿ ਜਿਹੜਾ ਤੁਹਾਡਾ ਨਵਾਂ ਮਾਡਲ ਤੁਸੀਂ ਕਲਾਉਡ ਦਾ ਬਣਾਇਆ ਹੈਗਾ ਨਾ, ਉਹ ਸਾਡੇ ਨਾਲ ਸ਼ੇਅਰ ਕਰੋ। ਹੁਣ ਜਿਹੜੀ ਬ੍ਰਿਟੇਨ ਦੀ AI ਸੇਫਟੀ ਇੰਸਟੀਚਿਊਟ ਹੈ, ਇਹ ਦੁਨੀਆ ਭਰ ਦੀ ਕੰਪਨੀਆਂ ਦੇ ਉੱਤੇ ਨਿਗਾਹ ਰੱਖਦੇ ਨੇ ਜਿੰਨੀਆਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ ਕੰਪਨੀਜ਼ ਨੇ। ਇਹ ਕਹਿੰਦੇ ਨੇ ਕਿ ਦੁਨੀਆ ਦੀ ਕਿਸੇ ਵੀ ਸਰਕਾਰ ਦੇ ਕੋਲ ਕੋਈ ਐਸੀ ਕੰਪਨੀ ਹੈ ਨਹੀਂ, ਪਰ ਸਾਨੂੰ ਇੱਕ ਪਬਲਿਕ ਪਲੈਟਫਾਰਮ ਇਹੋ ਜਿਹਾ ਦੇਣਾ ਹੋਏਗਾ ਜਿੱਥੇ ਫਿਊਚਰ ਇੱਦਾਂ ਨਾ ਹੋਵੇ ਕਿ, ਕਿਉਂਕਿ ਦੇਖੋ ਨਾ ਤਾਂ ਅਮੈਰੀਕਾ ਕੰਟਰੋਲ ਕਰ ਰਿਹਾ, ਨਾ ਚਾਈਨਾ ਕਰ ਰਿਹਾ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਇਹਨਾਂ ਨੇ ਤਾਂ ਕਰਨਾ ਹੀ ਕੀ ਹੈਗਾ। ਸੋ ਕਿਸੇ ਨਾ ਕਿਸੇ ਇੰਸਟੀਚਿਊਟ ਨੂੰ ਅੱਗੇ ਆਉਣਾ ਪਏਗਾ ਜਿਹੜਾ ਕਿ ਇਹ ਦੇਖੇ ਕਿ ਭਾਈ ਇਹ ਠੀਕ ਹੈ, ਤੁਸੀਂ ਰਿਸਰਚ ਕਰੀ ਜਾ ਰਹੇ ਹੋ, ਠੀਕ ਹੈ ਤੁਸੀਂ ਨਵੇਂ ਨਵੇਂ ਮਾਡਲਸ ਡਿਵੈਲਪ ਕਰ ਰਹੇ ਹੋ, ਬਟ ਵਟ ਅਬਾਊਟ ਦੀ ਜਿਹੜੀ ਉਹਨਾਂ ਦੀ ਇੱਕ ਕਿਸਮ ਦੀ ਜਵਾਬਦੇਹੀ ਹੈ, ਉਹ ਕੌਣ ਤੈਅ ਕਰੇਗਾ? ਅਤੇ ਉਹ ਇਸੇ ਦੇ ਲਈ AI ਸੇਫਟੀ ਇੰਸਟੀਚਿਊਟ ਹੈ ਜਿਹੜਾ, ਉਹਨਾਂ ਨੇ ਕਲਾਉਡ ਦੇ ਨਵੇਂ ਮਾਡਲ ਦਾ ਉਹਨਾਂ ਤੋਂ ਮੰਗਿਆ ਸੀਗਾ ਡਿਟੇਲ, ਕਿ ਤੁਸੀਂ ਸਾਡੇ ਨਾਲ ਡਿਟੇਲਸ ਸ਼ੇਅਰ ਕਰੋ। ਐਂਥਰੋਪਿਕ ਨੇ ਮਨਾ ਕਰਤਾ, ਅਤੇ ਹੁਣ ਦੁਨੀਆ ਦੇ ਵਿੱਚ ਸ਼ਾਇਦ ਹੀ ਮੇਰੇ ਖਿਆਲ ਦੇ ਨਾਲ ਇਕਲੌਤੀ ਐਸੀ ਇਹ ਇੱਕ ਸੰਸਥਾ ਹੈ AI ਸੇਫਟੀ ਇੰਸਟੀਚਿਊਟ। ਇੰਗਲੈਂਡ ਦੀ ਗੌਰਮੈਂਟ ਵੀ ਇਹਨਾਂ ਨੂੰ ਕੁਛ ਨਹੀਂ ਕਹਿੰਦੀ ਹੈਗੀ, ਇਨਫੈਕਟ ਸਪੋਰਟ ਹੀ ਕਰਦੇ ਹੈਗੇ ਨੇ। ਅਤੇ ਹਿਊਬਿੰਗਰ ਦੀ ਜਿਹੜੀ ਇਹ ਸਟੇਟਮੈਂਟ ਆਈ ਹੈ, ਇਹਨੂੰ ਵਾਲ ਸਟਰੀਟ ਜਰਨਲ ਅਖਬਾਰ ਆਪਾਂ ਸ਼ੇਅਰ ਵੀ ਕੀਤੀ ਸੀ ਤੁਹਾਡੇ ਨਾਲ, ਮੇਰੇ ਖਿਆਲ ਦੇ ਨਾਲ ਰੇਡੀਓ ਹਾਂਜੀ ਦੇ ਇੱਕ ਬੁਲੇਟਿਨ ਦੇ ਵਿੱਚ ਲਾਸਟ ਵੀਕ ਇਹ ਨਿਊਜ਼ ਸ਼ੇਅਰ ਵੀ ਕੀਤੀ ਸੀਗੀ। ਵਾਲ ਸਟਰੀਟ ਜਰਨਲ ਦੀ ਨਿਊਜ਼ ਦੇ ਮੁਤਾਬਕ ਇਹ ਰਿਸਰਚਰ ਨੇ ਇਸੇ ਕਰਕੇ ਨੌਕਰੀ ਆਪਣੀ ਛੱਡੀ ਸੀ, ਹਿਊਬਿੰਗਰ ਨੇ, ਕਿ ਉਹ ਕਹਿੰਦੇ ਕਿ ਅਸੀਂ ਤਿਆਰ ਕੀਤੇ ਨੇ ਮਾਡਲ ਅਤੇ ਹੁਣ ਸਾਡੇ ਹੀ ਕੰਟਰੋਲ 'ਚ ਨਹੀਂ ਹੈਗੇ, ਅਤੇ ਨਵਾਂ ਮਾਡਲ ਜਿਹੜਾ ਉਹ ਐਸੇ ਜਿਹੜੇ ਇੱਕ ਕੰਟਰੋਲ ਰੱਖਣ ਵਾਲੀਆਂ ਸੰਸਥਾਵਾਂ ਨੇ ਉਹਨਾਂ ਨੇ ਦੇ ਨਾਲ ਉਹ ਸ਼ੇਅਰ ਨਹੀਂ ਕਰ ਰਹੇ ਹੈਗੇ। ਅਤੇ ਜਦੋਂ ਐਂਥਰੋਪਿਕ ਨੇ ਮਨਾ ਕਰਤਾ ਤਾਂ ਉਹਨਾਂ ਨੇ ਨੌਕਰੀ ਛੱਡਤੀ। ਵੀ ਇਹ ਕੀ ਗੱਲ ਬਣੀ, ਤੁਸੀਂ ਜਿਹੜੀਆਂ ਇੰਡੀਪੈਂਡੈਂਟ ਔਰਗਨਾਈਜੇਸ਼ਨਸ ਨੇ, ਅੱਛਾ ਉਹਨਾਂ ਦੇ ਇੱਕ ਗੱਲ ਹੁੰਦੀ ਹੈ ਜਿਹੜੀ ਇਹ ਬ੍ਰਿਟੇਨ ਦੀ ਆਰਟੀਫਿਸ਼ਲ ਇੰਟੈਲੀਜੈਂਸ ਸੇਫਟੀ ਇੰਸਟੀਚਿਊਟ ਹੈਗਾ AISI, ਉਹ ਇੱਕ ਕੰਪਨੀ ਦੇ ਮਾਡਲ ਨੂੰ ਦੂਸਰੀ ਕੰਪਨੀ ਦੇ ਮਾਡਲ ਦੇ ਨਾਲ ਸ਼ੇਅਰ ਬਿਲਕੁਲ ਨਹੀਂ ਕਰਦੇ ਹੈਗੇ। ਕੋਈ ਜਿਹੜੀਆਂ ਇਨਫੋਰਮੇਸ਼ਨਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਾਈਵੇਟ ਰੱਖਦੇ ਨੇ, ਉਹਨਾਂ ਨੂੰ ਪਬਲਿਕ ਪਲੈਟਫਾਰਮ 'ਤੇ ਵੀ ਨਹੀਂ ਲੈ ਕੇ ਆਉਂਦੇ ਹੈਗੇ ਉਹਨਾਂ ਦੇ ਟੂਲਸ ਟੈਕਨੀਕਸ ਨੂੰ। ਸੋ ਇਸ ਕਰਕੇ ਉਹ ਬਹੁਤ ਜ਼ਿਆਦਾ ਟਰੱਸਟਵਰਦੀ ਔਰਗਨਾਈਜੇਸ਼ਨ ਵੀ ਹੈ। ਪਰ ਹਾਂ, ਜਿੰਨੀਆਂ AI ਕੰਪਨੀਜ਼ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਨਾਲ ਜੁੜੀਆਂ ਹੋਈਆਂ, ਚਾਹੇ ਉਹ ਅਮੈਰੀਕਾ 'ਚ, ਚਾਹੇ ਰਸ਼ੀਆ, ਚਾਹੇ ਬ੍ਰਾਜ਼ੀਲ, ਚਾਹੇ ਚਾਈਨਾ ਜਾਂ ਇੰਡੀਆ ਜਾਂ ਆਸਟ੍ਰੇਲੀਆ 'ਚ, ਦੇ ਆਰ ਨੋਟ ਬਾਉਂਡ ਟੂ ਗਿਵ ਔਰ ਸ਼ੇਅਰ ਦੇਅਰ ਇਨਫੋਰਮੇਸ਼ਨ ਵਿਦ AISI। ਇੱਦਾਂ ਦੀ ਕੋਈ ਪਾਬੰਦੀ ਨਹੀਂ ਹੈਗੀ ਕਿ ਤੁਹਾਨੂੰ ਕੱਢਣਾ ਹੀ ਪਏਗਾ। ਸੋ ਇਸ ਕਰਕੇ ਉਹਨਾਂ ਨੂੰ ਜਵਾਬਦੇਹ ਠਹਿਰਾਇਆ ਨਹੀਂ ਜਾ ਸਕਦਾ ਹੈਗਾ। ਬਟ ਇੱਕ ਨਿਊਜ਼ ਮੈਂ ਪੜ੍ਹ ਰਿਹਾ ਸੀ BBC ਦੀ, ਅਤੇ ਉਹਨਾਂ ਨੇ ਦੱਸਿਆ ਕਿ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਜਿਹੜੇ ਮਸ਼ੀਨ ਲਰਨਿੰਗ ਦੇ ਪ੍ਰੋਫੈਸਰ ਨੇ ਨੀਲ ਲਾਰੈਂਸ, ਉਹਨਾਂ ਨੇ BBC ਰੇਡੀਓ ਦੇ ਇੱਕ ਸ਼ੋਅ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਰਿਪੋਰਟ ਵਾਕਈ ਸਹੀ ਹੈ, ਔਰ ਅਮੈਰੀਕਾ ਸਿਰਫ ਇਹ ਕਹਿ ਕੇ ਕਿ ਚਾਈਨਾ ਨੁਕਸਾਨ ਪਹੁੰਚਾਊਗਾ ਦੁਨੀਆ ਨੂੰ, ਜਦੋਂ ਪਹੁੰਚਾਊਗਾ ਉਦੋਂ ਪਹੁੰਚਾਊਗਾ, ਹਾਲੇ ਤਾਂ ਤੁਸੀਂ ਪਹੁੰਚਾ ਰਹੇ ਹੋ ਨਾ,
ਹਾਲੇ ਤਾਂ ਤੁਹਾਡੇ ਦੇਸ਼ ਦੇ ਵਿੱਚ ਕੰਪਨੀਆਂ ਬੈਠੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਡੇਂਜਰਸ ਲੈਵਲ ਦੇ ਉੱਤੇ. ਦੇਖੋ ਚਾਈਨਾ ਕੀ ਰਿਸਰਚ ਕਰ ਰਿਹਾ ਉਹ ਕਦੇ ਵੀ ਸ਼ੇਅਰ ਨਾ ਤਾਂ ਹੋਇਆ ਅੱਜ ਤੱਕ ਨਾ ਹੋਣਾ ਫਿਊਚਰ 'ਚ ਵੀ ਨਹੀਂ ਹੋਣਾ ਕਿਉਂਕਿ ਚਾਈਨਾ ਦਾ ਪੋਲੀਟੀਕਲ ਮਾਡਲ ਹੀ ਇੱਦਾਂ ਦਾ ਕਿ ਉੱਥੋਂ ਦੀ ਸਰਕਾਰ ਉੱਥੋਂ ਉਸ ਹੱਦਬੰਦੀ 'ਚੋਂ ਕੋਈ ਗੱਲ ਬਾਹਰ ਜਾਣ ਹੀ ਨਹੀਂ ਦਿੰਦੀ. ਅਮੈਰੀਕਾ ਤਾਂ ਚਾਈਨਾ ਨਹੀਂ ਹੈਗਾ ਨਾ, ਅਮੈਰੀਕਾ ਕੋਈ ਨੌਰਥ ਕੋਰੀਆ ਨਹੀਂ, ਕੋਈ ਅਮੈਰੀਕਾ ਦੇ ਵਿੱਚ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ. ਅਮੈਰੀਕਾ ਦੇ ਵਿੱਚ ਤਾਂ ਗੱਲਾਂ ਸ਼ੇਅਰ ਹੋਣੀਆਂ ਚਾਹੀਦੀਆਂ ਹੈਗੀਆਂ ਨੇ. ਫਿਰ ਤੁਸੀਂ ਤਾਂ ਦੱਸੋ ਪਬਲਿਕ ਪਲੇਟਫਾਰਮ 'ਤੇ ਜਦੋਂ ਤੁਹਾਡੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਜਵਾਬਦੇਹੀ ਤੁਹਾਡੀ ਤਾਂ ਹੋਣੀ ਚਾਹੀਦੀ ਹੈਗੀ ਹੈ. ਸੋ ਜਿਹੜੀ ਨਿਊਜ਼ ਦੀ ਮੈਂ ਗੱਲ ਕਰ ਰਿਹਾ ਸੀਗਾ ਕਿ ਪ੍ਰੋਫੈਸਰ ਲਾਰੈਂਸ ਨੇ, ਨੀਲ ਲਾਰੈਂਸ ਨੇ ਗੱਲ ਕੀਤੀ ਹੈ ਅਤੇ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਐਂਥਰੋਪਿਕ ਆਪਣੀ ਤਰਫ ਤੋਂ ਪੂਰੀ ਕੋਸ਼ਿਸ਼ ਕਰ ਰਿਹਾ ਕਿ ਸੁਪਰ ਇੰਟੈਲੀਜੈਂਸ ਦੇ ਜਿਹੜੇ AI ਅਲਾਈਨਮੈਂਟਸ ਨੇ ਉਹਨਾਂ ਦੇ ਵਿੱਚ ਕੋਈ ਸਮੱਸਿਆ ਨਹੀਂ ਹੈਗੀ, ਇਹ ਦੁਨੀਆ ਨੂੰ ਦੱਸਿਆ ਜਾਵੇ. ਪਰ ਅਸਲ ਦੇ ਵਿੱਚ ਜਿਹੜਾ ਹਾਲਾਤ ਬਸ ਤੋਂ ਬਾਹਰ ਹੈਗੇ ਨੇ, ਕਿਉਂਕਿ ਇਹ ਬੜੀ ਇੰਪੋਰਟੈਂਟ ਗੱਲ ਹੈ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ. 2023 ਦੇ ਵਿੱਚ OpenAI, ਗੂਗਲ ਡੀਪ ਮਾਇੰਡ ਅਤੇ ਐਂਥਰੋਪਿਕ ਇਹਨਾਂ ਸਾਰਿਆਂ ਦੇ ਇਹੀ ਚਾਹੇ ਇਹੀ ਡਾਰੀਓ ਸੀਗੇ ਅਤੇ ਗੂਗਲ ਡੀਪ ਮਾਇੰਡ ਦੇ ਅਤੇ OpenAI ਦੇ ਸੈਮ ਆਲਟਮੈਨ ਵਰਗੇ ਸਾਰੇ ਜਿੰਨੇ CEOs ਨੇ ਜਿਹੜੇ ਫਾਊਂਡਰਸ ਨੇ ਉਹਨਾਂ ਨੇ ਆਪ ਹੀ ਇਹ ਚਿੰਤਾ ਜਤਾਈ ਸੀਗੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਥੋੜ੍ਹਾ ਜਿਹਾ ਫਿਊਚਰ ਦੇ ਵਿੱਚ ਖਤਰੇ ਵੱਧ ਸਕਦੇ ਨੇ. ਇਨਫੈਕਟ ਹਾਲੀਆ ਹਫ਼ਤਿਆਂ ਦੇ ਵਿੱਚ ਇਹ ਜਿਹੜੀਆਂ ਚੇਤਾਵਨੀਆਂ ਨੇ, ਇਹ ਜਿਹੜੀਆਂ ਵਾਰਨਿੰਗਸ ਨੇ, ਇਹ ਬਹੁਤ ਜ਼ਿਆਦਾ ਜੈਨੂਅਨ ਲੱਗ ਰਹੀਆਂ ਨੇ. ਕਿਉਂਕਿ ਆ ਪਿੱਛੇ ਜੇ ਕੁਛ ਕੁ ਹਫ਼ਤਿਆਂ ਦੇ ਵਿੱਚ ਤੁਹਾਡੇ ਨਾਲ ਇੱਕ ਦੋ ਨਿਊਜ਼ ਰੇਡੀਓ 'ਤੇ ਇਹ ਵੀ ਸ਼ੇਅਰ ਕੀਤੀਆਂ ਸੀਗੀਆਂ ਕਿ AI ਏਜੰਟਸ ਨੇ ਸਾਈਬਰ ਅਟੈਕ ਕੀਤੇ ਨੇ AI ਸਿਸਟਮਸ ਦੇ ਉੱਤੇ. ਔਰ ਇਹ ਉਹ AI ਏਜੰਟਸ ਨੇ ਜਿਹੜੇ ਖੁਦ ਹੀ ਇਹਨਾਂ ਦਾ ਕੰਟਰੋਲ ਲੈ ਰਹੇ ਸੀ. ਹੁਣ ਇਹ ਗੱਲ ਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਤੁਹਾਨੂੰ ਮੈਂ ਸਮਝਾਉਂਦਾ. OpenAI, ਐਂਥਰੋਪਿਕ ਅਤੇ ਮੇਟਾ ਇਹਨਾਂ ਤਿੰਨਾਂ ਨੇ ਇਹ ਗੱਲ ਪਬਲਿਕ ਪਲੇਟਫਾਰਮਸ 'ਤੇ ਮੰਨੀ ਹੈ ਕਿ ਉਹਨਾਂ ਦੀ AI ਟੈਕਨੀਕਸ ਦੇ ਵਿੱਚ ਹੈਕਿੰਗ ਹੋਈ ਹੈ. ਹੈਕਿੰਗ ਕਿਹਨੇ ਕੀਤੀ ਹੈ? ਇਹਨਾਂ AI ਏਜੰਟਸ ਨੇ. AI ਏਜੰਟਸ ਕੀ ਹੁੰਦੇ ਨੇ? AI ਏਜੰਟਸ ਇੱਕ ਐਸਾ ਸਿਸਟਮ ਹੁੰਦਾ ਜੋ ਕਿ ਆਪ ਹੀ ਕੰਮ ਕਰਦਾ, ਮਤਲਬ ਸੈਲਫ ਲੋਡਿਡ ਟੂਲ ਜਿਹੜਾ ਹੈਗਾ ਇੱਕ ਆਰਟੀਫਿਸ਼ਲ ਇੰਟੈਲੀਜੈਂਸ ਦਾ, ਜਿਹੜਾ ਆਪ ਹੀ ਬਣਿਆ ਹੈਗਾ ਅਤੇ ਉਹ ਹੁਣ ਆਪ ਹੀ ਕੰਟਰੋਲ ਲੈ ਰਹੇ ਨੇ. ਕੰਟਰੋਲ ਲੈਣ ਤੱਕ ਤਾਂ ਠੀਕ ਸੀ, ਪਰ ਉਹ AI ਮਾਡਲਸ ਜਿਹੜੇ ਨੇ ਉਹ ਹੈਕਿੰਗ ਕਰਨ ਲੱਗ ਪਏ ਨੇ. ਇਹਨੂੰ ਬਿਲਕੁਲ ਵੀ ਐਥੀਕਲ ਹੈਕਿੰਗ ਨਹੀਂ ਮੰਨਿਆ ਜਾ ਸਕਦਾ ਹੈਗਾ, ਕਿਉਂਕਿ ਹੁਣ ਆ ਬਿਲਕੁਲ ਤਾਜ਼ਾ ਮਾਮਲੇ ਦੇ ਵਿੱਚ ਤਾਜ਼ਾ ਜਿਹੜੀ ਇੱਕ ਵਾਰਨਿੰਗ ਚਾਹੇ ਹਿਊਬਿੰਗਰ ਦੀ ਹੈ, ਚਾਹੇ OpenAI ਦੇ ਵੀ ਇੱਕ ਸਾਇੰਟਿਸਟ ਇੱਕ ਰਿਸਰਚਰ ਨੇ ਯਾਕੂਬ ਪਚੋਕੀ, ਉਹਨਾਂ ਨੇ ਵੀ ਇਹ ਗੱਲ ਕਹੀ ਸੀਗੀ ਕਿ AI ਇੰਨੀ ਕੁ ਜ਼ਿਆਦਾ ਕੰਟਰੋਲ ਲੈਣ ਲੱਗ ਪਈ ਹੈ ਆਰਟੀਫਿਸ਼ਲ ਇੰਟੈਲੀਜੈਂਸ ਦੇ ਜਿਹੜੇ ਮਾਡਲਸ ਨੇ ਕੁਛ, ਕਿ ਇਨਸਾਨ ਦੇ ਲਈ ਵੀ ਉਹਨਾਂ ਨੂੰ ਬਰਕਰਾਰ ਰੱਖਣਾ ਮੁਸ਼ਕਲ ਹੋ ਰਿਹਾ. ਅਤੇ ਹੁਣ ਜਿਹੜੀਆਂ ਐਂਥਰੋਪਿਕ ਕੰਪਨੀ ਹੈ ਉਹਦੇ ਬਹੁਤ ਸਾਰੇ ਕਰਮਚਾਰੀ ਨੇ, OpenAI ਦੇ ਬਹੁਤ ਸਾਰੇ ਕਰਮਚਾਰੀ ਨੇ, ਗੂਗਲ ਦੇ, ਜੈਮੀਨਾਈ ਦੇ, ਇਹਨਾਂ ਦੇ ਸਾਰਿਆਂ ਦੇ ਜਿਹੜੇ ਵਰਕਰਸ ਨੇ ਉਹਨਾਂ ਨੇ ਰਲ ਕੇ ਇੱਕ ਓਪਨ ਲੈਟਰ ਲਿਖਿਆ ਸੀ ਔਰ ਓਪਨ ਲੈਟਰ 'ਤੇ ਅਪੀਲ ਕੀਤੀ ਸੀਗੀ ਕਿ ਜਿਹੜੀ AI ਆਉਣ ਵਾਲੇ ਟਾਈਮ ਦੇ ਵਿੱਚ ਜਿਸ ਕਿਸਮ ਦੇ ਨਾਲ ਕੰਟਰੋਲ ਲੈਣ ਲੱਗੀ ਹੈ ਦੁਨੀਆ ਦਾ, ਸਾਨੂੰ ਇਹਦਾ ਜਵਾਬ ਦੇਣ ਦੇ ਲਈ ਤਿਆਰ ਰਹਿਣਾ ਹੋਏਗਾ. ਇਹ 1300 ਦੇ ਕਰੀਬ ਵਰਕਰਸ ਨੇ ਔਰ ਉਹ ਬ੍ਰਾਈਟ ਮਾਈਂਡਸ ਨੇ, ਦੁਨੀਆ ਦੇ ਸਭ ਤੋਂ ਰੌਸ਼ਨ ਦਿਮਾਗ ਲੋਕ ਨੇ ਜਿਨ੍ਹਾਂ ਨੇ ਇਹ ਗੱਲਾਂ ਕਹੀਆਂ ਨੇ. 1300 ਲੋਕਾਂ ਨੇ ਅਲੱਗ ਅਲੱਗ ਕੰਪਨੀਆਂ 'ਚ, ਕੋਈ ਕੰਪੀਟੀਸ਼ਨ ਵੀ ਹੋਏਗਾ ਤਾਂ ਵੀ ਭਾਵਨਾ ਨੂੰ ਛੱਡ ਕੇ ਬਰਾਬਰ ਇੱਕ ਪੇਜ ਦੇ ਉੱਤੇ ਆ ਕੇ ਗੱਲ ਕੀਤੀ ਹੈ. ਜੇ ਉਹ ਇਹ ਗੱਲ ਮੰਨ ਰਹੇ ਨੇ ਜਿਹੜੇ ਲੋਕ ਇਸ ਦੀ ਰਿਸਰਚ ਦੇ ਵਿੱਚ ਲੱਗੇ ਹੋਏ ਨੇ, ਤਾਂ ਫਿਰ ਅਸੀਂ ਆਮ ਇਨਸਾਨ ਜਿਹੜੇ AI ਨੂੰ ਵਰਤਦੇ ਹਾਂ, ਸਾਨੂੰ ਤਾਂ ਪਤਾ ਵੀ ਨਹੀਂ ਰਿਸਰਚ ਦੇ ਵਿੱਚ ਪਿੱਛੇ ਕਿੱਥੇ ਕੀ ਹੋ ਰਿਹਾ ਹੈਗਾ ਹੈ, ਕਿਸ ਲੈਵਲ ਦੇ ਉੱਤੇ AI ਜਿਹੜੀ ਉਹ ਜਾ ਚੁੱਕੀ ਹੈ ਅਤੇ ਕਿਸ ਲੈਵਲ ਦੇ ਉੱਤੇ AI ਜਿਹੜੀ ਹੈਗੀ ਉਹ ਆਰਟੀਫਿਸ਼ਲ ਇੰਟੈਲੀਜੈਂਸ ਜਿਹੜਾ ਉਹ ਭਵਿੱਖ ਦੇ ਵਿੱਚ ਕੰਮ ਕਰੇਗਾ.
ਹੁਣ ਤੱਕ ਤਾਂ AI ਨੂੰ ਅਸੀਂ ਬੜਾ ਬੇਸਿਕ ਜੀ ਇੱਕ ਇੰਟੈਲੀਜੈਂਸ ਟੂਲ ਜਿਹੜਾ ਮੰਨਦੇ ਰਹੇ ਹਾਂ, ਇੱਕ ਲਰਨਿੰਗ ਟੂਲ ਹੈ, ਪ੍ਰੋਬਲਮ ਸੋਲਵਿੰਗ ਟੂਲ ਹੈ। ਪ੍ਰੋਬਲਮ ਸੋਲਵਿੰਗ ਤੱਕ ਠੀਕ ਹੈ, ਡਿਸੀਜਨ ਮੇਕਿੰਗ ਟੂਲ ਨਹੀਂ ਬਣਨਾ ਚਾਹੀਦਾ। ਡਿਸੀਜਨ ਮੇਕਿੰਗ ਕਿ AI ਸੁਜੈਸਟ ਕਰ ਸਕਦਾ ਇਨਸਾਨ ਨੂੰ, AI ਡਾਇਰੈਕਟ ਨਹੀਂ ਕਰ ਸਕਦਾ ਹੈਗਾ ਇਨਸਾਨ ਨੂੰ, ਡਿਕਟੇਟ ਨਹੀਂ ਕਰਨਾ ਚਾਹੀਦਾ ਹੈਗਾ। ਅਤੇ ਉਹੀ ਇਹ ਮਾਡਲਸ ਕਰਨ ਲੱਗ ਪਏ ਹੈਗੇ ਨੇ, ਅਤੇ ਜੇ ਉਹ ਇਨਸਾਨ ਦੇ ਕੰਟਰੋਲ ਤੋਂ ਬਾਹਰ ਹੁੰਦੇ ਨੇ। ਪਿਛਲੇ 2 ਕੁ ਦਿਨ ਪਹਿਲਾਂ ਮੈਂ ਇੱਕ ਪ੍ਰਾਈਵੇਟ ਨਿਊਜ਼ ਚੈਨਲ, ਮੇਰੇ ਖਿਆਲ ਦੇ ਨਾਲ 9 ਨਿਊਜ਼ ਦਾ ਇੱਕ ਮਾਰਨਿੰਗ ਸ਼ੋਅ ਜਿਹੜਾ ਬ੍ਰੈਕਫਾਸਟ ਸ਼ੋਅ ਹੁੰਦਾ ਉਹ ਦੇਖ ਰਿਹਾ ਸੀ, ਅਤੇ UNSW ਦੀ ਇੱਕ ਰਿਸਰਚਰ ਬੈਠੀ ਇਹ ਗੱਲ ਦੱਸ ਰਹੀ ਸੀਗੀ ਕਿ ਜਿਹੜਾ AI ਦੇ ਵਿੱਚ ਹੁਣ ਇਸ ਵਕਤ ਜਿੱਥੇ ਤੱਕ ਕੰਮ ਹੋ ਰਿਹਾ, ਜੋ AI ਦੇ ਗੋਲਸ ਹੈਗੇ ਨੇ, ਜਿਸ ਲੈਵਲ ਦੇ ਉੱਤੇ ਜਾ ਕੇ ਅਚੀਵਮੈਂਟਸ AI ਨੇ ਹਾਸਲ ਕਰਨੀਆਂ ਨੇ ਲਰਨਿੰਗ ਦੇ ਵਿੱਚ, ਜਾਂ ਜਿਹੜੀਆਂ ਅਲੱਗ ਅਲੱਗ ਟੈਕਨੀਕਸ ਨੇ, ਹੈਲਥ ਹੈ, ਡਿਫੈਂਸ ਹੈ, ਰੋਬੋਟਿਕ ਪ੍ਰਸੈਪਸ਼ਨ ਹੈ, ਕਿਸੇ ਵੀ ਕਿਸਮ ਦੀ ਕੋਈ ਟੈਕਨੀਕ ਹੈਗੀ ਹੈ, ਸੋਸ਼ਲ ਇੰਟੈਲੀਜੈਂਸ ਹੈ, ਜਰਨਲ ਇੰਟੈਲੀਜੈਂਸ ਹੈ, ਜਿਸ ਜਿਸ ਲੈਵਲ 'ਤੇ ਵੀ ਕੰਮ ਹੋ ਰਿਹਾ। ਜਰਨਲ ਇੰਟੈਲੀਜੈਂਸ ਤਾਂ ਬਹੁਤ ਐਡਵਾਂਸ ਮਾਡਲ ਹੈ, ਜਿਹਨੂੰ AGI ਕਹਿੰਦੇ ਹਾਂ, ਆਰਟੀਫਿਸ਼ੀਅਲ ਜਰਨਲ ਇੰਟੈਲੀਜੈਂਸ AGI। ਉਹਨਾਂ ਸਾਰੀਆਂ ਦੇ ਉੱਤੇ ਜਿਹੜਾ ਵੀ ਕੰਮ ਹੋ ਰਿਹਾ, ਇਟਸ ਓਕੇ, ਇਟਸ ਇਹ ਹੋ ਰਿਹਾ ਹੈਗਾ। ਪਰ ਇਹੀ ਰਿਸਰਚਰਸ ਨੇ ਜਿਹੜਾ ਇਹਨਾਂ ਕੰਪਨੀਆਂ ਦੇ ਵਿੱਚ ਕੰਮ ਕਰ ਰਹੇ ਨੇ, ਇਹੀ ਹਿਊਮਨਸ ਨੇ, ਇਹੀ ਵਿਗਿਆਨੀ ਨੇ ਜਿਹੜੇ ਇਹਨਾਂ ਕੰਪਨੀਆਂ, ਕਿਉਂਕਿ ਇਹ ਅਰਬਾਂ ਡਾਲਰ ਦੀਆਂ ਕੰਪਨੀਆਂ ਨੇ, ਕਿਸੇ ਇੱਕ ਆਮ ਬੰਦੇ ਦੀ ਕੋਈ ਬਹਿ ਪੇਸ਼ ਚੱਲਣੀ ਨਹੀਂ ਹੈਗੀ, ਸਾਰੇ ਰਲ ਕੇ ਵੀ ਇਹੀ ਗੱਲ ਬਾਰ ਬਾਰ AI ਕੰਪਨੀਜ਼ ਨੂੰ ਕਹਿ ਰਹੇ ਹੈਗੇ ਨੇ ਕਿ ਠੀਕ ਹੈ, ਤੁਸੀਂ ਐਡਵਾਂਸਮੈਂਟਸ ਦੇ ਲਈ ਸਾਡੇ ਤੋਂ ਰਿਸਰਚ ਕਰਵਾਓ, ਆਪਾਂ ਨਵੇਂ ਨਵੇਂ ਮਾਡਲਸ ਡਿਵੈਲਪ ਕਰਦੇ ਹਾਂ ਹਿਊਮਨ ਰੇਸ ਦੇ ਲਈ ਜਿਹੜੇ ਚੰਗੇ ਨੇ, ਬਟ ਦੇਅਰ ਸ਼ੁੱਡ ਬੀ ਸਮ ਕੰਟਰੋਲ। ਉੱਥੇ ਕੁਛ ਨਾ ਕੁਛ ਇਹੋ ਜਿਹਾ ਹੋਣਾ ਚਾਹੀਦਾ, ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਇੱਕ ਅੱਖਰ ਵੀ ਵਰਤਿਆ ਜਾਂਦਾ ਹੈ, ਕਿਲ ਸਵਿੱਚ, ਕਿ AI ਮਾਡਲਸ ਦਾ ਇੱਕ ਐਸਾ ਕਿਲ ਸਵਿੱਚ ਵੀ ਹੋਣਾ ਚਾਹੀਦਾ ਕਿ ਕੱਲ੍ਹ ਨੂੰ ਜੇ AI ਮਾਡਲਸ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਆਪ ਹੀ ਕੰਟਰੋਲ ਲੈ ਲਿਆ, ਮਤਲਬ ਬਹੁਤ ਹੀ, ਮੈਂ ਹਾਈਪੋਥੈਟੀਕਲ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਿਆ ਹੈਗਾ, ਵੈਸੇ ਤਾਂ ਬਹੁਤ ਸਾਰੀਆਂ ਐਗਜ਼ਾਮਪਲਸ ਐਸੀਆਂ ਹੈਗੀਆਂ ਨੇ ਕਿ ਜਿਵੇਂ ਦੁਨੀਆ ਦੇ ਵਿੱਚ ਸਾਰੇ ਮੋਬਾਈਲਸ ਜਿਹੜੇ ਨੇ, ਜੇ ਉਹਨਾਂ ਨੇ ਇੱਕ ਤਰੀਕੇ ਦੇ ਨਾਲ ਦੁਨੀਆ ਦੇ ਸਾਰੇ ਮੋਬਾਈਲ ਫੋਨਸ AI ਦੇ ਕੰਟਰੋਲ 'ਚ ਆ ਜਾਣ, ਤੁਹਾਡਾ ਕੋਈ ਕੰਟਰੋਲ ਹੀ ਨਾ ਹੋਵੇ ਉਹਦੇ 'ਤੇ, ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਹਾਡਾ ਫੋਨ ਕੀ ਕਰ ਰਿਹਾ ਹੈਗਾ, ਔਰ ਉਹ ਆਪ ਹੀ ਡਿਸੀਜਨ ਲੈਣ ਲੱਗ ਜਾਣ, ਦੁਨੀਆ ਦੀਆਂ ਸਾਰੀਆਂ ਟ੍ਰੈਫਿਕ ਲਾਈਟਸ ਆਪ ਹੀ ਕੰਟਰੋਲ ਲੈ ਲੈਣ ਦੁਨੀਆ ਦੇ, ਕਿਉਂਕਿ ਇਹਨਾਂ ਦੇ ਵਿੱਚ AI ਸਿਸਟਮ ਹੈਗਾ, ਔਰ ਸਾਡੀ ਡਿਪੈਂਡੈਂਸੀ ਤਾਂ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਅਸੀਂ ਮੈਡੀਸਨ ਦੇ ਖੇਤਰ 'ਚ ਰੋਬੋਟਸ ਤੋਂ ਇਲਾਜ ਕਰਵਾਉਣਾ ਚਾਹੁੰਦੇ ਹਾਂ। ਅਤੇ ਮਤਲਬ ਇਸ ਕਿਸਮ ਦੀਆਂ ਤਾਂ ਫਿਲਮਾਂ 'ਚ ਵੀ ਅਸੀਂ ਦੇਖਿਆ ਨਾ, ਟਰਮੀਨੇਟਰ 'ਚ ਲੈ ਕੇ ਹੋਰਾਈਜ਼ਨ ਫੋਰਬਿਡਨ ਵੈਸਟ ਵਰਗੀਆਂ ਜਿਹੜੀਆਂ ਫਿਲਮਾਂ ਹੈਗੀਆਂ ਨੇ, ਉਹ ਤੁਸੀਂ ਦੇਖੋ, ਉਹ ਵਾਕਈ ਇਹ ਕਹਿੰਦੀਆਂ ਨੇ ਕਿ AI ਜਿਸ ਦਿਨ ਕੰਟਰੋਲ 'ਚੋਂ ਬਾਹਰ ਹੋਇਆ, ਅਤੇ ਕਿਲ ਸਵਿੱਚ ਹਿਊਮਨ ਦੇ ਕੋਲ ਹੀ ਹੋਣਾ ਚਾਹੀਦਾ ਕਿ ਇੱਕ ਬਟਨ ਦੱਬਿਆ ਅਤੇ ਸਾਰੇ AI ਸਿਸਟਮ ਬੰਦ। ਹੁਣ ਆਹ ਜਿਹੜੀ ਖਬਰ ਆਈ ਹੈ ਕਿ ਬਹੁਤ ਸਾਰੇ AI ਏਜੈਂਟਸ ਨੇ ਰਲ ਕੇ ਆਪ ਹੀ ਜਿਹੜੀ ਹੈ ਹੈਕਿੰਗ ਕੀਤੀ ਹੈਗੀ ਹੈ, ਇਹ ਗੱਲ ਤਾਂ ਤੁਸੀਂ ਸਮਝ ਗਏ ਕਿ AI ਏਜੈਂਟਸ ਕੋਈ ਬੰਦਿਆਂ ਨੂੰ ਨਹੀਂ ਕਹਿੰਦੇ ਹੈਗੇ, AI ਏਜੈਂਟਸ ਇੱਕ ਟੂਲ ਨੂੰ ਕਹਿੰਦੇ ਆ, ਇੱਕ ਐਸਾ ਟੂਲ ਜਿਹੜਾ AI ਦੇ ਦੁਆਰਾ ਹੀ ਤਿਆਰ ਕੀਤਾ ਗਿਆ ਹੁੰਦਾ ਅਤੇ AI ਦੇ ਦੁਆਰਾ ਹੀ ਕੰਟਰੋਲ ਦੇ ਵਿੱਚ ਰੱਖਿਆ ਜਾਂਦਾ। ਹੁਣ ਉਹ ਏਜੈਂਟਸ ਉਸੇ AI ਦੇ ਕੰਟਰੋਲ ਦੇ ਵਿੱਚੋਂ ਬਾਹਰ ਹੋ ਕੇ ਆਪ ਹੀ ਨੋਨ ਐਥੀਕਲ ਹੈਕਿੰਗ ਕਰਨ ਲੱਗ ਪਏ। ਇਸ ਕਰਕੇ ਹੁਣ ਇਹ ਜਿਹੜੀ ਇੱਕ ਨਵੀਂ ਰਿਪੋਰਟ ਜਿਹੜੀ ਸ਼ੇਅਰ ਹੁੰਦੀ ਹੈ ਕਿ ਦੁਨੀਆ 'ਚ 10% ਇਨਸਾਨ ਜਿਹੜੇ ਨੇ ਉਹ ਖਤਰੇ 'ਚ ਪੈ ਸਕਦੇ ਨੇ ਆਉਣ ਵਾਲੇ ਟਾਈਮ ਦੇ ਵਿੱਚ। AI ਦੇ ਨਾਲ ਜੁੜੇ ਹੋਏ ਖਤਰੇ ਪਿਛਲੇ ਕਈ ਸਾਲਾਂ ਦੇ ਵਿੱਚ ਅਲੱਗ ਅਲੱਗ ਲੈਵਲਸ ਦੇ ਉੱਤੇ ਦੱਸੇ ਜਾਂਦੇ ਰਹੇ ਨੇ, ਸੁਚੇਤ ਕਰਵਾਇਆ ਜਾਂਦਾ ਰਿਹਾ, ਔਰ ਇਹਨੂੰ ਅਕਸਰ ਕਿਹਾ ਜਾਂਦਾ AI ਡੂਮਰਸ, ਯਾਨੀ AI ਦੇ ਨਾਲ ਤਬਾਹੀ ਜਿਹੜੀ ਹੈ ਉਹ ਇੱਕ ਤਬਾਹੀ ਦਾ ਇੱਕ
ਪਹਿਲਾਂ ਹੀ ਅੰਦਾਜ਼ਾ ਜਿਹੜਾ ਉਹਨੂੰ ਏ ਆਈ ਡੂਮਰਸ ਕਹਿ ਲੈਂਦੇ ਹਾਂ ਕਿ ਦੇਖੋ ਕਿ ਏ ਆਈ ਦੇ ਨਾਲ ਜੇ ਤਬਾਹੀ ਹੁੰਦੀ ਹੈ। ਹੁਣ ਜਿਵੇਂ ਜਿਵੇਂ ਓਪਨ ਏ ਆਈ ਦੀਆਂ ਘਟਨਾਵਾਂ ਦੀ ਡਿਟੇਲ ਸਾਹਮਣੇ ਆ ਰਹੀ ਹੈ, ਉਵੇਂ ਉਵੇਂ ਇਹ ਹੋਰ ਵੀ ਜ਼ਿਆਦਾ ਡਰਾ ਦਿੰਦੀਆਂ ਨੇ। ਜਿਹੜੇ ਜੈਕਬ ਪਚੌਕੀ ਦੀ ਮੈਂ ਗੱਲ ਕੀਤੀ ਸੀ, ਸਿਲੀਕੋਨ ਵੈਲੀ ਦੇ ਵਿੱਚ ਕਹਿੰਦੇ ਨੇ ਕਿ ਮੈਂ ਹੋਰ ਥੋੜ੍ਹੇ ਜਿਹੇ ਬਲੌਗ ਵਗੈਰਾ ਦੇਖ ਰਿਹਾ ਸੀ, ਜਿਵੇਂ ਹਰ ਇੱਕ ਇੰਡਸਟਰੀ ਹੁੰਦੀ ਹੈ ਨਾ, ਹਰ ਇੱਕ ਇੰਡਸਟਰੀ ਦੇ ਵਿੱਚ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ ਯਾਰ ਇਹ ਬੜੇ ਸੀਨੀਅਰ ਲੋਕ ਹੈਗੇ ਨੇ। ਜੇ ਤੁਸੀਂ ਕਿਸੇ ਸਟੇਟ ਦੀ ਹਾਈ ਕੋਰਟ ਦੇ ਵਿੱਚ ਜਾਵੋ ਤਾਂ ਉੱਥੇ ਕੁਛ ਇੱਕ ਵਕੀਲ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਸਾਰੇ ਡਰਦੇ ਨੇ ਵੀ ਆਹ ਯਾਰ ਵਕੀਲ ਬੜਾ ਖਤਰਨਾਕ ਹੈ, ਆਹ ਫਲਾਣੇ ਵਕੀਲ ਜਿਹੜੇ ਨੇ ਇਹ ਬੜੇ ਤਿੱਖੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਕੋਲ ਤਜਰਬਾ ਹੁੰਦਾ, ਉਹ ਸੀਨੀਅਰ ਹੁੰਦੇ ਨੇ, ਉਹ ਪੁਰਾਣੇ ਹੁੰਦੇ ਨੇ, ਉਹਨਾਂ ਦੇ ਕੋਲ ਜਾਣਕਾਰੀ ਵੱਧ ਹੁੰਦੀ ਹੈ, ਉਹਨਾਂ ਦੇ ਕੋਲ ਉਹਨਾਂ ਦੇ ਕਨੈਕਸ਼ਨਸ ਵਧੀਆ ਹੁੰਦੇ ਨੇ। ਇੱਦਾਂ ਹੀ ਤੁਸੀਂ ਮੈਡੀਕਲ ਫੀਲਡ 'ਚ ਦੇਖ ਲਓ, ਕਿਸੇ ਕਿਸੇ ਡਾਕਟਰ ਦੀ ਬੜੀ ਪਹੁੰਚ ਹੁੰਦੀ ਹੈ ਵੀ ਯਾਰ ਆਹ ਡਾਕਟਰ ਬੜਾ ਕਮਾਲ ਹੈ। ਫਿਲਮ ਇੰਡਸਟਰੀ 'ਚ ਲਗਾ ਲਓ ਵੀ ਅਮਿਤਾਭ ਬੱਚਨ, ਬੱਲੇ ਬੱਲੇ ਬੱਲੇ ਬੱਲੇ, ਕਿਆ ਹੀ ਬਾਤਾਂ, ਅਮਿਤਾਭ ਬੱਚਨ ਸਿਰਾ ਬੰਦਾ ਹੈ ਨਾ। ਉੱਦਾਂ ਹੀ ਜਿਹੜੇ ਜੈਕਬ ਪਚੌਕੀ ਨੇ, ਮੈਂ ਉਹ ਜਿਹੜਾ ਬਲੌਗ ਪੜ੍ਹ ਰਿਹਾ ਸੀ ਉਹ 'ਚ ਕਹਿ ਰਹੇ ਨੇ ਕਿ ਸਿਲੀਕੋਨ ਵੈਲੀ ਜਿਹੜਾ ਅਮੈਰੀਕਾ ਦੀ ਇੱਕ ਕਿਸਮ ਦੀ ਟੈਕ ਹੱਬ ਹੈ, ਉੱਥੇ ਜਿੰਨੇ ਵੱਡੇ ਰਿਸਰਚਰਸ ਹੈਗੇ ਨੇ ਉਹ ਮੰਨਦੇ ਸੀਗੇ ਕਿ ਚਾਹੇ ਹਬਿੰਗਰ ਹੋ ਗਿਆ ਚਾਹੇ ਪਚੌਕੀ ਹੋ ਗਿਆ, ਇਹ ਬੰਦੇ ਬੜੇ ਕਮਾਲ ਦੇ ਬੰਦੇ ਨੇ, ਬੜੇ ਬ੍ਰਾਈਟ ਮਾਈਂਡ ਬੰਦੇ ਹੈਗੇ ਨੇ। ਔਰ ਜਦੋਂ ਪਚੌਕੀ ਇਹ ਕਹਿ ਰਹੇ ਹੈਗੇ ਨੇ ਕਿ ਏ ਆਈ ਦੀ ਵਜ੍ਹਾ ਦੇ ਚੱਲਦੇ ਆ ਸਾਡੀ ਜਿਹੜੀ ਇੱਕ ਇਨਸਾਨ ਦੀ ਸੋਚਣ ਦੀ ਤਾਕਤ ਹੈ ਉਹਦੇ ਤੋਂ ਕਿਤੇ ਬਿਹਤਰ, ਕਿਤੇ ਤੇਜ਼ ਅਤੇ ਕਿਤੇ ਪਹਿਲਾਂ ਏ ਆਈ ਮਾਡਲਸ ਸੋਚਣ ਲੱਗ ਪੈਣਗੇ, ਜਿਹਨੂੰ ਏਲੀਅਨ ਇੰਟਲੈਕਟ ਕਹਿੰਦੇ ਨੇ, ਏਲੀਅਨ ਇੰਟਲੈਕਟ। ਅਤੇ ਇਹ ਏਲੀਅਨ ਇੰਟਲੈਕਟ ਜਿਹੜਾ ਹੈਗਾ ਇਹ ਇਨਸਾਨ ਦੇ ਲਈ ਖਤਰਨਾਕ ਹੋ ਸਕਦਾ। ਔਰ ਓਪਨ ਏ ਆਈ ਪਲੈਟਫਾਰਮਸ ਦੇ ਵਿੱਚ ਬਹੁਤ ਸਾਰੀਆਂ ਪਿੱਛੇ ਜੇ ਟੈਕ ਕੰਪਨੀ 'ਚ ਘਟਨਾਵਾਂ ਜਿਹੜੀਆਂ ਆਈਆਂ ਹੈਗੀਆਂ ਨੇ, ਸਭ ਤੋਂ ਵੱਡੀ ਜਿਹੜੀ ਹੈਗੀ ਉਹ ਅਲਾਈਨਮੈਂਟ ਦੀ ਸਮੱਸਿਆ ਜਿਹੜੀ ਮੰਨੀ ਜਾਂਦੀ ਹੈ। ਅਲਾਈਨਮੈਂਟ ਯਾਨੀ ਕਿ ਜਿਹੜੇ ਏ ਆਈ ਮਾਡਲਸ ਨੇ ਨਾ ਉਹ ਹਿਊਮਨ ਵੈਲਿਊਜ਼ ਦੇ ਅਲਾਈਨ ਹੋ ਕੇ ਨਹੀਂ ਚੱਲ ਰਹੇ ਹੈਗੇ, ਹਿਊਮਨ ਇਨਸਾਨੀ ਕਦਰਾਂ ਕੀਮਤਾਂ ਨੂੰ ਸਮਝ ਨਹੀਂ ਰਹੇ, ਇਨਸਾਨ ਦੀ ਕੀ ਕਦਰ ਕੀਮਤਾਂ ਨੇ, ਆਪਾਂ ਕੀ ਇਨਸਾਨ ਕਿਵੇਂ ਜਾਨਵਰ ਤੋਂ ਵੱਖਰਾ। ਅਸੀਂ ਇਸ ਕਰਕੇ ਵੱਖਰੇ ਹਾਂ ਨਾ ਕਿ ਜਿਵੇਂ ਬੱਚੇ ਮਾਂ ਬਾਪ ਨੂੰ, ਮਾਂ ਬਾਪ ਜਿਹੜੇ ਨੇ ਉਹ ਬੱਚੇ ਨੂੰ ਸਿਖਾਉਂਦੇ ਨੇ ਕਿ ਪੁੱਤ ਬੇਟਾ ਤਹਿਜ਼ੀਬ ਦੇ ਨਾਲ ਰਹਿਣਾ ਔਰ ਕਿਸੇ ਦਾ ਦਿਲ ਨਹੀਂ ਦਿਖਾਉਣਾ, ਰਿਸਪੈਕਟ ਰੱਖਣੀ ਹੈ, ਆਪਣੇ ਐਲਡਰਸ ਦੀ ਰਿਸਪੈਕਟ ਕਰੋ, ਵੱਡਿਆਂ ਦੀ ਰਿਸਪੈਕਟ ਕਰੋ, ਫਾਲਤੂ ਗਾਲੀ ਗਲੋਚ ਨਾ ਕਰੋ। ਇਹ ਚੀਜ਼ਾਂ ਜਿਹੜੀਆਂ ਨੇ ਇਨਸਾਨ ਦੇ ਮੁੱਲ ਨੇ, ਇਨਸਾਨ ਦੀਆਂ ਕਦਰਾਂ ਕੀਮਤਾਂ ਨੇ। ਏ ਆਈ ਮਾਡਲਸ ਦੇ ਵਿੱਚ ਐਸੀ ਕੋਈ ਕਦਰ ਕੀਮਤ ਨਹੀਂ ਹੈਗੀ। ਏ ਆਈ ਮਾਡਲ, ਇੱਕ ਮਾਡਲ ਦੂਸਰੇ ਮਾਡਲ ਨੂੰ ਖਤਮ ਕਰ ਸਕਦਾ ਔਰ ਬੜੀ ਛੋਟੀ ਜਿਹੀ ਕਮਾਂਡ ਦੇ ਉੱਤੇ। ਉਹ ਕਮਾਂਡ ਚਾਹੇ ਏ ਆਈ ਮਾਡਲ ਨੂੰ ਸੈਲਫ ਗਿਵਨ ਕਮਾਂਡ ਹੋਵੇ, ਚਾਹੇ ਕਿਸੇ ਹਿਊਮਨ ਦੇ ਦੁਆਰਾ ਦਿੱਤੀ ਗਈ ਹੋਵੇ, ਔਰ ਉਹ ਜਿਹੜੀਆਂ ਉਹਨਾਂ ਦੇ ਕੋਲ ਵੈਲਿਊਜ਼ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਕੋਲ ਇਨਸਾਨ ਦੇ, ਇਨਸਾਨ ਜਾਨਵਰ ਅਤੇ ਏ ਆਈ, ਇਹ ਤਿੰਨ ਐਸੀਆਂ ਚੀਜ਼ਾਂ ਹੋਣਗੀਆਂ ਭਵਿੱਖ ਦੇ ਵਿੱਚ। ਹੁਣ ਜਾਨਵਰ ਅਤੇ ਏ ਆਈ ਦੇ ਮੁਕਾਬਲੇ ਇਨਸਾਨ ਦੇ ਵਿੱਚ ਇੱਕੋ ਇੱਕ ਫਰਕ ਰਹਿ ਜੂਗਾ। ਖੈਰ ਚਲੋ ਜਾਨਵਰ ਦੇ ਨਾਲ ਤਾਂ ਕੀ ਮੁਕਾਬਲਾ ਕਰਨਾ, ਪਰ ਏ ਆਈ ਅਤੇ ਇਨਸਾਨ 'ਚ ਇੱਕੋ ਇੱਕ ਚੀਜ਼ ਦਾ ਫਰਕ ਹੋਊਗਾ, ਉਹ ਹੋਊਗਾ ਇਮੋਸ਼ਨਸ, ਅੰਡਰਸਟੈਂਡਿੰਗ। ਇਹ ਜਿਹੜੀ ਅਲਾਈਨਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਇਹ ਏ ਆਈ ਮਾਡਲਸ ਦੇ ਵਿੱਚ ਆ ਨਹੀਂ ਸਕਦੀ। ਤੁਸੀਂ ਕਿਸੇ ਦਾ ਦਿਲ ਨਹੀਂ ਦਿਖਾਉਣਾ, ਤੁਸੀਂ ਕਿਸੇ ਦੇ ਨੂੰ ਮਾੜਾ ਚੰਗਾ ਨਹੀਂ ਬੋਲਣਾ, ਅਤੇ ਜੇ ਬੋਲ ਦਿੰਦੇ ਹੋ ਤਾਂ ਆਪ ਪਰੇਸ਼ਾਨ ਹੁੰਦੇ ਹੋ ਅਤੇ ਸਾਹਮਣੇ ਵਾਲੇ ਬੰਦੇ ਨੂੰ ਰੋਂਦਾ ਦੇਖ ਕੇ ਤੁਸੀਂ ਆਪ ਰੋਂਦੇ ਹੋ, ਬਟ ਏ ਆਈ ਮਾਡਲਸ ਵਿਲ ਨੋਟ ਡੂ ਦੈਟ, ਦੇ ਵਿਲ ਸ਼ੋ ਨੋ ਮਰਸੀ, ਨੋ ਮਰਸੀ। ਦੇ ਕੈਨ ਕਿਲ, ਦੇ ਕੈਨ ਫਿਨਿਸ਼ ਐਨੀਥਿੰਗ ਐਂਡ ਐਵਰੀਥਿੰਗ ਇਨ ਫਿਊਚਰ, ਦੇ ਵਿਲ ਬੀ ਏਬਲ ਟੂ ਡੂ ਦੈਟ, ਇਹ ਕਰ ਸਕਣਗੇ ਉਹ। ਅਤੇ ਇਸੇ ਨੂੰ ਲੈ ਕੇ ਕਹਿ ਰਹੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਮੋਰਲ ਲਿਮਿਟਸ ਨੇ ਨਾ, ਹੁਣ ਅਲਾਈਨਮੈਂਟ ਨੂੰ ਨਾ ਮੋਰਲ ਲਿਮਿਟਸ ਹੈ ਨਹੀਂ ਏ ਆਈ ਮਾਡਲਸ ਦੀਆਂ, ਅਤੇ ਅਲਾਈਨਮੈਂਟ ਨੂੰ ਲੈ ਕੇ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਨੇ ਉਹ ਕੁਛ ਖੁੱਲ੍ਹ ਕੇ ਕਹਿੰਦੀਆਂ ਵੀ ਨਹੀਂ, ਕਰਦੀਆਂ ਵੀ ਨਹੀਂ ਹੈਗੀਆਂ। ਪਰ ਫੋਰ ਐਗਜ਼ਾਮਪਲ ਪਿੱਛੇ ਜੇ ਸੈਮ ਆਲਟਮੈਨ ਨੇ ਇਹ ਗੱਲ ਕਹੀ ਸੀਗੀ ਕਿ ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੇ
ਇਨਸਾਨ ਹੈਗੇ ਨੇ ਉਹ ਆਪਣਾ ਕੰਟਰੋਲ ਲੈ ਕੇ ਏਆਈ ਮਾਡਲਸ ਦੇ ਉੱਤੇ ਕੰਮ ਕਰਨ, ਕਿਉਂਕਿ ਇਨਸਾਨ ਦੀ ਜਿਹੜੀ ਇੱਕ ਟੱਚ ਹੈਗਾ, ਇਨਸਾਨ ਦਾ ਇੱਕ ਆਪਣੀ ਜਿਹੜੀ ਸੋਚ ਹੈਗੀ ਹੈ, ਉਹ ਸੋਚ ਸਾਡੇ ਏਆਈ ਮਾਡਲਸ ਦੇ ਵਿੱਚ ਉਹ ਝਲਕਣੀ ਚਾਹੀਦੀ ਹੈਗੀ ਹੈ। ਇਸ ਕਰਕੇ ਅਸੀਂ ਇਨਸਾਨੀ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹਾਂ, ਪਰ ਸੱਚਾਈ ਇਹ ਹੈਗੀ ਹੈ ਕਿ ਇਹ ਜਿਹੜੇ ਬੋਟਸ ਨੇ, ਇਹ ਜਿਹੜੇ ਏਆਈ ਬੋਟਸ ਤਿਆਰ ਹੋ ਰਹੇ ਨੇ, ਰੱਤੀ ਭਰ ਦਾ ਵੀ ਇਹਨਾਂ ਦੇ ਵਿੱਚ ਕੋਈ ਮੋਰਲ ਵੈਲਿਊਜ਼ ਹੈ ਨਹੀਂ, ਸਿਫਰ, 0%। ਜਿਵੇਂ $1 ਦਾ ਇੱਕ ਹਿੱਸਾ ਜਿਹੜਾ ਹੈਗਾ ਉਹ 1 cent ਹੋ ਸਕਦਾ, ਅਤੇ ਉਹ 1 cent ਦੀ ਵੀ ਇਹਨਾਂ ਦੇ ਵਿੱਚ ਜਿਹੜੇ ਏ ਆਈ ਬੋਟਸ ਹੈਗੇ ਨੇ ਉਹਨਾਂ ਦੇ ਵਿੱਚ ਹਿਊਮਨ ਵੈਲਿਊਜ਼ ਹੈ ਨਹੀਂ। ਹੁਣ ਇਹਨਾਂ ਕੰਪਨੀਜ਼ ਦੇ ਵਿੱਚ ਇਨਫੈਕਟ ਅਲੱਗ ਅਲੱਗ ਜਿਹੜੀਆਂ ਵੱਡੀਆਂ ਕੰਪਨੀਜ਼ ਨੇ, ਐਂਥਰੋਪਿਕ ਹੋ ਗਈ, ਗੂਗਲ ਹੋ ਗਈ, ਓਪਨ ਏ ਆਈ ਹੋ ਗਈ, ਇਹਨਾਂ ਦੇ ਵਿੱਚ ਐਥੀਕਲ ਕਮੇਟੀਜ਼ ਬਣੀਆਂ ਹੁੰਦੀਆਂ ਨੇ, ਇਹਨਾਂ ਦੇ ਹੈੱਡ ਆਫ ਐਥਿਕਸ ਹੁੰਦੇ ਨੇ, ਇਹਨਾਂ ਦੇ ਮਤਲਬ ਇਨਸਾਨ ਦੇ ਨਾਲ ਅਲਾਈਨ ਕਰਨ ਵਾਲੀਆਂ ਜਿੰਨੀਆਂ ਵੀ ਉਹਨਾਂ ਦੇ ਕੋਲੋਂ ਕੋਸ਼ਿਸ਼ਾਂ ਹੁੰਦੀਆਂ ਨੇ ਉਹ ਕਰਦੇ ਨੇ, ਪਰ ਅਕਸਰ ਨਾ ਤਾਂ ਇਹਨਾਂ ਦੇ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਦੇ ਅਲੱਗ ਅਲੱਗ ਕਰਮਚਾਰੀ ਉਹ ਇੱਕ ਪਲੈਟਫਾਰਮ ਦੇ ਆ ਕੇ ਕਦੇ ਸਹਿਮਤ ਹੋਏ ਨੇ ਕਿ ਠੀਕ ਹੈ ਆਓ ਆਪਸ ਦੇ ਵਿੱਚ ਆਪਸ 'ਚ ਗੱਲ ਕਰਕੇ ਇਸ ਮਸਲੇ ਦਾ ਹੱਲ ਕਰੀਏ, ਨਾ ਤਾਂ ਉਹ ਆਪਸ ਦੇ ਵਿੱਚ ਸਹਿਮਤ ਹੁੰਦੇ ਨੇ, ਅਤੇ ਨਾ ਹੀ ਜੇ ਉਹ ਸਹਿਮਤ ਹੋ ਵੀ ਜਾਣ ਤਾਂ ਏ ਆਈ ਮਾਡਲਸ ਨਹੀਂ ਆਪਸ 'ਚ ਸਹਿਮਤ ਹੋਣਗੇ। ਸੋ ਇਸ ਕਰਕੇ ਓਪਨ ਏ ਆਈ ਦੇ ਜਿਹੜੇ ਬੋਟਸ ਨੇ ਉਹ ਇੱਕ ਅੱਜ ਦੀ ਤਰੀਕ ਦੇ ਵਿੱਚ, ਚਾਹੇ ਐਂਥਰੋਪਿਕ ਹੈ ਚਾਹੇ ਮੇਟਾ, ਬੜਾ ਗੰਭੀਰ ਮਸਲਾ ਹੈਗਾ। ਔਰ ਇਹਦੇ ਨਾਲ ਹੀ ਜੁੜੀਆਂ ਹੋਈਆਂ ਖਬਰਾਂ ਪਿਛਲੇ ਕੁਛ ਦਿਨਾਂ ਤੋਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਕਿ ਜੇ ਇਹਨਾਂ ਨੇ ਕੰਟਰੋਲ ਲਿਆ ਤਾਂ 10% ਆਬਾਦੀ ਖਤਮ ਹੋ ਜਾਏਗੀ, ਏ ਆਈ ਮਾਡਲਸ ਨੇ ਕੰਟਰੋਲ ਲਿਆ ਤਾਂ ਹਿਊਮਨ ਵੈਲਿਊਜ਼ ਖਤਮ ਹੋ ਜਾਣਗੀਆਂ। ਯੂਕੇ ਵਰਗੀ ਕੰਟਰੀ ਕਿਲਸ ਵਿੱਚ ਨੂੰ ਜਿਹੜਾ ਇੱਕ ਕੰਪਲਸਰੀ ਕਰਨ ਦੇ ਉੱਤੇ ਵੀ ਸੋਚ ਰਹੀ ਹੈਗੀ ਹੈ, ਪਰ ਇਹ ਸਵਿੱਚ ਏ ਆਈ ਕੰਪਨੀਜ਼ ਨੂੰ ਮਜਬੂਰ ਕਰੂਗਾ ਕਿ ਜਾਂ ਤਾਂ ਉਹ ਆਪਣੇ ਮਾਡਲਸ ਦੇ ਵਿੱਚ ਤਬਦੀਲੀਆਂ ਕਰਨ, ਜਾਂ ਤਾਂ ਐਸੇ ਡਮੀ ਮਾਡਲਸ ਹੀ ਬਾਜ਼ਾਰ ਦੇ ਵਿੱਚ ਆਉਣ ਜਿਨ੍ਹਾਂ ਦੇ ਉੱਤੇ ਕਿਲ ਸਵਿੱਚ ਦੇ ਨਾਲ ਕੰਟਰੋਲ ਹੋਵੇ, ਅਤੇ ਬਾਕੀ ਦੇ ਮਾਡਲ ਜਿਹੜੇ ਨੇ ਉਹ ਇੱਕ ਕਿਸਮ ਦੇ ਨਾਲ ਹਿਡਨ ਹੋਣ ਜਾਂ ਇੱਕ ਕਿਸਮ ਦੇ ਨਾਲ ਅੰਡਰਗਰਾਊਂਡ ਮਾਡਲਸ ਹੋਣ। ਪਰ ਇਹਦੇ 'ਤੇ ਗੱਲ ਹੋ ਰਹੀ ਹੈ, ਬਹੁਤ ਸਲੋ ਹੋ ਰਹੀ ਹੈਗੀ ਹੈ। ਓਪਨ ਏ ਆਈ ਐਂਥਰੋਪਿਕ ਦੇ ਏਜੰਟਸ ਜਿਵੇਂ ਕੰਟਰੋਲ ਤੋਂ ਬਾਹਰ ਹੁੰਦੇ ਨੇ ਔਰ ਉਹਦਾ ਪਤਾ ਵੀ ਨਹੀਂ ਲੱਗਦਾ ਕੰਪਨੀਆਂ ਨੂੰ, ਉਹ ਤੋਂ ਬਾਅਦ ਤਾਂ ਹੋਰ ਵੀ ਜ਼ਿਆਦਾ ਇਹ ਗੱਲ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ ਕਿ ਨਵੇਂ ਮਾਡਲਸ ਨੂੰ ਇਨਸਾਨ ਦੇ ਮੁਤਾਬਕ ਬਣਾਉਣ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਕੰਪਨੀਆਂ ਰਲ ਕੇ ਕੰਮ ਕਰਨ, ਇੱਕ ਦੂਜੇ ਨੂੰ ਇਨਫੋਰਮੇਸ਼ਨ ਦੇਣ। ਪਰ ਅਮੈਰੀਕਾ ਤਾਂ ਚਾਈਨਾ ਨੂੰ ਇਨਫੋਰਮੇਸ਼ਨ ਦੇਣ ਤੋਂ ਰਿਹਾ, ਸੋ ਆਪਸ ਦੇ ਵਿੱਚ ਚਾਈਨਾ ਨੇ ਕੀ ਕਰ ਲੈਣਾ, ਚਾਈਨਾ ਦੇ ਏ ਆਈ ਮਾਡਲਸ ਕਿਸ ਤਰੀਕੇ ਦੇ ਨਾਲ ਕੰਮ ਕਰਨਗੇ ਉਹ ਅਮੈਰੀਕਾ ਨੂੰ ਨਹੀਂ ਪਤਾ ਲੱਗਣਾ, ਅਮੈਰੀਕਾ ਜਦੋਂ ਬਾਹਰ ਆਉਣਗੇ ਉਦੋਂ ਹੀ ਪਤਾ ਲੱਗੇਗਾ ਉਦੋਂ ਹੀ ਵੀ ਇਹ ਕਿਵੇਂ ਕੰਮ ਕਰਦੇ ਹੈਗੇ ਨੇ। ਬਟ ਦਿਸ ਇਜ਼ ਐਵਰੀਥਿੰਗ ਡੇਂਜਰਸ। ਹੁਣ ਆਸਟ੍ਰੇਲੀਆ ਦੇ ਵਿੱਚ ਪਿੱਛੇ ਜੇ ਗੱਲ ਤੁਰੀ ਸੀਗੀ, ਨੋਟ ਵਿਦ ਦਿਸ ਏ ਆਈ ਰਿਲੇਟਿਡ, ਬਟ ਹਾਂ ਇੱਕ ਕਿਸਮ ਦੇ ਨਾਲ ਏ ਆਈ ਰਿਲੇਟਿਡ ਕਹਿ ਸਕਦੇ ਹਾਂ ਕਿ ਜਿਹੜੇ ਕੇਮਾਰਟ ਵਾਲੇ ਚਸ਼ਮੇ ਸੀਗੇ ਉਹ ਬੈਨ ਹੋਣੇ ਚਾਹੀਦੇ ਹੈਗੇ ਨੇ, ਮੇਟਾ ਵਾਲੇ ਤਾਂ ਹਾਲੇ ਤੱਕ ਚੱਲ ਰਹੇ ਹੈਗੇ ਨੇ। ਔਰ ਮੇਟਾ ਦੇ ਚਸ਼ਮਿਆਂ ਦੇ ਵਿੱਚ ਹੁਣ ਏ ਆਈ ਟੈਕਨੀਕ ਜਿਹੜੀ ਉਹਦੀ ਮਦਦ ਦੇ ਨਾਲ ਇਹ ਕੰਮ ਹੋ ਰਹੇ ਸੀ। ਯਾਨੀ ਕਿ ਆਪਾਂ ਤਾਂ ਇੱਕ ਪਾਸੇ ਇਹ ਕਹਿੰਦੇ ਹੈਗੇ ਹਾਂ ਕਿ ਸੋਸ਼ਲ ਮੀਡੀਆ 'ਤੇ ਤੁਹਾਡੀ ਜਿਹੜੀ ਫੇਸ ਆਈ ਡੀ ਹੈ, ਫੇਸ਼ੀਅਲ ਰੈਕੋਗਨੀਸ਼ਨ ਹੈ, ਉਹ ਬਹੁਤ ਸਾਰੇ ਏ ਆਈ ਦੀ ਮਦਦ ਦੇ ਨਾਲ ਬਹੁਤ ਸਾਰੀਆਂ ਕੰਪਨੀਆਂ ਲੈ ਰਹੀਆਂ ਨੇ, ਸੋਸ਼ਲ ਮੀਡੀਆ 'ਤੇ ਵੀ ਲੈ ਰਹੀਆਂ ਨੇ। ਇਨਫੈਕਟ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਏ ਆਈ ਫੇਸ਼ੀਅਲ ਰੈਕੋਗਨੀਸ਼ਨ ਵਾਲੇ ਕੈਮਰੇਜ਼ ਜਿਹੜੇ ਨੇ ਉਹ ਸਰਕਾਰੀ ਬਿਲਡਿੰਗਾਂ 'ਚ ਲੱਗ ਰਹੇ ਨੇ, ਪਾਰਲੀਮੈਂਟ ਤੋਂ ਲੈ ਕੇ ਹਰ ਇੱਕ ਬਿਲਡਿੰਗ ਦੇ ਵਿੱਚ। ਚਾਈਨਾ 'ਚ ਤਾਂ ਕੱਲੀ ਗੱਲੀ ਸੜਕ, ਕੱਲੀ ਗੱਲੀ ਗਲੀ ਦੇ ਵਿੱਚ ਇਸ ਕਿਸਮ ਦੇ ਕੈਮਰੇ ਲੱਗੇ ਹੋਏ ਨੇ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਉਹ ਜਿਹੜੇ ਫੇਸ਼ੀਅਲ ਰੈਕੋਗਨੀਸ਼ਨ ਹੁੰਦੀ ਹੈ ਉਹਨਾਂ ਕੈਮਰਿਆਂ ਦੇ ਵਿੱਚੋਂ, ਉਹਦੀ ਮਦਦ ਦੇ ਨਾਲ ਕਿਸੇ ਨੂੰ ਫੜਨਾ ਹੈ, ਕਿਸੇ ਅਪਰਾਧੀ ਨੂੰ ਫੜਨਾ ਹੈ, ਉਹ ਚਾਈਨਾ ਕੱਢ ਲੈਂਦਾ। ਪਿੱਛੇ ਜੇ ਤਾਂ ਆਪਾਂ ਇਹ ਗੱਲ ਕਰ ਰਹੇ ਸੀ ਕਿ ਫੇਸ਼ੀਅਲ ਰੈਕੋਗਨੀਸ਼ਨ ਗਲਤ ਹੈ, ਕਿਸੇ ਇਨਸਾਨ ਦੇ ਚਿਹਰੇ ਦਾ ਜਿਹੜਾ ਇੱਕ ਪੂਰਾ ਦਾ ਪੂਰਾ ਬਿਓਰਾ ਹੈ ਉਹ ਇਹਨਾਂ ਏ ਆਈ ਕੈਮਰਿਆਂ ਦੇ ਵਿੱਚ ਚਲਾ ਜਾਂਦਾ ਅਤੇ ਏ ਆਈ ਕੈਮਰਿਆਂ ਦੇ ਜ਼ਰੀਏ ਉਹਨਾਂ ਕੰਪਨੀਆਂ ਦੇ ਕੋਲ ਚਲਾ ਜਾਂਦਾ।
ਹੁਣ ਅੱਜ ਕੱਲ੍ਹ ਤਾਂ ਗੱਡੀਆਂ ਦੇ ਵਿੱਚ ਵੀ ਇਹੀ AI ਕੈਮਰੇ ਲੱਗੇ ਹੋਏ ਨੇ, ਤੁਸੀਂ ਗੱਡੀ ਚਲਾਉਂਦੇ ਹੋਏ ਅੱਖ ਨਹੀਂ ਚਮਕ ਸਕਦੇ, ਸੌ ਨਹੀਂ ਸਕਦੇ, ਕੁਛ ਨਹੀਂ ਐਸਾ ਕਰ ਸਕਦੇ, ਨਾਲ ਦੀ ਨਾਲ ਗੱਡੀ ਤੁਹਾਨੂੰ ਸਿਗਨਲ ਦੇਣ ਲੱਗ ਜਾਂਦੀ ਹੈ, ਬ੍ਰੇਕ ਮਾਰ ਦਿੰਦੀ ਹੈ, ਹੌਲੀ ਹੋ ਜਾਂਦੀ ਹੈ, ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਨਾ ਗੱਡੀਆਂ ਦੇ ਵਿੱਚ, ਇਸ ਕਿਸਮ ਦੇ ਫੀਚਰਸ ਆ ਗਏ ਕਿ ਤੁਹਾਡੇ ਫੇਸ਼ੀਅਲ ਜਿਹੜੇ ਹਾਵ ਭਾਵ ਨੇ ਉਹਨਾਂ ਨੂੰ ਉਹ ਸਮਝਦੇ ਹੈਗੇ ਨੇ। ਇਹ ਕੰਟਰੋਲ ਲੈਣਾ ਹੀ ਹੋਇਆ, ਇਹ ਇੱਕ ਤਰੀਕੇ ਦਾ ਕੰਟਰੋਲ ਲੈਣਾ ਹੀ ਹੋਇਆ। ਇਹ ਤਾਂ ਸਿਰਫ ਫੇਸ ਦੀ ਗੱਲ ਕਰ ਰਹੇ ਹਾਂ, ਇਹ ਜਿਹੜੇ ਚਸ਼ਮੇ ਆਏ ਹੈਗੇ ਨੇ ਮੇਟਾ ਦੇ, ਇਹ ਪੂਰੀ ਦੀ ਪੂਰੀ ਬੋਡੀ ਸਕੈਨ ਕਰ ਦਿੰਦੇ ਨੇ ਕਿਸ ਬੰਦੇ ਦਾ ਕਿਹੋ ਜਿਹਾ ਸਰੀਰਕ ਢਾਂਚਾ ਹੈਗਾ। ਹੁਣ ਅਸੀਂ ਕਹਿ ਰਹੇ ਹਾਂ ਕਿ ਜਿਵੇਂ ਇੱਕ 80s ਟ੍ਰੈਂਡ ਚੱਲਿਆ, ਜਾਂ ਪਹਿਲਾਂ ਵੀ ਬੜੇ ਸਾਰੇ ਟ੍ਰੈਂਡ ਚੱਲਦੇ ਨੇ ਸੋਸ਼ਲ ਮੀਡੀਆ 'ਤੇ ਕਿ AI ਦੇ ਨਾਲ ਆਪਣੀਆਂ ਪਿਕਚਰਸ ਸ਼ੇਅਰ ਨਾ ਕਰੋ, ਫੁੱਲ ਬੋਡੀ ਪਿਕਚਰਸ ਤੱਕ ਸ਼ੇਅਰ ਨਾ ਕਰੋ, ਸਪੈਸ਼ਲੀ ਕੁੜੀਆਂ ਦੇ ਮਾਮਲੇ 'ਚ ਸਾਵਧਾਨ ਹੋਣਾ ਪੈਂਦਾ ਹੈਗਾ, ਕਿਉਂਕਿ AI ਮਾਡਲਸ ਤਾਂ ਪੂਰਾ ਦਾ ਪੂਰਾ ਕੱਚਾ ਚਿੱਠਾ ਜਿਹੜਾ ਕਿਸੇ ਇਨਸਾਨ ਦਾ, ਉਹਦੇ ਬੋਲਣ ਦਾ ਢੰਗ, ਉਹਦੇ ਅੱਖਾਂ ਝਪਕਣ ਦਾ, ਉਹਦੇ ਗੱਲ ਕਰਨ ਦਾ, ਉਹਦੇ ਹੱਸਣ ਦਾ, ਉਹਦਾ ਮੂੰਹ ਮੁਹਾਂਦਰਾ, ਉਹਦਾ ਸਰੀਰਕ ਬਣਤਰ ਜਿਹੜੀ ਹੈ ਕਿਵੇਂ ਦੀ, ਉਸ ਦਾ ਪੂਰੇ ਦਾ ਪੂਰਾ ਜਿਹੜਾ ਇੱਕ ਕਾਰਬਨ ਕਾਪੀ ਜਿਹੜੀ ਆਪਣੇ ਮਨ ਦੇ ਵਿੱਚ ਉਤਾਰ ਲੈਂਦੇ ਨੇ, ਮਨ ਨਾ ਕਹਿ ਕੇ ਆਪਣੀ ਮੈਮਰੀ 'ਚ ਉਤਾਰ ਲੈਂਦੇ ਨੇ, ਅਤੇ ਫਿਰ ਉਹਨੂੰ ਤੁਸੀਂ ਚਾਹੇ ਜਿਵੇਂ ਮਰਜ਼ੀ, ਜੇ ਹੈਕਰ ਹੈਗੇ ਹੋ ਤਾਂ ਜਿਵੇਂ ਮਰਜ਼ੀ ਵਰਤ ਲਓ, ਪੈਸੇ ਦੇਵੋ ਵਰਤੋ। ਇਹਦੇ 'ਤੇ ਹੁਣ ਬੜਾ ਜ਼ਿਆਦਾ ਸਵਾਲ ਉੱਠਣਗੇ ਆਉਣ ਵਾਲੇ ਟਾਈਮ ਦੇ ਵਿੱਚ ਕਿ AI ਜੇ ਇੰਨਾ ਜ਼ਿਆਦਾ ਕੰਟਰੋਲ ਲੈ ਰਿਹਾ ਹੈਗਾ, ਤੁਸੀਂ ਸੋਚ ਕੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਅਗਲੇ 10 ਸਾਲਾਂ ਦੇ ਵਿੱਚ ਕਿਉਂ ਵੱਡੀਆਂ ਕੰਪਨੀਜ਼ ਦੇ ਵੱਡੇ CEOs ਤਾਂ ਨਹੀਂ, ਵੱਡੇ ਰਿਸਰਚਰਸ ਜਿਹੜੇ ਨੇ, ਇਹ ਕਲੇਮ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਨਸਾਨ ਦੇ ਲਈ ਹੀ AI ਖਤਰਾ ਬਣ ਜੂਗਾ? ਐਡਾ ਵੱਡਾ ਕਲੇਮ ਕਿਉਂ ਹੋ ਰਿਹਾ ਹੈਗਾ? ਕਿੱਥੇ ਕਿੱਥੇ ਤੁਹਾਨੂੰ ਲੱਗਦਾ ਕਿ ਇਨਸਾਨ ਦੇ ਲਈ AI ਮਾਡਲਸ ਖਤਰਾ ਬਣ ਸਕਦੇ ਹੈਗੇ ਨੇ? ਆਪਣੀ ਫੀਡਬੈਕ ਤੁਸੀਂ ਸਾਨੂੰ 0472-6164-74 ਜਾਂ facebook.com/HanjiSydney ਦੇ ਉੱਤੇ ਭੇਜ ਸਕਦੇ ਹੋ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਪ੍ਰੋਗਰਾਮ ਸੀ ਇਨਸਾਈਟ ਰਿਪੋਰਟ।

0: यार तू इतनी नीचे थी आके पक्का भी हो गया, की जुगाड़ लाया है?
1: जुगाड़ नहीं, ये है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
2: हर सफाई कर्मचारी ले है जो सवेर होन तो पहला ही काम शुरू कर देंदे हन, हर सुरक्षा कर्मचारी ले जो हर किसी दे घर जाण ते अहुदा संभालदा है, हर कम्युनिटी सर्विस वर्कर ले जो दूजियां ले दिखाई देंदा रहंदा है। पोर्टेबल लॉन्ग सर्विस लाभ हुण योग कर्मचारियां ले उपलब्ध हन। जेकर तुसी विक्टोरिया विच कॉन्ट्रैक्ट सफाई, कम्युनिटी सेवावां जां सुरक्षा विच काम कर रहे हो तां तुसी पोर्टेबल लॉन्ग सर्विस लाभां ले योग हो सकते हो। ਭਾਵੇਂ ਤੁਸੀਂ ਨੌਕਰੀਆਂ ਬਦਲੀਆਂ ਹਨ, ਇਸ ਦਾ ਮਤਲਬ ਹੈ ਕਿ ਤੁਹਾਡੇ ਦੁਆਰਾ ਕੰਮ ਕੀਤੇ ਸਾਲ ਅਜੇ ਵੀ ਤੁਹਾਡੇ ਦੁਆਰਾ ਕਮਾਏ ਗਏ ਲਾਭਾਂ ਵਿੱਚ ਗਿਣੇ ਜਾ ਸਕਦੇ ਹਨ। ਇਹ ਪਤਾ ਲਗਾਉਣ ਲਈ ਪੋਰਟੇਬਲ ਲੌਂਗ ਸਰਵਿਸ ਅਥਾਰਿਟੀ ਦੀ ਖੋਜ ਕਰੋ। ਵਿਕਟੋਰੀਅਨ ਸਰਕਾਰ ਮੈਲਬਰਨ ਦੁਆਰਾ ਅਧਿਕਾਰਤ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸਵੇ, ਰੈਵਨ ਹਾਲ,
4: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਉਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਹਾਂਜੀ ਹਾਂਜੀ ਓਏ।

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: DJ Sammy.
1: ਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇਸ ਵਾਰੀ ਜਦੋਂ ਪਿੰਡ ਹੋਇਆ ਤਾਂ ਸਰਪੰਚ ਸਾਹਿਬ ਦਾ ਸੁਨੇਹਾ ਆਇਆ, ਪੁੱਤਰ ਜੀ ਜਾਣ ਤੋਂ ਪਹਿਲਾਂ ਪਹਿਲਾਂ ਮਿਲ ਕੇ ਜਾਇਓ, ਕਾਫੀ ਦੇਰ ਹੋ ਗਈ ਕਦੀ ਮੁਲਾਕਾਤ ਨਹੀਂ ਹੋਈ। ਸਰਪੰਚ ਸਾਹਿਬ ਦਾ ਵੱਡਾ ਪੁੱਤ ਮੇਰਾ ਜਮਾਤੀ ਰਿਹਾ, ਘਰ ਦੇ ਵਿੱਚ ਪਹਿਲਾਂ ਵੀ ਬੜੀ ਵਾਰੀ ਆਉਣ ਜਾਣ ਹੋਇਆ, ਪਰ ਅੱਜ ਉਹ ਘਰ ਵੱਖਰਾ ਸੀ। ਅੱਜ ਉਹ ਘਰ ਪਹਿਲਾਂ ਦੇ ਨਾਲੋਂ ਬਹੁਤ ਵੱਡਾ ਹੈ, ਪਿੰਡੋਂ ਬਾਰ ਬਾਰ ਫਿਰਨੀ ਅਤੇ ਕੋਠੀ, ਅਤੇ ਉਸ ਕੋਠੀ ਦੇ ਉੱਤੇ ਹੁਣ ਜਹਾਜ਼ ਵਾਲੀ ਟੈਂਕੀ ਬਣ ਚੁੱਕੀ ਹੈ। ਸਰਪੰਚ ਸਾਹਿਬ ਦੇ ਦੋਵੇਂ ਪੁੱਤ ਬਾਹਰ ਨੇ, ਠਾਠ ਬਾਠ ਹੀ ਕੁਛ ਹੋਰ ਹੈ। ਦੂਰੋਂ ਨਜ਼ਰ ਪਈ ਤਾਂ ਘਰ ਦੇ ਬਾਹਰ ਮੰਜਾ ਡਾਹ ਕੇ ਉਹੀ ਪੁਰਾਣੇ ਸਟਾਈਲ ਦੇ ਵਿੱਚ ਖੂੰਡਾ ਲੈ ਕੇ ਬੈਠੇ ਨੇ, ਪਰ ਹੁਣ ਸਰੀਰ ਦੇ ਵਿੱਚ ਪਹਿਲਾਂ ਵਾਲੀ ਸਾਹ ਸੱਤਿਆ ਨਹੀਂ ਜਾਪਦੀ। ਲਾਗੇ ਜਾ ਕੇ ਪਤਾ ਲੱਗਾ ਹੁਣ ਉਹ ਪਹਿਲਾਂ ਵਾਲੀ ਮੜਕ ਵੀ ਨਹੀਂ ਹੈ। ਸ਼ਾਇਦ ਨਿਗਾਹ ਵੀ ਕਮਜ਼ੋਰ ਹੈ, ਕਿਉਂਕਿ ਜਾ ਕੇ ਦੱਸਣਾ ਪਿਆ, ਬੜਾ ਖੁਸ਼ ਹੋ ਕੇ ਮਿਲੇ, ਬੜਾ ਚਾਅ ਕੀਤਾ, ਧੀਆਂ ਪੁੱਤਾਂ ਬਾਰੇ ਪੁੱਛਿਆ ਅਤੇ ਮਨ ਭਰ ਲਿਆ। ਠੀਕ ਹੀ ਹੋਣੇ ਆ ਸਾਰੇ, ਫੋਨਾਂ ਪਾਣਾਂ 'ਤੇ ਭਾਈ ਕੀ ਪਤਾ ਲੱਗਦਾ। ਹੁਣ ਤਾਂ ਅੱਖਾਂ ਵੀ ਨਹੀਂ ਕੰਮ ਕਰਦੀਆਂ, ਕੰਨਾਂ ਤੋਂ ਵੀ ਥੋੜ੍ਹਾ ਘੱਟ ਸੁਣਨ ਲੱਗ ਪਿਆ। ਕੋਈ ਇੱਥੇ ਲਾਗੇ ਹੋਵੇ ਅਤੇ ਕੋਈ ਚੰਗੀ ਤਰ੍ਹਾਂ ਵੇਖ ਲਵੇ, ਸੁਣ ਲਵੇ, ਆ ਫੋਨਾਂ 'ਤੇ ਤਾਂ ਸਿਰਫ ਐਵੇਂ ਮਨ ਪਰਚਾਵੇ ਹੁੰਦੇ ਆ ਪੁੱਤਰ। ਹੋਰ ਤੂੰ ਸੁਣਾ ਕਿੱਦਾਂ ਤੁਹਾਡਾ ਬਾਹਰ? ਮੈਂ ਕਿਹਾ ਜੀ ਬੜਾ ਵਧੀਆ। ਆਪਣੇ ਨਾਲ ਦੇ ਨੂੰ ਵੀ ਕਿਹਾ ਕਰ ਕਿਤੇ ਸਾਲ ਬਾਅਦ ਹੀ ਗੇੜਾ ਮਾਰਚਿਆ ਕਰੇ। ਸਰਪੰਚ ਸਾਹਿਬ ਨੂੰ ਭਾਵੁਕ ਹੁੰਦਿਆਂ ਵੇਖ ਕੇ ਮੈਂ ਗੱਲ ਟਾਲਣ ਦੀ ਕੀਤੀ, ਤਾਇਆ ਜੀ ਆ ਆਪਣਾ ਆਪਣਾ ਪੁੱਤ ਉਹਨੇ ਛੱਡਿਆ ਤੇ ਆ ਤੁਹਾਡੇ ਕੋਲ, ਹੂ ਬਹੂ ਉਹਦੇ ਵਰਗਾ ਲੱਗਦਾ ਕਿ ਨਹੀਂ? ਲਾਗੇ ਖੇਡੇ ਜਾਂਦੇ ਪੋਤਰੇ ਵੱਲ ਵੇਖ ਕੇ ਕਹਿਣ ਲੱਗੇ, ਹਾਂ ਉਹ ਤਾਂ ਹੈ, ਇਹਦੇ ਕਰਕੇ ਸਾਡਾ ਵੀ ਸਾਰਾ ਦਿਨ ਲੰਘ ਜਾਂਦਾ। ਪਰ ਸੱਚ ਦੱਸਾਂ ਇਹ ਵੀ ਮਜਬੂਰੀ ਨੂੰ ਛੱਡਿਆ, ਨਹੀਂ ਤਾਂ ਸਾਡੀ ਹੁਣ ਕੋਈ ਉਮਰ ਹੈ ਇਹਨੂੰ ਖਡਾਉਣ ਦੀ? ਸਾਡੇ ਗੋਡੇ ਹੁਣ ਭਲਾ ਇੰਨਾ ਸਾਥ ਦਿੰਦੇ ਇਹਦੇ ਨਾਲ ਆਪਾਂ ਖੇਡ ਸਕੀਏ? ਹਾਂ ਇਹਦੇ ਆਸਰੇ ਬਸ ਦੋਵੇਂ ਜੀ ਰੌਲਾ ਰੱਪਾ ਜਿਹਾ ਪਾਉਂਦੇ ਰਹਿੰਦੇ ਹਾਂ, ਕਿੱਥੇ ਗਿਆ, ਕਿੱਧਰ ਨੂੰ ਗਿਆ, ਖਾਧਾ ਕੁਛ ਨਹੀਂ ਖਾਧਾ, ਉਹ ਸੱਟ ਨਾ ਲਵਾ ਲਏ, ਇੰਨੇ ਚਿਰ ਨੂੰ ਚਾਹ ਬਣ ਕੇ ਆ ਗਈ।
ਤੇ ਤਾਈ ਜੀ ਨੇ ਵੀ ਆਪਣਾ ਸੁੱਖ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ। ਮਹੀਨਾ ਪਹਿਲਾਂ ਹਾਰਟ ਅਟੈਕ ਹੋਇਆ, ਇੱਕਦਮ ਤੇ ਲੱਗੇ ਜਿੱਦਾਂ ਦੁਨੀਆ ਖਤਮ ਹੋ ਗਈ, ਜਿੱਦਾਂ ਹੁਣ ਮੈਂ ਕਿਸੇ ਨੂੰ ਮਿਲਣਾ ਹੀ ਨਹੀਂ। ਇੱਕ ਛੇਤੀ ਕੋਈ ਹਸਪਤਾਲ ਲੈ ਕੇ ਜਾਣ ਵਾਲਾ ਨਾ ਲੱਭੇ। ਉਸ ਪਲ ਤੇ ਪੁੱਛ ਨਾ ਕੀ ਮਨ ਦੇ ਵਿੱਚ ਆਇਆ। ਹੁਣ ਸਮਝ ਲੱਗ ਰਹੀ ਸੀ ਕਿ ਉਹਨਾਂ ਦੋਵਾਂ ਜੀਆਂ ਦਾ ਮਿਲਣ ਨੂੰ ਕਿਉਂ ਜੀ ਕਰਦਾ ਹੈ। ਇੱਦਾਂ ਲੱਗਦਾ ਸੀ ਜਿੱਦਾਂ ਉਹਨਾਂ ਨੇ ਪੰਡ ਬੰਨ ਕੇ ਗੱਲਾਂ ਜਮ੍ਹਾਂ ਕੀਤੀਆਂ ਹੋਣ, ਅਤੇ ਉਹ ਗੱਲਾਂ ਸਾਂਝੀਆਂ ਕਰਨ ਦੇ ਲਈ, ਉਹ ਗੱਲਾਂ ਸੁਣਨ ਦੇ ਲਈ ਕੋਈ ਉਹਨਾਂ ਦੇ ਕੋਲ ਨਾ ਹੋਵੇ। ਫੋਨਾਂ 'ਤੇ ਹੁਣ ਕੀ ਗੱਲਾਂ ਕਰੀਏ, ਇਹਨਾਂ ਨੌਕਰਾਂ ਚਾਕਰਾਂ ਦੇ ਨਾਲ ਹੁਣ ਕੀ ਗੱਲਾਂ ਕਰੀਏ। ਅਤੇ ਚੱਲਦੀਆਂ ਗੱਲਾਂ ਦੇ ਵਿੱਚ ਤਾਈ ਨੇ ਸਰਪੰਚ ਸਾਹਿਬ ਨੂੰ ਮਿਹਣਾ ਮਾਰ ਦਿੱਤਾ, ਤੁਹਾਨੂੰ ਹੀ ਚਾਅ ਸੀ ਬਾਹਰ ਘੱਲਣ ਦਾ। ਜਿਨ੍ਹਾਂ ਨੇ ਖਾਣੀ ਆ ਰੋਟੀ ਇੱਥੇ ਵੀ ਖਾਈ ਜਾਂਦੇ ਆ। ਲੱਗਦਾ ਸੀ ਪੂਰੇ ਅੰਦਰੋਂ ਬਾਹਰੋਂ ਭਰੇ ਪੀਤੇ ਆ। ਇਹਨਾਂ ਨੂੰ ਦੂਰ ਤੁਰਿਆ ਆਉਂਦਾ ਇੱਕ ਮੰਗਤਾ ਲਾਗੇ ਆ ਕੇ ਬਹਿ ਗਿਆ। ਸਰਪੰਚ ਸਾਹਿਬ ਨੇ ਜ਼ੋਰ ਦੇਣੀ ਆਵਾਜ਼ ਮਾਰੀ ਖੰਮ ਵਾਲੀ ਕੁੜੀ ਨੂੰ, ਲਿਆਓ ਵੀ ਆਟਾ ਪਾਓ। ਉਹ ਰੋਟੀ ਖਾਣੀ ਹੂੰ? ਹਾਂ ਦੇ ਵਿੱਚ ਸਿਰ ਹਿਲਾਇਆ। ਦੋ ਰੋਟੀਆਂ ਵੀ ਪੱਲੇ ਬੰਨ ਲਈਆਂ, ਆਟਾ ਝੋਲੀ ਦੇ ਵਿੱਚ ਪਵਾ ਕੇ ਲਾਗੇ ਖੇਡਦੇ ਛੋਟੇ ਜਿਹੇ ਬਾਲ ਵੱਲ ਵੇਖ ਕੇ ਕਹਿਣ ਲੱਗਾ, ਰੱਬ ਤੇਰੇ ਪੋਤੇ ਨੂੰ ਬਾਹਰ ਘੱਲੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਸਰਪੰਚ ਸਾਹਿਬ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਮੋਟੀ ਸਾਰੀ ਗਾਲ ਕੱਢ ਕੇ ਲਾਗੇ ਪਈ ਡਾਂਗ ਵਗਾਹ ਮੰਗਤੇ 'ਤੇ ਮਾਰੀ। ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ ਅੱਜ ਉਹਦੇ ਨਾਲ ਇੱਦਾਂ ਹੋਊਗੀ। ਮਾਂਜਿਆ ਭਰ ਕੇ ਕਹਿਣ ਲੱਗੇ, ਅਸੀਂ ਇੱਥੇ ਆਪਣੇ ਰੋਣੇ ਰੋਣ ਡਏ ਹਾਂ, ਤੂੰ ਇੱਥੇ ਜਾਈ ਜਾ, ਦੁਆਵਾਂ ਬਾਹਰ ਜਾਣ ਦੀਆਂ। ਉਹ ਤਾਂ ਡਰਦਾ ਵਿਚਾਰਾ ਭੱਜ ਗਿਆ, ਪਰ ਕਾਫੀ ਦੇਰ ਸਨਾਟਾ ਜਿਹਾ ਛਾਇਆ ਰਿਹਾ। ਮੇਰੇ 'ਚ ਵੀ ਹਿੰਮਤ ਨਹੀਂ ਪਈ ਗਾਂਹ ਪੁੱਛਣ ਦੀ। ਤਾਈ ਨੇ ਲੱਗੇ ਪਿਆ ਪਾਣੀ ਦਾ ਗਲਾਸ ਸਰਪੰਚ ਸਾਹਿਬ ਵੱਲ ਵਧਾਇਆ। ਥੋੜ੍ਹਾ ਜਿਹਾ ਗੁੱਸਾ ਸ਼ਾਂਤ ਕਰਕੇ ਮਨ ਭਰਦੇ ਕਹਿਣ ਲੱਗੇ, ਨਾ ਇਹ ਨਹੀਂ ਸੀ ਸੋਚਿਆ, ਇਹ ਨਹੀਂ ਸੀ ਸੋਚਿਆ ਜਿਹੜਾ ਸਾਡੇ ਨਾਲ ਹੁਣ ਹੋ ਰਿਹਾ। ਕੋਈ ਬੁੱਢੇ ਬਾਰੇ ਦਵਾਈ ਬੂਟੀ ਲਈ ਵੀ ਕੋਲ ਨਹੀਂ ਹੋਊਗਾ, ਇਹ ਨਹੀਂ ਸੋਚਿਆ। ਪਤਾ ਨਹੀਂ ਕਿਉਂ ਉਦੋਂ ਲੱਗਦਾ ਸੀ ਕਿ ਪੈਸਾ ਹੀ ਸਾਰਾ ਕੁਛ ਹੈ, ਅਤੇ ਇਹ ਵੀ ਲੱਗਦਾ ਸੀ ਕਿ ਪੈਸਾ ਆਉਣਾ ਹੀ ਬਾਹਰੋਂ। ਖਾਣ ਵਾਲੇ ਇੱਥੇ ਵੀ ਰਜਵੀਂ ਖਾਈ ਜਾਂਦੇ ਪੁੱਤਰਾ,

ਸੋਹਣੀਆਂ ਅੱਖਾਂ ਬੁੱਲ ਸੁਰਖ ਤੇਰੇ, ਹੱਥ ਗੁਲਾਬ ਤੇ ਵਾਲ ਸ਼ਾਹ ਕਾਲੇ, ਤੇਰੇ ਗਲ ਨਾਲ ਖਹਿ ਕੇ ਸੋਨਾ ਹੋਰ ਚਮਕੇ, ਇਹ ਗਹਿਣੇ ਕਰ ਮਾਲੇ, ਤੂੰ ਨਜ਼ਰ ਪਾਤੀ ਅਸੀਂ ਪਾਰ ਲੰਘ ਗਏ, ਅਸੀਂ ਖੀਰ ਚ ਖੜੇ ਸੀ ਕਰਮਾਂ ਵਾਲੇ ਨੂੰ, ਅਸੀਂ ਦਿਲ ਵਾਲੇ ਨੂੰ, ਅਸੀਂ ਦਿਲ ਵਾਲੇ ਨੂੰ।

0: ਤੇ ਮੈਨੂੰ ਕਬੂਲ ਹੈ ਤੇਰਾ ਹਰ ਉਹ ਲਫ਼ਜ਼ ਜੋ ਬਿਨਾਂ ਕਹੇ ਬੁੱਲਾਂ ਤੋਂ ਬਿਆਨ ਹੁੰਦਾ ਤੇਰੀ ਅੱਖ ਚੋਂ। ਸਾਡੀ ਜ਼ਿੰਦਗੀ ਅੱਜ ਉਸ ਮੋੜ ਤੇ ਹੈ ਜਿੱਥੇ ਤੂੰ ਮੈਨੂੰ ਛੱਡਣਾ ਨਹੀਂ ਤੇ ਮੈਂ ਤੈਨੂੰ ਛੱਡ ਨਹੀਂ ਸਕਦਾ। ਇਸੇ ਕਰਕੇ ਤਾਂ ਕਿਹਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ।
1: ਹਾਂਜੀ ਹਾਂਜੀ ਓਏ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਅਟੈਂਸ਼ਨ ਲੇਡੀਜ਼ ਐਂਡ ਜੈਂਟਲਮੈਨ ਥਿਸ ਇਜ਼ ਯੂਅਰ ਕੈਪਟਨ ਤੁਹਾਡੀ ਫਲਾਈਟਸ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ
3: ਅਟੈਂਸ਼ਨ ਪਲੀਜ਼ ਦਿਲ ਕਹਿੰਦਾ ਹੈ ਘਰ ਜਾਣਾ ਹੈ ਫਲਾਈਟ ਸਰਚ ਕਰਕੇ ਥੱਕ ਗਏ ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ ਯੂਅਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ ਬੁੱਕ ਨਾਓ ਪੇ ਲੇਟਰ ਫਲਾਈਟ ਬੁੱਕ ਕਰਨੀ ਹੈ ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfitravels.com.au ਤੇ

ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ ਹਾਂਜੀ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਣ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ

ਨਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਵੇਰਾ ਸੁਣੈ ਹਾਥ ਹੋਵੇ ਅਸਦਾ ਨਾਨਕ ਭਗਤਾਂ ਸਦਾ ਵਿਗਾਰ ਸੁਣੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾ ਕਾਗਤ

ਹੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਤ ਜਾਣੈ ਕਵਨ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਵੇ ਲਖ ਦਰੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨੂੰ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋਏ ਕਾਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾਰਤ ਕੜੀਐ, ਰੂਪ ਰੰਗ ਕੇ ਵੇਸ਼, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾਰਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਤ ਮਹਾਮਲਸੂਰ, ਤਿਨ ਮੈਂ ਰਾਮ ਰਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਮਾ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਤੀਰੇ ਸੁਨਿਆਰ ਐਰਨ ਮਤ ਵੇਦ ਹਥਿਆਰ ਪਉ ਖੱਲਾ ਅਗਨ ਤਪਤਾਓ ਪਾਂਡਾ ਭਾਓ ਅੰਮ੍ਰਿਤ ਤਿਤ ਕਾਲ ਕੜੀਏ ਸ਼ਬਦ ਸੱਚੀ।

ਕਰ ਆਢੀਟ ਧਰਮ ਅਤ ਢੀਠ ਕਰਮ ਅਨ ਬਰਨ ਅਨੰਤ ਦਾਤਾ ਮੰਤ ਹਰ ਬੋਲ ਮਨ ਸੰਤੋ ਪ੍ਰਸਾਦ ਕਰਨਾਲੇ ਅਰ ਕਾਲੇ ਹੈ ਕਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬਵਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨੀ ਹੈ ਜਗ ਜਾਨੀ ਹੈ ਸਰਬੰਕਾਰ ਹੈ ਸਰਬੰਕਾਰ ਹੈ ਸਰਵਾਸੀ ਹੈ ਸਰਵਨਾਸੀ ਹੈ ਕਰਨਾਕਰ ਹੈ ਬਸਵਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਕਲਖੰਡਸ ਹੈ ਪਰ ਤੇ ਪਰ ਹੈ ਕਰਨਾਕਰ ਹੈ ਅਜਪਾਜਪ ਹੈ ਅਤਪਾਤਵ ਹੈ ਅਗਰਤਾਕ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਅੰਮ੍ਰਿਤਾਮ੍ਰਿਤਾ ਹੈ ਕਰਨਾਕ੍ਰਿਤ ਹੈ ਅਗਰਤਾਕ੍ਰਿਤਾ ਹੈ ਤਰਨੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਅਜਬਾਕ੍ਰਿਤ ਹੈ ਅੰਮ੍ਰਿਤਾਮ੍ਰਿਤ ਹੈ ਨਰਨਾਇਕ ਹੈ ਕਲਗਾਇਕ ਹੈ ਬਿਸੰਬਰ ਹੈ ਕਰਨਾਲਿਆ ਹੈ ਨਿਰਮਨਾਇਕ ਹੈ ਸਰੂਪਾਇਕ ਹੈ ਭਵ ਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾਕਰ ਹੈ ਹਰਤਾਹਰ ਹੈ ਪਰਮਾਤਮਾ ਹੈ ਸਰਵਾਤਮਾ ਹੈ ਆਤਮ ਬਸ ਹੈ ਜਸ ਕੇ ਜਸ ਹੈ ਪਜਾਂਗ ਪੁਰਾ ਛੰਦ ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਮ ਸਿੰਘ ਸ਼ਾਂਤ ਰੂਪੇ ਨਮੋ ਪਰੰਗ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦ ਭੂਤੇ ਕਲੰਕਾਰ ਰੂਪੇ ਅਗਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਗ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤਰਭੰਗੀ ਦਰਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਡਾ ਅਨਾਥੇ ਪਰਮਾਥੇ ਅਜੂਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰਗ ਅਭਰਮੰਗ ਅਗਜੇ ਅਲੇਖੇ ਪੁਜਾਂਗ ਪ੍ਰਜਾ ਛੰਦ ਨਮਸਤੁਲ ਪ੍ਰਣਾਮੇ ਸੁਮਸਤਰ ਪ੍ਰਨਾਸੇ ਅਗੰਜਨ ਅਨਾਮੇ ਸੁਮਸਤਲ ਨਿਵਾਸੇ ਨਿਰਕਾਮੰਗ ਬਭੂਤੇ ਸੁਮਸਤੰਗ ਸਰੂਪੇ ਕੁਕਰਮੰਗ ਪ੍ਰਨਾਸੀ ਸੋ ਧਰਮੰਗ ਪ੍ਰਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮਲ ਕੁਰੰਦਾ ਸੁਮਸਤਲ ਨਿਵਾਸੀ ਅਜਾਇਬ ਬਭੂਤੇ ਗਜਾਇਬ ਗਨੀ ਮੇ ਹਰਿਅੰਗ ਕਰਿਅੰਗ ਕਰੀਮੰ ਰਹੀਮੇ ਚਤਰ ਚਕਰਵਰਤੀ ਚਤਰ ਚਕਰ ਭੁਗਤੇ ਸੁਯੰਬੰ ਸੁਮੰਗ ਸਰਵਦਾ ਸਰਵਜੁਗਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗ ਭੂਤੇ ਦੁਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ

ਸਰਾਵ ਸਦ ਸਮੂਹ ਸਿਧਾਨ ਕੇ ਦੇਖ ਫਿਰਿਓ ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਅੰਤਗੁਣਾ ਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਭਾ ਸੁਸਾਜ ਸਨਹ ਦੁਰਜ

ਸਾਰ ਅਵਚਾਰੀ ਸਾਰ ਕੀ ਧਾਰ ਬਿਛਈਆ ਤੋਰ ਦੇਸ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਭਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੁ ਏਕ ਦਵਈਆ ਦਾਣੋ ਦੇ ਫਿਨੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਬ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਹੇਸ਼ਰ ਵਿਸ਼ਨ ਸਚੀ ਪਤ ਅੰਤ ਬਸੇ ਜਮਫਾਸ ਭਰੇਂਗੇ ਜੇ ਨਰ ਸ੍ਰੀ ਪਤ

0: ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਲਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿਭਾਏ ਨਾਲ ਗੁਰੂ ਸਵਾਰੀ ਸਾਧ ਸੰਗਤ ਜੀ ਅਤੇ ਦੇਸ਼ ਵਿਦੇਸ਼ ਦੇ ਅੰਦਰ ਘਰਾਂ ਵਿਚ ਬੈਠੀ ਸਰਵਣ ਕਰ ਰਹੀ ਸਾਧ ਸੰਗਤ ਜੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਤੋਂ ਮੁੱਖ ਵਾਕ ਦੀ ਬਾਤ ਪ੍ਰਾਪਤ ਹੋਈ ਹੈ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 694 ਤੇ ਸੁਭਾਈਮਾਨ ਹੈ। ਭਗਤ ਸਰਮਾਰ ਭਗਤ ਰਵਿਦਾਸ ਜੀ ਦੀ ਪਾਵਨ ਰਚਨਾ ਹੈ, ਜਿਨ੍ਹਾਂ ਦੀ ਸ਼ਤਾਬਦੀ ਅਗਲੇ ਸਾਲ ਆ ਰਹੀ ਹੈ 2027 ਦੇ ਵਿੱਚ। 650 ਸਾਲਾ ਉਹਨਾਂ ਦੇ ਪ੍ਰਗਟ ਸ਼ਤਾਬਦੀ ਨੂੰ ਮਨਾਉਣ ਵਾਸਤੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤ ਜੀ ਯਤਨ ਕੀਤੇ ਜਾ ਰਹੇ ਹਨ। ਭਗਤ ਜੀ ਦੇ ਬਾਰੇ ਇਤਿਹਾਸਕ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ ਕਿ 1433 ਕੀ ਮਾਘ ਸੁਦੀ ਪੰਦਰਾਸ ਦੁਖੀਓ ਕੇ ਕਲਿਆਣ ਹਿੱਤ ਪ੍ਰਗਟੇ ਸ੍ਰੀ ਰਵਿਦਾਸ। ਦੁਖੀਆਂ ਦਾ ਕਲਿਆਣ ਕਰਨ ਦੇ ਲਈ ਭਗਤ ਰਵਿਦਾਸ ਜੀ ਸੰਸਾਰ ਵਿੱਚ ਆਏ। ਜਦੋਂ ਭਗਤ ਜੀ ਸੰਸਾਰ ਵਿੱਚ ਆਉਂਦੇ ਨੇ ਸੰਗਤ ਜੀ ਭਾਰਤ ਦੇ ਵਿੱਚ ਜਾਤ ਪਾਤ ਊਚ ਨੀਚ ਅਮੀਰ ਗਰੀਬ ਰੰਗ ਨਸਲ ਮਜ਼ਹਬ ਭੇਦ ਇਹ ਵਿਤਕਰੇ ਮੌਜੂਦ ਸਨ। ਜਿਹੜੀਆਂ ਛੋਟੀਆਂ ਜਾਤਾਂ ਵਾਲੇ ਮਨੁੱਖ ਸਨ ਉਹਨਾਂ ਲਈ ਧਰਮ ਮੰਦਰਾਂ ਦੇ ਦਰਵਾਜ਼ੇ ਬੰਦ ਸਨ। ਪਰ ਵੇਖੋ ਜਦੋਂ ਕੋਈ ਫੁੱਲ ਖਿੜਿਆ ਹੋਵੇ ਤੇ ਮਹਿਕ ਆਪਣੇ ਆਪ ਆ ਜਾਂਦੀ ਹੈ। ਭਗਤ ਰਵਿਦਾਸ ਜੀ ਐਸਾ ਸੰਸਾਰ ਦੀ ਫੁਲਵਾੜੀ ਵਿੱਚ ਫੁੱਲ ਖਿੜੇ ਜਿਨੇ ਸਮੁੱਚੇ ਸੰਸਾਰ ਨੂੰ ਮਹਿਕ ਦਿੱਤੀ। ਕੈਸੀ ਮਹਿਕ ਦਿੱਤੀ ਉਹਨਾਂ ਦੇ ਪਾਵਨ ਸ਼ਬਦਾਂ ਵਿੱਚ ਹੀ ਸੁਣ ਲਈਏ ਤੇ ਭਗਤ ਜੀ ਕਹਿੰਦੇ ਨੇ ਹਰ ਹਰ ਹਰ ਹਰ ਹਰ ਹਰ ਹਰੇ ਹਰ ਸਿਮਰਤ ਜਨ ਗਏ ਨਿਸਤਰ ਕਰੇ। ਜਿੰਨੇ ਵੀ ਪਰਮੇਸ਼ਰ ਦਾ ਨਾਮ ਜਪਿਆ ਉਹ ਤਰ ਗਿਆ, ਉਹ ਸੰਸਾਰ ਸਮੁੰਦਰ ਦੀ ਬਾਜੀ ਜਿੱਤ ਗਿਆ, ਉਹ ਸੰਸਾਰ ਸਮੁੰਦਰ ਦੇ ਵਿੱਚ ਨਹੀਂ ਡੁੱਬਿਆ।

ਦੀਨ ਕਹਿੰਦੇ ਆ ਸੰਗਤ ਜੀ ਲਾਗਰ ਨੂੰ, ਕਮਜ਼ੋਰ ਨੂੰ, ਸਾਡੇ ਵਰਗਾ ਕੋਈ ਕੰਗਾਲ ਨਹੀਂ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ। ਸੰਗਤ ਜੀ ਆਪਾਂ ਆਪਣੇ ਅੰਦਰ ਝਾਤੀ ਮਾਰੀਏ, ਕਿੰਨੀ ਸਾਡੇ ਵਿੱਚ ਦੀਨਤਾ ਹੈ, ਕਿੰਨੀ ਕੰਗਾਲਤਾ ਹੈ, ਪਰ ਪਰਮੇਸ਼ਰ ਦਾ ਸੁਭਾਵ ਕੀ ਹੈ? ਉਹ ਦਿਆਲੂ ਹੈ, ਕਿਰਪਾਲੂ ਹੈ, ਮਿਹਰਬਾਨ ਹੈ, ਬਖਸ਼ਾਂ ਕਰਨ ਵਾਲਾ ਹੈ। ਕਈ ਗੁਰਸਿੱਖ ਨਿਤਨੇਮ ਦੇ ਨਾਂ ਨਾਲ ਇਹਨਾਂ ਸਵਈਆਂ ਦਾ ਪਾਠ ਵੀ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ, ਤੇ ਉਹਦੇ ਵਿੱਚ ਵਚਨ ਆਉਂਦਾ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨਗਾਰੈ ਪਾਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੇ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦੀਨ ਦਿਆਲ ਦਇਆ ਨਿਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਏਡਾ ਵੱਡਾ ਦਿਆਲੂ ਹੈ, ਸਾਡੇ ਐਬਾਂ ਨੂੰ ਸਾਡੇ ਦੁੱਖਾਂ ਨੂੰ ਜਾਣਦਾ ਹੈ ਫਿਰ ਵੀ ਦੇ ਜਾਂਦਾ ਹੈ। ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਪਤਿਆਰ ਸੰਗਤ ਜੀ ਪਰਤਾਵਾ ਪ੍ਰੀਖਿਆ, ਵਾਹਿਗੁਰੂ ਜੀ ਸਾਨੂੰ ਹੁਣ ਪ੍ਰੀਖਿਆ ਦੇ ਵਿੱਚ ਨਾ ਪਾਵੋ, ਪਰਤਾਵੇ ਵਿੱਚ ਨਾ ਪਾਵੋ। ਤੁਹਾਡੇ ਬਾਰੇ ਪਤਾ ਹੈ ਕਿ ਤੁਹਾਡਾ ਸੁਭਾਵ ਦਿਆਲੂ ਹੈ, ਕਿਰਪਾਲੂ ਹੈ, ਤੇ ਸਾਡਾ ਕੀ ਜੀਵਨ ਹੈ ਜੀ? ਹਮ ਮੈਲੇ ਤੁਮ ਓਜਲ ਕਰਤੇ ਹਮ ਨਿਰਗੁਣ, ਤੂੰ ਦਾਤਾ ਹਮ ਮੂਰਖ, ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕਰ ਦੇਸਾ। ਸਾਡਾ ਸੰਗਤ ਜੀ ਸੁਭਾਵ ਦਿਆਲ ਦੀਨ ਵਾਲਾ, ਕੰਗਾਲ ਵਾਲਾ, ਪਰ ਪਰਮੇਸ਼ਰ ਦਾ ਸੁਭਾਵ ਦਿਆਲੂ ਕਿਰਪਾਲੂ। ਉਹ ਤੇ ਇੱਥੇ ਆਇਆ ਹੋਇਆ ਦੀਨਾਂ ਨੂੰ ਜਦੋਂ ਗਾਨਾ ਲਾਉਂਦਾ ਹੈ ਤੇ ਵਚਨ ਕਰ ਦਿੰਦਾ ਕਿ ਸੋਮੇ ਸ਼ਾਹ ਵੇ ਪ੍ਰਵਾਹ ਗੁਰੂ ਕਾ ਸ਼ਾਹ, ਬਸ ਵਚਨ ਕਰਨ ਦੀ ਦੇਰ ਸੀ, ਐਸੀਆਂ ਬੇਪਰਵਾਹੀਆਂ ਵਰਤੀਆਂ। ਸੰਗਤ ਜੀ ਉਹ ਇਲਾਕਾ ਪਾਕਿਸਤਾਨ ਦੇ ਵਿੱਚ ਰਹਿ ਗਿਆ, ਸ਼ਾਹੂਕਾਰ ਬਣ ਗਏ। ਅੱਜ ਵੀ ਭਗਤ ਜੀ ਸਾਨੂੰ

0: ਕਹਿੰਦੇ ਮੇਰਾ ਆਪਣਾ ਰੂਪ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਨ੍ਹਾਂ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈਗਾ, ਕੋਈ ਭੇਦ ਨਹੀਂ ਹੈਗਾ। ਜੇ ਗੱਲਾਂ ਕਰਨੀਆਂ ਨਾ ਪਰਮੇਸ਼ਰ ਨਾਲ, ਆਓ ਸਤਿਗੁਰੂ ਮਹਾਰਾਜ ਦੇ ਹਜ਼ੂਰ ਨਿਤ ਨਿਯਮ ਕਰਿਆ ਕਰੀਏ। ਗੱਲਾਂ ਹੁੰਦੀਆਂ ਜੀ ਜਦੋਂ ਇਹ ਸ਼ਬਦ ਪੜ੍ਹਦੇ ਆ ਕਿ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ। ਕੋਈ ਸ਼ਬਦ ਲੈ ਲਓ ਗੁਰੂ ਗ੍ਰੰਥ ਸਾਹਿਬ ਜੀ ਦਾ, ਪਰਮੇਸ਼ਰ ਨਾਲ ਗੱਲਾਂ ਕਰਾਉਂਦਾ ਕੋਈ ਸ਼ਬਦ ਵੀ, ਇੱਕ ਓਂਕਾਰ ਤੋਂ ਸ਼ੁਰੂ ਹੋ ਜਾਓ। ਸਿੱਧੀਆਂ ਵਾਹਿਗੁਰੂ ਨਾਲ ਗੱਲਾਂ ਕਰਾਉਂਦੇ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਤੇ ਅੱਜ ਭਗਤ ਜੀ ਸਾਨੂੰ ਸਮਝਾ ਰਹੇ ਆ ਕਾਰਨ ਕਵਨ ਅਬੋਲ, ਸਾਡੇ ਵਿੱਚ ਕੀ ਐਬ ਰਹਿ ਗਿਆ ਕਿ ਮਾਲਕ ਜੀ ਤੁਸੀਂ ਸਾਡੇ ਨਾਲ ਗੱਲਾਂ ਨਹੀਂ ਕਰਦੇ।
1: ਰਹਾ
0: ਸ਼ਬਦ ਦਾ ਕੇਂਦਰੀ ਭਾਵ ਹੈ।

0: ਬੜਾ ਚਿਰ ਹੋ ਗਿਆ ਦਰਸ਼ਨ ਕੀਤਿਆਂ ਨੂੰ, ਬਹੁਤ ਲੰਬਾ ਸਮਾਂ ਹੋ ਗਿਆ। ਆਪਣੇ ਅੰਦਰ ਝਾਤੀ ਮਾਰਿਓ, ਕਿੰਨੇ ਜਨਮ ਭਟਕੇ ਹਾਂ, ਭਟਕਦਿਆਂ ਭਟਕਦਿਆਂ ਕਈ ਜਨਮ ਗੁਜ਼ਰ ਗਏ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲੱਗ ਜੀਵੋ, ਆਸਾ ਹੈ ਕਿ ਇਸ ਵਾਰ ਆਪ ਜੀ ਕਿਰਪਾ ਕਰ ਦਿਓਗੇ, ਆਸਾ ਹੈ ਕਿ ਆਵਾਗੌਣ ਤੋਂ ਰਹਿਤ ਕਰ ਦਿਓਗੇ, ਆਸਾ ਹੈ ਕਿ ਆਪਣੇ ਚਰਨਾਂ ਵਿੱਚ ਲੀਨ ਕਰ ਲਓਗੇ, ਆਸਾ ਹੈ ਕਿ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ, ਇਵੇਂ ਆ ਸਾਡੀ ਛੋਟੀ ਜੀ ਬੂੰਦ ਆਪ ਵਿੱਚ ਸਮਾ ਜਾਵੇਗੀ। ਕਹਿ ਰਵਿਦਾਸ, ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੈ। ਸੰਗਤ ਜੀ ਆਓ, ਲੜੀਵਾਰ ਕਥਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਕੀ ਬੋਲਦੇ ਨੇ, ਅੱਜ ਸਾਡੇ ਨਾਲ ਕੀ ਗੱਲਾਂ ਬਾਤਾਂ ਕਰਦੇ ਨੇ, ਸਰਵਣ ਕਰੀਏ।
1: ਕੇਦਾਰਾ ਮਹੱਲਾ ਪੰਜਵਾ।
0: ਕੇਦਾਰਾ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ,
1: ਪ੍ਰੀਤਮ ਬਸਤ ਰਿਦ ਮਹਿ ਖੋਰ।
0: ਸੰਗਤ ਜੀ ਫਿਰ ਗੱਲਾਂ ਕਰਦਿਆਂ ਕਹਿੰਦੇ ਸਾਡੇ ਚ ਹੀ ਖੋਟ ਹੈ। ਕੀ ਹੈ ਜੀ? ਸਾਡੇ ਚ ਹੀ ਐਬ ਆ, ਸਾਡੇ ਚ ਹੀ ਕੋਰਾ ਬਣਿਆ। ਪ੍ਰੀਤਮ ਬਸਤ ਰਿਦ ਮਹਿ ਖੋਰ, ਖੋਰ ਕਹਿੰਦੇ ਖੋਟ ਨੂੰ, ਕੋਰੇਪਨ ਨੂੰ। ਸਾਡੇ ਵਿੱਚ ਹੀ ਐਬ ਨੇ, ਔਗਣ ਨੇ। ਮਾਲਕ ਜੀ ਤੁਸੀਂ ਤੇ ਦਿਆਲੂ ਹੋ, ਕਿਰਪਾਲੂ ਹੋ, ਹਮੇਸ਼ਾ ਬਖਸ਼ਣ ਵਾਲੇ ਹੋ, ਪਰ ਸਾਡੇ ਵਿੱਚ ਹੀ

ਅੰਧ ਇਹਨੂੰ ਪਰਮੇਸ਼ਰ ਜੀ ਢਾ ਦਿਓ, ਨਿਵਾਰ ਦਿਓ, ਦੂਰ ਕਰ ਦਿਓ ਤੇ ਆਪਣੇ ਵੱਲ ਸਾਡੀ ਬਾਹ ਪਕੜ ਕੇ ਆਪਣੇ ਕਾਰੇ ਵਿੱਚ ਲਾ ਲਵੋ, ਸਾਨੂੰ ਆਪਣੇ ਪੱਲੇ ਲਾ ਲਓ। ਸੰਗਤ ਜੀ ਕਿੰਨੇ ਭਰਮ ਆ, ਇਹ ਅਸੀਂ ਪਾਲ ਕੇ ਬੈਠੇ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਉਪਦੇਸ਼ ਦਿੰਦੇ ਆ, ਗੱਲਾਂ ਕਰਦੇ ਆ, ਫਿਰ ਸਾਨੂੰ ਭਰਮਾਂ ਵਿੱਚੋਂ ਬਾਹਰ ਕੱਢਦੇ ਆ। ਭਰਮਾਂ ਵਿੱਚੋਂ ਬਾਹਰ ਕਿਵੇਂ ਕੱਢਦੇ ਆ? ਅੱਜ ਦਾ ਉਪਦੇਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹਦੀ ਵਿਆਖਿਆ ਕਰਦੇ ਆ, ਕਹਿੰਦੇ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੂਰ ਅੰਧਾਰ। ਸੰਗਤ ਜੀ ਇੱਕ ਸੂਰਜ ਚੜਦਾ ਕਿੰਨੀ ਰੋਸ਼ਨੀ ਹੋ ਜਾਂਦੀ ਆ, ਇੱਕ ਚੰਦਰਮਾ ਰਾਤ ਨੂੰ ਹੁੰਦਾ ਕਿੰਨੀ ਰੋਸ਼ਨੀ ਹੋ ਜਾਂਦੀ ਆ। ਤੇ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਆ, ਕਹਿੰਦੇ ਜੇ ਸੌ ਚੰਦਾ ਉਗਵੈ, ਕਿੰਨਾ ਜੀ? ਸੈਂਕੜੇ ਚੰਦਰਮਾ। ਤੇ ਸੂਰਜ ਕਿੰਨੇ ਚੜ ਜਾਣ? ਹਜ਼ਾਰਾਂ ਚੜ ਜਾਣ। ਸੂਰਜ ਚੜੇ ਹਜ਼ਾਰ, ਹੁਣ ਇੰਨਾ ਚਾਨਣ ਹੋ ਜਾਵੇ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੂਰ ਅੰਧਾਰ। ਇੰਨਾ ਚਾਨਣ ਹੋਣ ਤੋਂ ਬਗੈਰ ਵੀ ਘੁੱਪ ਹਨੇਰਾ ਕਿਵੇਂ? ਸੰਗਤ ਜੀ ਵੇਖੋ, ਜੇਕਰ ਕੋਈ ਵਹਿਮ ਕਰਦਾ, ਭਰਮ ਕਰਦਾ, ਜੋਤਸ਼ੀਆਂ ਨੂੰ ਮੰਨਦਾ, ਗ੍ਰਹਿਆਂ ਨਛੱਤਰਾਂ ਨੂੰ ਮੰਨਦਾ, ਪੱਥਰਾਂ ਨੂੰ ਮੰਨਦਾ, ਕਰਮ ਕਾਂਡਾਂ ਨੂੰ ਕਰਦਾ, ਹਜ਼ਾਰ ਨਹੀਂ ਲੱਖਾਂ ਸੂਰਜ ਚੜ ਜਾਣ, ਉਹਦੇ ਅੰਦਰੋਂ ਅਗਿਆਨਤਾ ਦੂਰ ਨਹੀਂ ਹੋਣੀ। ਹਜ਼ਾਰ ਨਹੀਂ ਲੱਖਾਂ ਵੀ ਚੜ ਜਾਣ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਵੇਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਲਵੇਗਾ ਗਿਆਨ, ਤੇ ਫਿਰ ਇਹਦੇ ਵਹਿਮ ਅਤੇ ਭਰਮ ਉੱਡ ਜਾਣਗੇ। ਮੈਂ ਥੋੜੀ ਜਿਹੀ ਵਿਆਖਿਆ ਕਰਨੀ ਹੈ, ਕਿਉਂਕਿ ਅੱਜ ਰਹਾਓ ਵਾਲਾ ਬੰਧ ਹੀ ਇਹ ਕਹਿ ਰਿਹਾ ਕਿ ਭਰਮਾਂ ਨੂੰ ਨਿਵਾਰਨ ਲਈ ਕਿਹੜੇ ਕਿਹੜੇ ਭਰਮ ਕਰਦੇ ਆ। ਸੌਣ ਸਗਨ ਵਿਚਾਰਨੇ, ਨੌ ਗ੍ਰਹਿ ਬਾਰਾਂ ਰਾਸ ਵਿਚਾਰਾ। ਸੌਣ, ਸੰਗਤ ਜੀ ਮੈਂ ਸ਼ਬਦ ਬੋਲਿਆ ਸੌਣ, ਤੇ ਆਪਾਂ ਸੋਚਿਆ ਹੋਣਾ ਕਿ ਜਿਵੇਂ ਸੌਣ ਭਾਦੋ ਮਹੀਨੇ ਦੀ ਗੱਲ ਹੋ ਰਹੀ ਆ, ਨਹੀਂ, ਇੱਥੇ ਸੌਣ ਦਾ ਅਰਥ ਹੈ ਜੋਤਿਸ਼। ਸੌਣ ਦਾ ਕੀ ਅਰਥ ਹੈ ਜੀ? ਜੋਤਿਸ਼। ਜੋਤਸ਼ੀਆਂ ਨੂੰ ਪੁੱਛਣਾ ਦਿਨ ਚੰਗਾ ਲੰਘੇਗਾ ਕਿ ਮਾੜਾ ਲੰਘੇਗਾ? ਅੱਜ ਜੋਤਸ਼ੀਆਂ ਦੇ ਚੱਕਰਾਂ ਵਿੱਚ ਪੈ ਕੇ, ਵਹਿਮਾਂ ਭਰਮਾਂ ਵਿੱਚ ਪੈ ਕੇ ਲੁਕਾਈ ਖੁਆਰ ਹੋ ਰਹੀ ਆ। ਪਰ ਹੈ ਸੰਗਤ ਜੀ ਸਾਰਾ ਇਹ ਵਹਿਮ ਤੇ ਭਰਮ ਕਿਵੇਂ? ਅੱਜ ਤੋਂ 20 ਕੁ ਸਾਲ ਪਛਾਣ ਹੋ ਜਾਇਓ, ਉਦੋਂ ਵੱਖ ਵੱਖ ਟੀਵੀ ਚੈਨਲਾਂ ਤੇ ਜੋਤਸ਼ੀ ਬੈਠੇ ਸਨ ਜਿਨ੍ਹਾਂ ਦਾ ਨਾਮ ਬੜਾ ਸੀ ਭਾਰਤ ਵਿੱਚ। ਵੱਡੇ ਵੱਡੇ ਟੀਵੀ ਚੈਨਲਾਂ ਦੇ ਇਹ ਜੋਤਸ਼ੀ ਬੈਠੇ ਤੇ ਕਹਿ ਰਹੇ ਸਨ ਕਿ ਆਉਣ ਵਾਲਾ ਪ੍ਰਧਾਨ ਮੰਤਰੀ ਹੈ ਲਾਲ ਕ੍ਰਿਸ਼ਨ ਅਡਵਾਨੀ। 20 ਸਾਲ ਪੁਰਾਣੀ ਗੱਲ ਕਰ ਰਿਹਾ ਮੈਂ ਜੀ। ਦੂਸਰੇ ਚੈਨਲ ਤੇ ਬੈਠਾ ਉਹ ਕਹਿ ਰਿਹਾ ਜੀ ਆਉਣ ਵਾਲਾ ਪ੍ਰਧਾਨ ਮੰਤਰੀ ਹੈ ਸੋਨੀਆ ਗਾਂਧੀ। ਮੈਂ ਧਿਆਨ ਨਾਲ ਸਾਰੇ ਜੋਤਸ਼ੀਆਂ ਨੂੰ ਸੁਣਦਾ ਗਿਆ, ਇੱਕ ਵੀ ਜੋਤਸ਼ੀ ਨੇ ਨਹੀਂ ਕਿਹਾ ਕਿ ਆਉਣ ਵਾਲਾ ਪ੍ਰਧਾਨ ਮੰਤਰੀ ਹੈ ਡਾਕਟਰ ਮਨਮੋਹਨ ਸਿੰਘ। ਬਣਿਆ ਕੌਣ ਸੀ ਜੀ? ਡਾਕਟਰ ਮਨਮੋਹਨ ਸਿੰਘ। ਕੀ ਸਮਝੇ ਆਪਾਂ ਇੱਥੋਂ ਕਿ ਇਹ ਜਿਹੜੇ ਜੋਤਸ਼ੀ ਆ ਸਾਨੂੰ ਵਹਿਮਾਂ ਵਿੱਚ ਪਾ ਕੇ, ਭਰਮਾਂ ਵਿੱਚ ਪਾ ਕੇ, ਪਖੰਡਾਂ ਵਿੱਚ ਪਾ ਕੇ ਸਾਡਾ ਸਮਾਂ ਵੀ ਬਰਬਾਦ ਕਰਦੇ ਆ, ਧਨ ਵੀ ਬਰਬਾਦ ਕਰਦੇ ਆ। ਆਓ ਗੁਰੂ ਗ੍ਰੰਥ ਸਾਹਿਬ ਤੋਂ ਚਾਨਣਾ ਲਈਏ। ਸੌਣ ਸਗਨ ਵਿਚਾਰਨੇ, ਨੌ ਗ੍ਰਹਿ, ਗ੍ਰਹਿਆਂ ਦੀ ਕੀ ਚਾਲ ਹੈ? ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸਿੱਖਿਆ ਲੈ ਲਈ ਆ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਗਨ ਗਨ ਜੋਤਕ ਕਾਂਡੀ ਕੀਨੀ, ਪੜੈ ਲਿਖਾਵੈ ਤਤ ਨ ਚੀਨੀ। ਇਹਨਾਂ ਜੋਤਸ਼ੀਆਂ ਨੂੰ ਜਿਹੜੇ ਗਿਣਤੀਆਂ ਮਿਤੀਆਂ ਕੱਢ ਕੇ ਆਪਣੀਆਂ ਪੱਤਰੀਆਂ ਬਣਾਉਂਦੇ ਆ, ਇਹਨਾਂ ਨੂੰ ਤੱਤ ਦੀ ਅਸਲੀਅਤ ਦੀ ਸਮਝ ਨਹੀਂ ਹੈਗੀ। ਤੇ ਆਪਾਂ ਕਿਹਦੇ ਆਖੇ ਲੱਗਣਾ ਜੀ? ਆਪਣੇ ਗੁਰੂ ਦੇ। ਆਪਾਂ ਨੂੰ ਜੋਤਸ਼ੀਆਂ ਨਾਲ ਕੋਈ ਲੈਣਾ ਦੇਣਾ ਨਹੀਂ, ਭਰਮਾਂ ਦੇ ਵਿੱਚ ਨਹੀਂ ਪੈਣਾ।
गुरु ग्रंथ साहब महाराज की बाणी सानू भरमा विचों बाहर कढ़दी है। किन्ने भरम ने सौन सगन विचारने, नौ ग्रह बारह रास विचारा, तामन टूने ओसिया कन सोई पासार पसारा, गदो कुत्ते बिल्लिया इल मलाली गिदड़ शारा। पुराने बुजुर्ग जानते हैं गदा हिंग पिया बद शगनी हो गई, कुत्ते ते बिल्ली ने रस्ता कट दिता, हुण कारज सफल नहीं होना। किन्ने लोग भरम पा के बैठे आ, गदो कुत्ते बिल्लिया इल मलाली गिदड़ शारा, नार पुरख पागनी पानी अगन, आ भागा भरी संग्रांत सी, आ फलानी नारी मथे लग गई सारा महीना माड़ा लंघेगा, फलाना चंद्रा मनुख मथे लग गया सारा महीना माड़ा लंघेगा। संगत जी मालक ने अज सानू समझाया भरमां दे विच नहीं पैना। कल्ले पिंडां दे रहण वाले अनपढ़ लोग वहमी नहीं हुंदे, माफ करियो पढ़े लिखे लोग भी वहमी आ। पढ़े लिखे लोग जिन्हां पीएचडियां कीतियां डिग्रियां कीतियां, मैं देश विदेश जाके वेखिया ते घरां दे विच आया एक पौधा जिन्हों कहिंदे मनी प्लांट। की कहिंदे आ जी? मनी प्लांट। मनी प्लांट लाया जी, इस मनी प्लांट लाउण नाल घर दे विच पैसे की बहुत आत हो जाती है, माया की वर्खा होंदी है। संगत जी मनी प्लांट लाउण दे नाल हरियाली हो सकती है, वातावरण साफ हो सकता कि मनी प्लांट लाउण नाल पैसे आ जाते हैं जी? उहदे लई ते दुकानदार नूं दुकान ते जाना पैना, जे किसानियां नूं हल चलाउणा पैना, जेकर कोई नौकरी पेशा है तो उन्हें नौकरी से जाना पैना। पैसे किवें आउंदे आ गुरु ग्रंथ साहब तो पुछिए, उद्दो साहे क्या निशानी, तोड़ ना आवे अन्नी। कहंदे उद्यमी मनुख बनो, जेड़ा भी कोई उद्यम करदा उहदे घरे अन्न धन की कोई तोड़ नहीं आउंदी। ते गुरु दे सिखां ने इनू कमाया। मैं भारत दीआं वख-वख स्टेटां विच जाके वेखिया, किसे कोल 50 ट्रक, किसे कोल 100 ट्रक, की कीता उद्यम कीता, गुरु साहिब दे आखे लगे आ, माया आ गई घरां दे विच। पर जे वहमां विच पै जांदे, भरमां विच पै जांदे, मैं ते हैरान रह गया। कल नगर कीर्तन सी जी फगवाड़ा गुरद्वारा सुखचियाणा साहिब, जिहड़ा मीरी पीरी खालसा मार्च चलदा पिया ना जी, मैं आप जी का 2 मिनट समा लवां। कल गुरद्वारा सुखचियाणा साहिब फगवाड़ा तो चल के गुरद्वारा गंगसर साहिब करतारपुर पहुंचिया, अज गुरद्वारा गंगसर साहिब करतारपुर तो चल के इस नगर कीर्तन ने डेरा बाबा बलवंत सिंह जी उड़मड़ टांडा विखे पहुंचना, ते कल नूं संगत जी उथों आरंभ होके हरगोबिंद गुरु हरगोबिंद साहब जी का स्थान हरगोबिंदपुर उथों हुंदिया होया रात्रि का विश्राम करना गुरद्वारा बुरज साहब धारीवाल। उस तो अगले दिन गुरद्वारा बुरज साहब धारीवाल तो गुरदासपुर हुंदिया होया वख वख पिंडां विचों आउंदिया होया धन गुरु अर्जन देव जी दे स्थान गुरद्वारा साहब पातशाही पंजवीं ऊठियां विखे पहुंचना बटाले नेड़े। उथों शुरू होके बटाले तो संगत जी बाबा बकाला साहब गुरु तेग बहादुर साहब का इतिहासक गुरद्वारा, बाबा बकाला साहब तो शुरू होके संगत जी वख वख नगरां थानी हुंदियां कथू नंगल तन तन बाबा बुढ़ा जी दे स्थान ते कथू नंगल तो आरंभ होके संगत जी वख वख नगरां थानी हुंदियां गुरु के बाग हुंदियां कुकड़ा वाला राजासांसी गुमटाला श्री दरबार साहब पहुंचना 25 तरीक नूं। गल चली सी वहमां भरमां दी, ते कल गुरद्वारा सुखचियाणा साहब एक वहम मैं नवा वेख लिया। एक भैन मेरे कोल आई ते आके कहन लगी कि ज्ञानी जी आ जिहड़ी गोलक विच तुसीं माया पाई है ना, मेरे कोलों पैसे लै लो ते मैनूं इहदे विचों टुटे पैसे कढ के दिओ। मैं कहा जी इह क्यों? कहिंदी मैनूं किसी ज्योतिषी ने दस्सिया कि इहदे नाल घरां दे विच पैसिआं दी वरखा हुंदी है, बहुत आत हो जांदी है।
ਆ ਵੇਖੋ ਕਿਹੋ ਜਿਹੇ ਵਹਿਮ ਪਾਏ ਆ। ਬਾਣੀ ਦੇ ਵਹਿਮਾਂ ਨੂੰ ਬਾਹਰ ਕੱਢਦੀ ਹੈ ਤੇ ਜੋਤਸ਼ੀਆਂ ਨੇ ਉੱਥੇ ਆ ਕੇ ਵਹਿਮ ਪਾਲਣ ਦਾ ਯਤਨ ਕੀਤਾ। ਸੰਗਤ ਜੀ, ਆਪਾਂ ਇਹਨਾਂ ਵਹਿਮਾਂ ਦੇ ਵਿੱਚ ਨਹੀਂ ਪੈਣਾ। ਅੱਜ ਮਾਲਕ ਜੀ ਸਾਨੂੰ ਸਮਝਾ

ਗੁਰਬਾਣੀ ਸੰਗਤ ਜੀ ਸੰਸਾਰ ਸਮੁੰਦਰ ਵਿੱਚ ਗਰਕ ਹੋ ਗਏ, ਡਿੱਗ ਗਏ, ਡੁੱਬ ਗਏ। ਮਾਲਕ ਜੀ ਕਿਰਪਾ ਕਰਕੇ ਸਾਨੂੰ ਕੰਢੇ ਲਾ ਦਿਓ। ਆਪਾਂ ਰੋਜ਼ ਪੜ੍ਹਦੇ ਹਾਂ, ਪੰਕਜ ਮੋਹ ਪਗ ਲਈ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਕਿੰਨੇ ਡੁੱਬਦੇ ਪਏ ਆ। ਤੇ ਬਚਨ ਦਾ ਸਾਧਨ ਕੀ ਹੈ? ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਪਰਮੇਸ਼ਰ ਦਾ ਨਾਮ ਹੀ ਬਚਾ ਸਕਦਾ ਹੈ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਨ ਦੇ ਗੁਰ ਪਾਰ ਉਤਾਰਨ

ਆ ਸਤਸੰਗਤ ਰੂਪੀ ਸਰੋਵਰ ਵਿਚ ਸੰਗਤ ਜੀ ਸਾਨੂੰ ਪਰਮੇਸ਼ਰ ਦੇ ਨਾਮ ਦੇ ਗੁਰੂ ਦੇ ਸ਼ਬਦ ਦੇ ਚਰਨ ਮਿਲ ਜਾਂਦੇ ਆ ਤੇ ਗੁਰੂ ਦਾ ਸ਼ਬਦ ਮਿਲ ਗਿਆ ਫਿਰ ਡੁੱਬਣ ਤੋਂ ਬਚ ਜਾਂਦੇ।

ਵਾਹਿਗੁਰੂ ਨੇ ਸਾਨੂੰ ਗਰਭ ਕੁੰਡ ਦੇ ਵਿੱਚ ਮਾਤਾ ਦੇ ਉਦਰ ਦੇ ਵਿੱਚ ਰੱਖਿਆ, ਆ ਵਿਖੇ ਬੰਨ ਦੇ ਵਿੱਚ ਸੰਸਾਰ ਰੂਪੀ ਜੰਗਲ ਦੇ ਵਿੱਚ ਉਹੀ ਬਚਾਉਣ ਵਾਲਾ ਹੈ, ਉਹੀ ਰਖਵਾਲਾ ਹੈ।

ਸਭ ਕੁਝ ਕਰਨ ਕਰਾਉਣ ਵਾਲਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਵਾਹਿਗੁਰੂ, ਸਮਰੱਥ ਵੀ ਹੈ ਤੇ ਜਿਹੜਾ ਉਹਦੀ ਸ਼ਰਨ ਪੈ ਜਾਂਦਾ ਹੈ ਉਹਨੂੰ ਫਿਰ ਕਿਸੇ ਹੋਰ ਦਾ ਨਿਹੋਰਾ ਨਹੀਂ ਰਹਿੰਦਾ, ਮੁਥਾਜੀ ਨਹੀਂ ਰਹਿੰਦੀ, ਕਿਉਂਕਿ ਉਹਨੂੰ ਪਤਾ ਹੈ ਕਿ ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ। ਜਾਬੀ ਲੈਂਦੇ ਹਾਂ ਜੀ,

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: आप सुन रहे हैं पुण्य दर्शन।
2: की चाहिदा, ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस.com.au ते जाओ। आओ थोड़ा कोई हल करिए।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ ਜਿੱਥੇ ਵੀ ਕਿਤੇ ਹੋ। ਆਸ ਕਰਦੇ ਹਾਂ ਰਾਜ਼ੀ ਖੁਸ਼ੀ ਹੋਵੋਗੇ, ਬੱਚਿਆਂ ਦੀਆਂ ਇਹਨਾਂ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਵੋਗੇ, ਅਤੇ ਸੜਕਾਂ ਦੇ ਉੱਤੇ ਥੋੜ੍ਹੇ ਹੋਏ ਵਿਹਲ ਦੇ ਵਿੱਚ ਸਕੂਨ ਮਾਣ ਰਹੇ ਹੋਵੋਗੇ। ਯਾਦ ਰਹੇ ਕਿ ਸੜਕਾਂ ਦੇ ਉੱਤੇ ਆਪਾਂ ਪੇਸ਼ੈਂਸ ਵੀ ਬਣਾਈ ਰੱਖਣਾ, ਸੜਕਾਂ ਦੇ ਉੱਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਾਡੀਆਂ ਉਂਗਲਾਂ ਮੋਬਾਈਲ ਦੇ ਉੱਤੇ ਨਾ ਜਾਣ। ਇਹਨੇ ਇੱਕ ਬੇਨਤੀਆਂ ਪ੍ਰਵਾਨ ਕਰੋ, ਆਓ ਉਸ ਰੱਬ ਦਾ ਸ਼ੁਕਰਾਨਾ ਕਰਦਿਆਂ ਹੋਇਆ ਅੱਗੇ ਵੱਧਦਿਆਂ ਜਿਹਨੇ ਅੱਜ ਦਾ ਸਾਨੂੰ ਇਹ ਦਿਨ ਦਿੱਤਾ, ਜਿਹਦੀ ਰਜ਼ਾ ਦੇ ਵਿੱਚ ਇਹ ਸਵਾਸ ਚੱਲ ਰਹੇ ਨੇ, ਆਓ ਉਹਦਾ ਸ਼ੁਕਰਾਨਾ ਕਰੀਏ। ਉਸ ਰੱਬ ਸੱਚੇ ਦਾ ਓਟ ਆਸਰਾ ਲੈ ਕੇ ਅੱਜ ਦੇ ਪ੍ਰੋਗਰਾਮ 'ਚ ਅੱਗੇ ਵਧੀਏ। ਅਰਦਾਸ ਕਰਦੇ ਹਾਂ ਕਿਹੜੇ ਫੜੇ ਕੰਮ ਤੁਹਾਡੇ ਨੇ ਪਰੇ ਚੜ੍ਹਨ, ਜੋ ਵੀ ਮਨ ਦੇ ਉੱਤੇ ਬੋਝ ਆ, ਜੋ ਵੀ ਮਨ ਦੇ ਉੱਤੇ ਪਰੇਸ਼ਾਨੀਆਂ ਨੇ, ਉਹ ਸਭ ਇੱਕ ਪਾਸੇ ਰੱਖ ਕੇ ਆਓ। ਨਵੇਂ ਦਿਨ ਦੀ ਨਵੇਂ ਸਿਰੋਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਸੋਹਣੇ ਪਿਆਰੇ ਖਿੜੇ ਚਿੱਟੇ ਦਿਨ ਦੀ ਆਨੰਦ ਮਾਣਦੇ ਹਾਂ ਅਤੇ ਵੱਧਦੇ ਹਾਂ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਸ਼ੁਰੂਆਤ ਕਰਦੇ ਹਾਂ ਆਪਾਂ ਸ਼ਬਦ ਕੀਰਤਨ ਦੇ ਨਾਲ। ਉਸ ਵਾਹਿਗੁਰੂ ਨੂੰ ਅੰਗ ਸੰਗ ਸਹਾਈ ਹਾਜ਼ਰ ਨਾਜ਼ਰ ਜਾਣ ਕੇ ਆਓ, ਉਹਦੇ ਉੱਤੇ ਸੁੱਟ ਕੇ ਡੋਰੀਆਂ ਅੱਗੇ ਵੱਧਦੇ ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ।

रेडियो हांजी 1674 प्रोग्राम हांजी मेलबर्न, मैं रणजोत सिंह एक बारी फिर तो हाजिर हाँ। अज 21 तरीक है सितंबर का महीना, सोमवार का दिन, 7:05 हो चुके हैं मेलबर्न के सवेर से। प्रोग्राम हांजी मेलबर्न का आनंद माण रहे हो तुम, तो आस करदा कि इस सोहने प्यारे दिन का आनंद भी तुम माण रहे हो। इसे सोहने प्यारे दिन का आनंद माणद आओ ये दिन देन वाले का पहला शुकराना करिए, तो फिर वधिया अगे इस सफर के उत्ते ढेर सारिया रब तुहानू खुशियां दे। अज के दिन अड़े फड़े काम तुहाडे नेपरे चढ़न, सोहणियां ते नेक कमाइया करके घरां नू वापसी होवे। नेक कमाइया घरां दे विच तंदरुस्ती लैके आउण, चढ़दी कला लैके आउण, इज्जत पत लैके आउण, प्यार सर सुख लैके आउण, तुहाडियां सब दियां मनोकामनावां पूरियां होण। आओ इस अरदास दे नाल अगे वधदे हां। प्रोग्राम हांजी मेलबर्न दे विच इस थां दे उत्ते इस सिद्ध विच तुहाडे सुख स्नेह पढ़ांगे, तुहाडे आए हुए मैसेजेस, मौसम ते झात मारांगे, ट्रैफिक ते झात मारांगे, ते उहदे विच तुहाडा भी साथ पालांगे। जे तुहाडे कोल कोई जानकारी आ ते उह तुसीं साडे नाल जरूर सांझी करिओ। 044-717-1674 044-717-1674 ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ ਅਤੇ ਸਾਂਝ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਆਪਾਂ ਮੌਸਮ ਤੋਂ ਸ਼ੁਰੂਆਤ ਕਰ ਲੈਂਦੇ ਹਾਂ, ਅਤੇ ਜੇਕਰ ਤੁਸੀਂ ਆਪਣੇ ਇਲਾਕੇ ਬਾਰੇ ਥੋੜ੍ਹਾ ਬਹੁਤਾ ਦੱਸਣਾ ਚਾਹੁੰਦੇ ਹੋ ਤਾਂ ਵਟਸਐਪ ਕਰ ਸਕਦੇ ਹੋ, ਫੇਸਬੁੱਕ ਦੇ ਉੱਤੇ ਮੈਸੇਜ ਕਰ ਸਕਦੇ ਹੋ। ਪਰ ਜਿੱਦਾਂ ਕਿ ਆਪਾਂ ਕੱਲ੍ਹ ਦੇ ਦਿਨ ਤੋਂ ਵੇਖ ਰਹੇ ਹਾਂ, ਲਗਭਗ ਹੁਣ ਆਪਾਂ ਗਰਮੀ ਮਹਿਸੂਸ ਕਰ ਰਹੇ ਹੋਵਾਂਗੇ, ਅਤੇ ਮਾਹੌਲ ਚਾਲ ਸਵੇਰੇ ਸਵੇਰੇ ਦੇ ਸਮੇਂ ਤੋਂ ਹੀ ਗਰਮੀ ਟਾਈਪ ਚਿੱਟਾ ਦਿਨ ਚੜ੍ਹ ਆਉਂਦਾ, ਅਤੇ ਅੱਜ ਵੀ ਕੁਛ ਉਸੇ ਤਰ੍ਹਾਂ ਦਾ ਹੀ ਆ। ਉਹ ਵੇਖਦੇ ਹਾਂ ਕਿਵੇਂ ਦੇ ਨੇ ਬਾਕੀ ਸ਼ਹਿਰ ਅਤੇ ਅੱਗੇ ਚੱਲ ਕੇ ਕੀ ਹੋਣ ਵਾਲਾ। ਸੋ ਫਿਲਹਾਲ ਸਿਡਨੀ ਤੋਂ ਸ਼ੁਰੂਆਤ ਕਰੀਏ, ਅਤੇ ਇਸ ਟਾਈਮ 22-23 ਦੇ ਆਸ ਪਾਸ ਤਾਪਮਾਨ ਚਲੇ ਗਿਆ, ਅਤੇ 28 ਜ਼ਿਆਦਾ ਤੋਂ ਜ਼ਿਆਦਾ ਚਲੇ ਜਾਣਾ, ਯਾਨੀ ਕਿ ਗਰਮੀ ਅੱਜ ਦੇ ਦਿਨ 80% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ ਚਾਂਸ, ਥੰਡਰਸਟੋਰਮ ਦੇ ਵੀ ਨੇ ਵੈਸਟ ਵਾਲੇ ਪਾਸੇ ਦੁਪਹਿਰ ਦੇ ਸਮੇਂ। ਸਵੇਰਾ ਸਵੇਰਾ ਬੜਾ ਵਧੀਆ ਆ, ਕਲੀਅਰ ਆ, ਅਤੇ ਆਪਣੇ ਆਪਣੇ ਇਲਾਕੇ 'ਚ ਤੁਸੀਂ ਹਿਸਾਬ ਤਾਬ ਲਾ ਲਿਓ। ਕਈ ਇਲਾਕਿਆਂ ਦੇ ਵਿੱਚ ਤੇਜ਼ ਹਨੇਰੀਆਂ ਵੀ ਵਗਣੀਆਂ ਨੇ, 25-40 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਵੈਸਟ ਵਾਲੇ ਪਾਸੇ, ਨੌਰਥ ਵੈਸਟ ਵਾਲੇ ਪਾਸੇ ਸ਼ੋ ਹੋ ਰਹੀਆਂ ਨੇ ਹਵਾਵਾਂ, ਜਿਹੜੀਆਂ ਕਿ ਸਾਊਥ ਵਾਲੇ ਪਾਸੇ, ਸਾਊਥ ਈਸਟ ਵਾਲੇ ਪਾਸੇ ਨੂੰ ਸ਼ਿਫਟ ਹੋਣੀਆਂ ਨੇ ਜਦੋਂ ਇਹਨਾਂ ਨੇ ਰਫ਼ਤਾਰ ਤੇਜ਼ ਫੜੀ। ਅਤੇ ਵੱਡੀ ਫਲਕਚੁਏਸ਼ਨ ਵੇਖ ਸਕਦੇ ਹਾਂ ਆਪਾਂ ਕੱਲ੍ਹ ਦੇ ਦਿਨ। ਅੱਜ ਜਿੱਥੇ ਜ਼ਿਆਦਾ ਤੋਂ ਜ਼ਿਆਦਾ 28, ਉੱਥੇ ਕੱਲ੍ਹ ਦੇ ਦਿਨ 20 ਤੋਂ ਵੀ ਹੇਠਾਂ ਤਾਪਮਾਨ ਰਹਿਣ ਦੇ ਚਾਂਸ ਨੇ। ਸੋ ਇਹਦਾ ਮਤਲਬ ਕਿ ਮੀਂਹ, ਅਤੇ ਉਸ ਤੋਂ ਬਾਅਦ ਫਿਰ ਤਾਪਮਾਨ ਧੜਾਮ ਡਿੱਗੂਗਾ, ਅਤੇ ਹੌਲੀ ਹੌਲੀ ਉੱਠਦਾ ਫਿਰ ਸ਼ੁੱਕਰਵਾਰ ਜਾ ਕੇ ਉੱਠੂਗਾ। ਸੋ ਕੁੱਲ ਮਿਲਾ ਕੇ ਇਸ ਹਫ਼ਤੇ ਦੇ ਵਿੱਚ ਕਾਫ਼ੀ ਰੰਗ ਆਪਾਂ ਨੂੰ ਵੇਖਣ ਮਿਲ ਜਾਣਗੇ। ਸਿਡਨੀ ਤੋਂ ਬਾਅਦ ਮੈਲਬਰਨ ਨੂੰ ਆਉਂਦੇ ਹਾਂ, ਅਤੇ ਇਸ ਟਾਈਮ 11 ਤਾਪਮਾਨ ਹੈ, 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਅਤੇ ਅੱਜ ਦੇ ਦਿਨ ਧੁੱਪ ਵੀ ਆ, ਬੱਦਲਵਾਈ ਜੀ ਵੀ ਸ਼ੋਅ ਹੋ ਰਹੀ ਹੈ, ਅਤੇ ਮੀਂਹ ਦੇ ਚਾਂਸ ਵੀ 70% ਨਾਲ ਦੱਸੇ ਜਾ ਰਹੇ ਨੇ ਵੈਬਸਾਈਟ ਦੇ ਉੱਤੇ। ਸੋ ਫਿਲਹਾਲ ਤੁਸੀਂ ਵੇਖਣਾ ਵੀ ਤੁਹਾਡੇ ਇਲਾਕੇ ਦੇ ਵਿੱਚ ਕਿੱਦਾਂ, ਪਰ ਕੁੱਲ ਮਿਲਾ ਕੇ ਅੱਜ ਦਿਨ ਬਹੁਤ ਵਧੀਆ, ਮਾਣੋ ਆਨੰਦ। ਕੱਲ੍ਹ ਦੇ ਦਿਨ ਵੀ ਸੋਹਣੀ ਧੁੱਪ ਅਤੇ ਇੱਕੋ ਹੀ ਰੰਗ ਦਿਖਾਈ ਦੇ ਰਿਹਾ। ਬੁੱਧਵਾਰ ਦਾ ਦਿਨ ਵੀ ਬੜਾ ਵਧੀਆ, ਅਤੇ ਵੀਰਵਾਰ ਅਤੇ ਸ਼ੁੱਕਰਵਾਰ ਦੇ ਦਿਨ ਭਰਪੂਰ ਗਰਮੀ ਹੋਣੀ ਆ, ਵੀ ਇਸ ਸੀਜ਼ਨ ਦੀ ਸਭ ਤੋਂ ਵਧੇਰੇ ਗਰਮੀ ਕਹਿ ਲਓ। ਸੀਜ਼ਨ ਤਾਂ ਵੈਸੇ ਹਲੇ ਸ਼ੁਰੂ ਹੀ ਹੋਇਆ, 28 ਤੱਕ ਤਾਪਮਾਨ ਜਿਹੜਾ ਉਹ ਚਲਿਆ ਜਾਣਾ ਵਾ ਸ਼ੁੱਕਰਵਾਰ ਤੱਕ ਜਾਂਦਾ। ਫਿਰ ਉਸ ਹਿਸਾਬ ਦੇ ਨਾਲ ਤੁਸੀਂ ਆਪਣਾ ਪਲੈਨ ਬਣਾਇਓ, ਅਤੇ ਕਾਫ਼ੀ ਇਸ ਹਫ਼ਤੇ ਦੇ ਵਿੱਚ ਫੇਰ ਬਦਲ ਜਿਹੜੇ ਆ ਮੈਲਬਰਨ 'ਚ ਵੀ ਵੇਖਣ ਨੂੰ ਮਿਲਣਗੇ। ਬ੍ਰਿਸਬਨ 'ਚ ਵੀ ਗਰਮੀ ਵੱਧ ਗਈ, ਅੱਜ 30+ ਤਾਪਮਾਨ ਚਲਿਆ ਜਾਣਾ। ਸੋ ਗਰਮੀ ਅਤੇ ਗਰਮੀ ਵਾਲਾ ਮਾਹੌਲ ਚਾਲ, ਹੁਣ ਉਸ ਹਿਸਾਬ ਦੇ ਨਾਲ ਤੁਸੀਂ ਆਪਣੇ ਲੀੜੇ ਲੱਤੇ ਕਰ ਲਓ ਭਾਈ ਸੈੱਟ। ਪਰ ਇਸ ਹਫ਼ਤੇ ਦੇ ਵਿੱਚ ਆਪਾਂ ਬ੍ਰਿਸਬਨ 'ਚ ਵੀ ਵੇਖਾਂਗੇ ਕਾਫ਼ੀ ਉਤਰਾਅ ਚੜ੍ਹਾਅ। 31 ਤੋਂ ਜਿੱਥੇ ਸ਼ੁਰੂਆਤ ਹੋਣੀ ਆ, ਉੱਥੇ ਹੌਲੀ ਹੌਲੀ ਬੁੱਧ ਵੀਰਵਾਰ ਤੱਕ ਪਹੁੰਚਦੇ ਹਾਂ। 24 ਤੱਕ ਸਿਮਰਦਾ ਨਜ਼ਰ ਆ ਰਿਹਾ ਵਾ ਵਿੱਚ, ਕਿਉਂਕਿ ਹਲਕੇ ਫੁਲਕੇ ਜੇ ਮੀਂਹ ਦੇ ਵੀ ਆਸਾਰ ਨੇ। ਸੋ ਉਤਰਾਅ ਚੜ੍ਹਾਅ ਜਿਹੜੇ ਜ਼ਰੂਰ ਵੇਖੇ ਜਾ ਸਕਦੇ ਨੇ। ਪਰਥਲ ਚੱਲੀਏ ਤਾਂ ਅੱਜ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, 10 ਸਵੇਰੇ ਦੇ ਸਮੇਂ। ਬੜਾ ਸੋਹਣਾ ਅੱਜ ਪਿਆਰਾ ਦਿਨ ਹੈ, ਅਤੇ ਪਰਥ ਦੇ ਵਿੱਚ 1 ਸਾਰ ਤਾਪਮਾਨ ਸਾਰਾ ਹੀ ਹਫ਼ਤਾ ਰਹਿਣ ਦੇ ਚਾਂਸ ਨੇ, ਇਹ ਬਹੁਤ ਵਧੀਆ ਚੀਜ਼ ਹੈ। ਐਡੀਲੇਡ ਅੱਜ 11 ਦੇ ਆਸ ਪਾਸ ਸਵੇਰੇ ਸ਼ੋਅ ਹੋ ਰਿਹਾ, ਅਤੇ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਬੜਾ ਸੋਹਣਾ ਧੁੱਪ ਵਾਲਾ ਦਿਨ ਹੋ ਨਿਬੜੂਗਾ ਹੌਲੀ ਹੌਲੀ ਵੱਧਦਿਆਂ ਤਾਪਮਾਨ। ਵੀਰਵਾਰ ਦੇ ਦਿਨ, ਸ਼ੁੱਕਰਵਾਰ ਦੇ ਦਿਨ ਇੱਥੇ ਵੀ 28-29 ਤੱਕ ਜਾਂਦਾ ਨਜ਼ਰ ਆ ਰਿਹਾ। ਸੋ ਇੱਥੇ ਵੀ ਆਪਾਂ ਵੇਖ ਰਹੇ ਹਾਂ ਕਿ ਕਾਫ਼ੀ ਬਦਲਾਅ, ਕਾਫ਼ੀ ਫਰਕ

0: ਹਾਂਜੀ ਮਾਫੀ ਚਾਹੁੰਦੇ ਜੀ, ਹੋਰ ਵੀ ਜਿਹੜੇ ਮੇਰੇ ਵਰਗੇ ਵੀਰ ਭੈਣਾਂ ਭਰਾ ਜਿਹਨਾਂ ਨੂੰ ਹੇ ਫੀਵਰ ਦੀ ਵੀ ਸਮੱਸਿਆ ਰਹਿੰਦੀ ਹੈ, ਅਤੇ ਨਾਲ ਦੀ ਨਾਲ ਜਿੱਦਾਂ ਜਿੱਦਾਂ ਮੌਸਮ ਦੇ ਵਿੱਚ ਤਬਦੀਲੀ ਆ ਉਦਾਂ ਉਦਾਂ ਇਹ ਵੀ ਸਾਨੂੰ ਸਮੱਸਿਆ ਦੇ ਨਾਲ ਦੋ ਚਾਰ ਹੋਣਾ ਪੈਣਾ। ਸੋ ਮਾਫੀ ਚਾਹੁੰਦਾ ਇਸ ਆਈ ਖਰਾਬੀ ਦੇ ਲਈ ਅਤੇ ਇਸ ਪਏ ਵਿਘਨ ਦੇ ਲਈ। ਹਾਂਜੀ ਆਓ ਫਿਰ ਆਓ, ਉੱਥੋਂ ਹੀ ਆਪਾਂ ਫਿਰ ਦੁਬਾਰਾ ਸ਼ੁਰੂ ਕਰਦੇ ਹਾਂ, ਕਿਉਂਕਿ ਇਹ ਸਭ ਨਾਲ ਨਾਲ ਚੱਲਦਾ ਰਹਿਣਾ ਅਤੇ ਨਾਲ ਨਾਲ ਬਾਕੀ ਸਾਡੇ ਕੰਮਕਾਰ ਵੀ ਚੱਲਦੇ ਰਹਿਣੇ ਨੇ, ਅਤੇ ਹੌਲੀ ਹੌਲੀ ਸੈੱਟ ਹੁੰਦਾ ਹੁੰਦਾ ਆਪਣੇ ਆਪ ਹੀ ਸੈੱਟ ਹੋ ਜਾਣਾ ਸਰੀਰ, ਅਤੇ ਕਿੱਥੇ ਕਿਤੇ ਛੱਡਿਆ ਸੀ। ਹਾਂਜੀ ਸੋ ਹੁਬਾਟ ਵਾਲੇ ਨੂੰ ਚੱਲਦੇ ਹਾਂ। ਹੁਬਾਟ ਅੱਜ ਅਤੇ ਹਨੇਰੀਆਂ ਜਿਹੀਆਂ ਵਾਲਾ ਮੌਸਮ ਹੈ, 7 ਦੇ ਆਸ ਪਾਸ ਤਾਪਮਾਨ ਹੈ, ਠੰਡ ਹੈ। ਸਵੇਰੇ ਸਵੇਰੇ ਤੁਸੀਂ 1 ਤਾਪਮਾਨ ਮਹਿਸੂਸ ਕਰ ਰਹੇ ਹੋ ਅਤੇ 15 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ ਜਾਣ ਦੇ ਚਾਂਸ ਨੇ। ਸੋ ਕੁੱਲ ਮਿਲਾ ਕੇ ਇੱਥੇ ਵੀ ਤਾਪਮਾਨ ਹੌਲੀ ਹੌਲੀ ਵਾਧਾ ਵਾਧਾ ਸ਼ੁੱਕਰਵਾਰ 22-23 ਤੱਕ ਚੱਲਿਆ ਜਾਊਗਾ, ਅਤੇ ਕੈਨਬਰਾ ਦੇ ਵਿੱਚ ਅੱਜ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਸ਼ੋਅ ਹੋ ਰਿਹਾ 15 ਸਵੇਰੇ ਸਵੇਰੇ ਦੇ ਸਮੇਂ, ਅਤੇ ਕੁੱਲ ਮਿਲਾ ਕੇ ਇਸ ਸ਼ਹਿਰ ਦੇ ਵਿੱਚ ਵੀ ਕੱਲ੍ਹ ਦੇ ਦਿਨ ਜਿੱਥੇ 16 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਸ਼ੋਅ ਹੋ ਰਿਹਾ, ਉਸ ਤੋਂ ਬਾਅਦ ਫਿਰ ਸ਼ੁੱਕਰਵਾਰ ਦੇ ਦਿਨ 27 ਜ਼ਿਆਦਾ ਤੋਂ ਜ਼ਿਆਦਾ ਸ਼ੋਅ ਹੋ ਰਿਹਾ। ਸੋ ਆਪਾਂ ਵੇਖ ਰਹੇ ਹਾਂ ਕਿ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਕਾਫੀ ਉਤਰਾਅ ਚੜ੍ਹਾਅ ਨੇ ਜਿਹੜੇ ਕਿ ਜ਼ਿਆਦਾ ਖੱਜਲ ਖਰਾਬ ਕਰਦੇ ਨੇ, ਇਸ ਕਰਕੇ ਥੋੜ੍ਹਾ ਜਿਹਾ ਖਾਸ ਧਿਆਨ ਰੱਖਿਓ। ਨਾ ਤੁਹਾਨੂੰ ਇਹਨਾਂ ਨੇ ਚੱਜ ਦੇ ਨਾਲ ਮੋਟੇ ਕੱਪੜੇ ਸਾਂਭਣ ਦੇਣੇ ਆ ਅਤੇ ਨਾ ਹੀ ਪਾਉਣ ਦੇਣੇ ਆ। ਡਾਰਵਿਨ ਦੇ ਵਿੱਚ 33 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਸੋ 24 ਇਸ ਟਾਈਮ ਸ਼ੋਅ ਹੋ ਰਿਹਾ। ਸੋ ਇੱਕ ਚੀਜ਼ ਜ਼ਰੂਰ ਕਿ ਇੱਥੇ ਗਰਮੀ ਤਾਂ ਜ਼ਰੂਰ ਪਰ ਬਹੁਤ ਜ਼ਿਆਦਾ ਕੋਈ ਉੱਤੇ ਥੱਲੇ ਤਾਪਮਾਨ ਨਹੀਂ ਹੁੰਦੇ। ਸੋ ਫਿਲਹਾਲ ਆਪਾਂ ਟ੍ਰੈਫਿਕ ਵਾਲੇ ਪਾਸੇ ਨੂੰ ਚੱਲਦੇ ਹਾਂ। ਜੇ ਤੁਹਾਡੇ ਕੋਲ ਟ੍ਰੈਫਿਕ ਦੀ ਕੋਈ ਜਾਣਕਾਰੀ ਹੈ ਤਾਂ ਬੇਨਤੀ ਆ ਕਿ ਜ਼ਰੂਰ ਸਾਡੇ ਨਾਲ ਤੁਸੀਂ ਸਾਂਝੀ ਕਰ ਦਿਓ। ਫਿਲਹਾਲ ਛੁੱਟੀਆਂ ਨੇ ਬੱਚਿਆਂ ਦੀਆਂ ਸਕੂਲਾਂ ਦੇ ਵਿੱਚ, ਅਤੇ ਇਹਨਾਂ ਛੁੱਟੀਆਂ ਦੇ ਵਿੱਚ ਇੰਨਾ ਹੁੰਦਾ ਕਿ ਕਈ ਕੰਮ ਕਾਰ ਜਿਹੜੇ ਤੇਜ਼ ਕਰ ਦਿੱਤੇ ਜਾਂਦੇ ਨੇ, ਸੜਕੀ ਮੁਰੰਮਤ ਜਾਂ ਹੋਰ ਫਿਰ ਜਿਹੜੇ ਅੜੇ ਫੜੇ ਕੰਮ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਇਸੇ ਤਰ੍ਹਾਂ ਦੇ ਨਾਲ ਇੱਕ ਜਿਹੜਾ ਪ੍ਰੋਜੈਕਟ ਬਲੀਨ ਰੋਡ ਤੋਂ ਜਿਹਦੀ ਆ ਰਹੀ ਆ ਇਸ ਟਾਈਮ ਦੇ ਉੱਤੇ ਅਪਡੇਟ, ਅਤੇ ਮਹਿਨਿੰਗਮ ਅਤੇ ਥੋਮਸਨ ਰੋਡ ਦੇ ਦਰਮਿਆਨ 5 ਅਕਤੂਬਰ ਤੱਕ ਕੰਮ ਕਾਰ ਚੱਲਣੇ ਨੇ, ਅਤੇ ਇੱਥੇ ਤੁਸੀਂ ਹੋਰ ਕੋਈ ਵਧੇਰੇ ਜੋੜ ਤੋੜ ਪਏ ਕਰ ਲਿਓ। ਤੁਸੀਂ ਇਸ ਟਾਈਮ ਦੇ ਉੱਤੇ ਜਿਹੜਾ ਨੌਰਥ ਈਸਟ ਲਿੰਕ ਆ ਉਹਦਾ ਕੰਮ ਕਾਰ ਨਿਬੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਕੂਲ ਹੋਲੀਡੇਜ਼ ਵਿੱਚ ਦੋਵੇਂ ਡਾਇਰੈਕਸ਼ਨਾਂ 'ਚ ਇਹ ਪ੍ਰਭਾਵਿਤ ਰਹੂਗਾ। ਮਨੈਸ਼ ਫਰੀਵੇ ਗਲੈਨਵੇਵਲੀ ਦਾ ਇਲਾਕਾ ਜਿੱਥੇ ਕਿ 40 ਦੀ ਸਪੀਡ ਰੱਖੀ ਗਈ ਹੈ ਮਨੈਸ਼ ਫਰੀਵੇ ਦੇ ਉੱਤੇ, ਇਹ ਬਲੈਕਬਰਨ ਰੋਡ ਦੇ ਉੱਤੇ ਇੱਕ ਟਰੱਕ ਖਰਾਬ ਹੋਇਆ ਵਾ, ਜਿਹਦੀ ਵਜ੍ਹਾ ਦੇ ਕਰਕੇ ਸਿਟੀ ਬਾਉਂਡ ਵਾਲਾ ਪਾਸਾ ਜਿਹੜਾ ਪ੍ਰਭਾਵਿਤ ਹੈ 40 ਦੀ ਸਪੀਡ, ਅਤੇ ਜ਼ਰੂਰ ਤੁਸੀਂ ਤੰਗ ਪਰੇਸ਼ਾਨ ਹੋ ਰਹੇ ਹੋਗੇ ਜੇ ਇਸ ਪਾਸੇ ਨੂੰ, ਅਤੇ ਜੇ ਹਲੇ ਨਹੀਂ ਗਏ ਤਾਂ ਫਿਰ ਭਾਈ ਥੋੜ੍ਹਾ ਜਿਹਾ ਅਵੋਇਡ ਕਰ ਲਓ, ਅਤੇ ਬਾਕੀ ਸਭ ਠੀਕ ਠਾਕ ਨਜ਼ਰ ਆ ਰਿਹਾ ਵਾ। ਅਤੇ ਆਪਾਂ ਸਿਡਨੀ ਵਾਲੇ ਪਾਸੇ ਨੂੰ ਇੱਕ ਝਾਤੀ ਮਾਰੋ ਨੇ। ਸਿਡਨੀ ਮੈਨੂੰ ਲੱਗਦਾ ਹਲੇ ਛੁੱਟੀਆਂ ਤਾਂ ਨਹੀਂ ਹੋਈਆਂ ਹੋਣੀਆਂ, ਵੈਸੇ ਸਿਡਨੀ ਵਾਲੇ ਇੱਕ ਵਾਰੀ ਮੈਸੇਜ ਕਰਕੇ ਦੱਸਿਓ ਭਾਈ ਤੁਹਾਡੇ ਵੀ ਬੱਚਿਆਂ ਨੂੰ ਛੁੱਟੀਆਂ ਹੋਈਆਂ ਕਿ ਨਹੀਂ। ਵੈਸੇ ਥੋੜ੍ਹਾ ਥੋੜ੍ਹਾ ਫਰਕ ਤਾਂ ਜ਼ਰੂਰ ਹੁੰਦਾ ਵਾ, ਸਾਰੀਆਂ ਸਟੇਟਸ ਦੇ ਵਿੱਚ ਇਕੱਠੀਆਂ ਤਾਂ ਨਹੀਂ ਹੁੰਦੀਆਂ ਛੁੱਟੀਆਂ, ਜਿੱਥੋਂ ਤੱਕ ਆਪਾਂ ਪਿਛਲਾ ਮੌਲ ਚਾਲ ਜੇ ਵੇਖੀਏ, ਅਤੇ ਹਫ਼ਤੇ ਦੋ ਹਫ਼ਤੇ ਦਾ ਫਰਕ ਜ਼ਰੂਰ ਹੁੰਦਾ ਵਾ। ਹਾਂਜੀ ਅਤੇ ਹਾਂਜੀ ਇੰਨੇ ਚਿਰ ਨੂੰ ਖੁੱਲ੍ਹ ਗਈ ਸਾਡੀ ਵੈਬਸਾਈਟ ਵੀ, ਅਤੇ ਡੈਨਮ ਕੋਟ ਹਿਊਮ ਮੋਟਰਵੇ ਇਹ ਕੈਂਪਲ ਟਾਊਨ ਓਵਰ ਪਾਸ ਦੇ ਉੱਤੇ ਇੱਕ ਕਾਰ ਖਰਾਬ ਹੋਈ ਹੈ, ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਲੱਗ ਰਹੀ ਹੈ। ਸੇਂਟ ਪੀਟਰਸ M8 ਮੋਟਰਵੇ ਵੈਸਟ ਬਾਊਂਡ ਵਾਲਾ ਜਿਹੜਾ ਪਾਸਾ ਵਾ, ਔਨ ਰੈਂਪ ਇਹ ਕੈਂਬਲ ਰੋਡ ਵਾਲੇ ਪਾਸੋਂ, ਇੱਥੇ ਇੱਕ ਟਰੱਕ ਖਰਾਬ ਹੋਇਆ ਵਾ, ਵੈਸਟ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ, ਦੋਵਾਂ ਦੇ ਵਿੱਚੋਂ ਇੱਕ ਲੇਨ ਜਿਹੜੀ ਹੈ ਬੁਰੀ ਤਰ੍ਹਾਂ ਦੇ ਨਾਲ ਜਾਮ ਹੈ, ਅਤੇ ਇਸ ਕਰਕੇ ਤੁਹਾਨੂੰ ਸਮੱਸਿਆ ਆ ਸਕਦੀ ਹੈ। ਇਸ ਤਰ੍ਹਾਂ ਦੇ ਨਾਲ ਇੱਕ ਅਪਡੇਟ ਡਾਰਲਿੰਗ ਹਾਰਬਰ ਤੋਂ ਵੀ ਆ। ਡਾਰਲਿੰਗ ਡਰਾਈਵ ਦੇ ਉੱਤੇ ਜਿੱਦਾਂ ਤੁਸੀਂ ਪਹੁੰਚਦੇ ਹੋ ਤਾਂ ਟਿਕਟੋਕ ਐਂਟਰਟੇਨਮੈਂਟ ਸੈਂਟਰ ਦੇ ਵਿੱਚ ਜਿਹੜੇ ਆਉਣ ਵਾਲੇ ਕੁਛ ਈਵੈਂਟਸ ਨੇ, ਉਸ ਵਜ੍ਹਾ ਦੇ ਕਰਕੇ ਤੁਹਾਨੂੰ ਸਮੱਸਿਆ ਜਿਹੜੀ 1 ਸਤੰਬਰ ਤੋਂ 27 ਸਤੰਬਰ ਤੱਕ ਦੱਸੀ ਗਈ ਸੀ, ਤੋ ਜਿੰਨੇ ਕੁ ਟਾਈਮ ਲੰਘ ਗਿਆ ਠੀਕ ਹੈ, ਅਤੇ ਬਾਕੀ ਜਿਨ੍ਹਾਂ ਦਾ ਵਾਹ ਵਾਸਤਾ ਪੈਂਦਾ 27 ਤੱਕ ਭਾਈ ਹਲੇ ਇਸੇ ਤਰੀਕੇ ਦੇ ਨਾਲ ਰਹਿਣਾ। ਸੋ ਫਿਲਹਾਲ ਇਹ ਸਾਡੇ ਕੋਲ ਕੁਛ ਟ੍ਰੈਫਿਕ ਦੀਆਂ ਜਾਣਕਾਰੀਆਂ, ਅਤੇ ਜੇ ਤੁਹਾਡੇ ਕੋਲ ਜਾਣਕਾਰੀਆਂ ਨੇ ਤਾਂ ਤੁਸੀਂ ਭੇਜਤੀਆਂ ਹੋਣਗੀਆਂ, ਉਹ ਮੈਸੇਜਾਂ 'ਤੇ ਝਾਤੀ ਮਾਰ ਲੈਂਦੇ। ਧੰਨਵਾਦ, ਮਿਹਰਬਾਨੀ। ਸੈਮੀ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਰਬੱਤ ਦਾ ਭਲਾ ਕਰੇ, ਸਾਰੇ ਤੰਦਰੁਸਤ ਰਹਿਣ, ਅਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ 20 ਸਾਲ ਪੂਰੇ ਹੋ ਗਏ ਨੇ ਆਸਟ੍ਰੇਲੀਆ ਦੀ ਧਰਤੀ 'ਤੇ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਤੁਹਾਡੀ ਕੀਤੀ ਮਿਹਨਤ ਦੇ ਲਈ, ਤੁਹਾਡੇ ਸਿਰੜ ਦੇ ਲਈ, ਡਟੇ ਰਹਿਣ ਦੇ ਲਈ। ਅਤੇ ਜਦੋਂ ਆਪਾਂ ਪਿੱਛੇ ਇਸ ਸਫ਼ਰ ਦੇ ਉੱਤੇ ਝਾਤੀ ਮਾਰਦੇ ਹਾਂ ਤਾਂ ਫਿਰ ਜੇ ਆਪਾਂ ਚੰਗਾ ਚੰਗਾ ਵੇਖੀਏ ਤਾਂ ਯਕੀਨ ਮੰਨੋ ਬੜਾ ਸਾਨੂੰ ਚੰਗਾ ਚੰਗਾ ਨਜ਼ਰ ਆਉਂਦਾ। ਬੜੀਆਂ ਸੋਹਣੀਆਂ ਸੋਹਣੀਆਂ ਯਾਦਾਂ, ਸੋਹਣੇ ਸੋਹਣੇ ਰਿਸ਼ਤੇ ਜੁੜੇ ਹੁੰਦੇ ਆ। ਅਤੇ ਜੇ ਤੁਸੀਂ ਔਕੜਾਂ ਵੇਖੋ ਤਾਂ ਫਿਰ ਕਈ ਆਪਾਂ ਇੱਦਾਂ ਵੀ ਕਹਿੰਦੇ ਸੁਣ ਲਈਦੇ ਆ, ਯਾਰ ਜਵਾਨੀ ਖਾ ਗਿਆ ਇਹ ਦੇਸ਼, ਯਾਰ ਕਿੱਦਾਂ ਦੇ ਆਏ ਹਾਂ, ਕਿੱਦਾਂ ਦੇ ਹੋ ਗਏ ਹਾਂ। ਸੋ ਕੁੱਲ ਮਿਲਾ ਕੇ ਜ਼ਿੰਦਗੀ ਦੇ ਵਿੱਚ ਕਿਤੇ ਵੀ ਤੁਸੀਂ ਰਹੋ ਉਹ ਤਾਂ ਹੋਣਾ ਹੀ ਹੁੰਦਾ, ਪਰ ਇਸ ਸ਼ਾਨਦਾਰ ਸੁੰਦਰ ਜ਼ਿੰਦਗੀ ਦੇ ਸਫ਼ਰ ਦੇ ਲਈ ਤੁਹਾਨੂੰ ਵਧਾਈਆਂ, ਡਟੇ ਰਹਿਣ ਦੇ ਲਈ ਵਧਾਈਆਂ। ਵਾਹਿਗੁਰੂ ਤਰੱਕੀਆਂ ਬਖਸ਼ੇ, ਚੜ੍ਹਦੀ ਕਲਾ 'ਚ ਰੱਖੇ ਅਤੇ ਆਨੰਦ ਮਾਣੋ ਅੱਜ ਉਹਨਾਂ ਪਿਛਲੇ 20 ਸਾਲਾਂ ਦੇ ਵਿੱਚ ਹੋਈਆਂ ਆਪਣੀਆਂ ਉਤਰਾਅ ਚੜ੍ਹਾਅ ਨੂੰ, ਪ੍ਰਾਪਤੀਆਂ ਨੂੰ ਯਾਦ ਕਰਿਓ, ਆਨੰਦ ਮਹਿਸੂਸ ਕਰਿਓ, ਚੰਗਾ ਚੰਗਾ ਸੋਹਣਾ ਸੋਹਣਾ ਯਾਦ ਕਰਿਓ। ਧੰਨਵਾਦ ਜੀ, ਮਿਹਰਬਾਨੀ। ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ, ਗੁਰਵਿੰਦਰ ਖਿੰਦਾ ਜੀ ਸਾਰੇ ਪਰਿਵਾਰ ਸਮੇਤ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਰਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਨੇ ਕਿ ਬਹੁਤ ਵਧੀਆ ਸੀ ਅੱਜ ਦਾ ਸ਼ਬਦ ਕੀਰਤਨ। ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਨੇ ਕਿ ਦੇਸੀ ਮਹੀਨਿਆਂ ਦੇ ਵਿੱਚ ਅੱਜ 5 ਤਰੀਕ ਹੋ ਗਈ ਆ ਅੱਸੂ ਦੇ ਮਹੀਨੇ ਦੀ, ਬਹੁਤ ਮਿਹਰਬਾਨੀ ਜੀ। ਲਵਜੋਤ ਧੋਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਰਕੇਸ਼ ਕੁਮਾਰ ਜੀ ਪਰਥ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਾਰੇ ਸਰੋਤਿਆਂ ਨੂੰ ਉਹਨਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕਰਦੇ ਹਾਂ, ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਾਰਿਆਂ ਦਾ ਦਿਨ ਕਹਿੰਦੇ ਨੇ ਕਿ ਖੁਸ਼ੀਆਂ ਭਰਿਆ ਹੋਵੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਅਤੇ ਇੱਕ ਹੈਪੀ ਬਰਥਡੇ ਭੇਜਦੇ ਨੇ, ਕਹਿੰਦੇ ਕਿ ਅੱਜ ਮੇਰੇ ਬੇਟੇ ਅਰਜਨ ਸਿੰਘ ਸਿੱਧੂ ਦਾ ਨਵਾਂ ਜਨਮਦਿਨ ਹੈ, ਅਤੇ ਵਧਾਈਆਂ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਸਾਰੇ ਸਿੱਧੂ ਪਰਿਵਾਰ ਨੂੰ ਅਤੇ ਅਰਜਨ ਸਿੰਘ ਨੂੰ ਬਹੁਤ ਬਹੁਤ ਨਵੇਂ ਜਨਮਦਿਨ ਦੀਆਂ ਵਧਾਈਆਂ ਸਾਡੇ ਸਾਰਿਆਂ ਵੱਲੋਂ। ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਜ਼ਿੰਦਗੀ 'ਚ ਖੂਬ ਤਰੱਕੀਆਂ ਬਖਸ਼ੇ, ਮੰਮੀ ਪਾਪਾ ਦਾ ਆਗਿਆਕਾਰ ਬਣਾਵੇਂ। ਬਹੁਤ ਬਹੁਤ ਅਰਜਨ ਜੀ ਤੁਹਾਨੂੰ ਵਧਾਈਆਂ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤੀਆਂ ਮਾਣੋ। ਸਿੱਖੂ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਅੱਜ ਦਾ ਦਿਨ ਵਧੀਆ ਵਧੀਆ ਰਹੇ। ਬਲਗੂਲਗਾ ਤੋਂ ਪਾਉਂਦੇ ਨੇ ਸਾਂਝਾ, ਅਤੇ ਮਾਨ ਸਾਹਿਬ ਡੀਨ ਸਾਈਡ ਤੋਂ ਪਾਉਂਦੇ ਨੇ ਸਾਂਝਾ, ਕਹਿੰਦੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਚੜ੍ਹਦੀ ਕਲਾ 'ਚ ਰਹੋ ਭਾਈ, ਬਹੁਤ ਬਹੁਤ ਸ਼ੁਕਰੀਆ ਸਵੇਰੇ ਸਵੇਰੇ ਇਹਨਾਂ ਪਿਆਰੀਆਂ ਸਾਂਝਾਂ ਦੇ ਲਈ। ਜਸਵਾਲ ਸਾਹਿਬ ਕਹਿੰਦੇ ਨੇ ਕਿ ਹੰਕਾਰ ਦੀ ਬਿਮਾਰੀ ਵੀ ਸ਼ਰਾਬ ਵਰਗੀ ਹੁੰਦੀ ਹੈ, ਖੁਦ ਨੂੰ ਛੱਡ ਕੇ ਸਭ ਨੂੰ ਪਤਾ ਲੱਗ ਜਾਂਦਾ ਕਿ ਸਿਰ ਚੜ੍ਹ ਗਿਆ ਬਈ, ਉਹ ਬਚ ਬਚਾ ਕੇ ਪਈ। ਅੰਮ੍ਰਿਤਪਾਲ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖੇ, ਸਭ ਦਾ ਦਿਨ ਵਧੀਆ ਵਧੀਆ ਗੁਜ਼ਰੇ, ਸ਼ੁਭ ਸਵੇਰ ਦੀਆਂ ਅਰਦਾਸਾਂ ਕਰਦੇ ਨੇ। ਸ਼ਪਟਨ ਤੋਂ ਸੰਜੂ ਗੋਗੀ ਅਤੇ ਲੱਕੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਰਛਪਾਲ ਸਿੰਘ ਜੀ, ਕਮਲਜੀਤ ਕੌਰ ਜੀ ਡਾਰੀ ਪਰਿਵਾਰ ਤੋਂ ਟਾਰਨੇਟ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ। ਤਰਪਿੰਦਰ ਸਿੰਘ ਜੀ ਕ੍ਰਿਗੀ ਬੰਨ ਤੋਂ ਸਾਰਿਆਂ ਦੀ ਖੁਸ਼ੀ ਲਈ ਅਰਦਾਸਾਂ ਕਰਦੇ ਨੇ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕੱਲ੍ਹ ਦਾ ਡਿਨਰ ਸੀ ਆਲੂ ਮਟਰ ਸਬਜ਼ੀ ਵਿਦ ਰੋਟੀ, ਗ੍ਰੀਨ ਸੈਲਡ ਐਂਡ ਯੋਗਟ। ਵਾਹ, ਧੰਨਵਾਦ ਤੁਹਾਡਾ, ਮਿਹਰਬਾਨੀ ਇਸ ਸਫ਼ਰ ਨੂੰ ਬਰਕਰਾਰ ਰੱਖਣ ਦੇ ਲਈ। ਅਤੇ ਟਾਈਗਰ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਸਾਰੀ ਟੀਮ ਦੇ ਲਈ, ਅਤੇ ਆਸ ਕਰਦੇ ਹਾਂ ਸਭ ਵਧੀਆ ਰਾਜੀ ਖੁਸ਼ੀ ਹੋਣਗੇ, ਚੜ੍ਹਦੀ ਕਲਾ 'ਚ ਹੋਣਗੇ। ਅਤੇ ਕੱਲ੍ਹ ਦਾ ਡਿਨਰ ਕਹਿੰਦੇ ਸਾਡਾ ਸੀ ਕਾਲੇ ਛੋਲੇ, ਰਾਈਸ, ਦਹੀਂ ਐਂਡ ਸਲਾਦ। ਅਤੇ ਅੱਜ ਦਾ ਦਿਨ ਕਹਿੰਦੇ ਕਿ ਭਰਪੂਰ ਤੁਸੀਂ ਆਨੰਦ ਮਾਣੋ। ਅਤੇ ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸਮਾਂ, ਹਾਂਜੀ ਸਮਾਂ ਹੋ ਗਿਆ ਜੀ, ਆਪਾਂ ਇੱਕ ਬ੍ਰੇਕ ਲੈ ਕੇ ਅਤੇ ਕਹਾਣੀ 'ਚ ਮਿਲਦੇ ਹਾਂ। ਰੇਡੀਓ ਹਾਂਜੀ 1674 AM।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 0545555 या आज ही विजिट करो 104 कॉलिंस रोड मेल्टन।
4: आ किथे वज गई तेरी गड्डी?
2: गड्डी ता ठीक हो जू पर इंश्योरेंस वालिया नू लीगल वालिया नू एथे परदेश विच समझाऊंगा किवें?
4: तेरे वांग किन्ने ही अपने भैन भरावां दी टेंशन मिंटां च दूर कीती है सिंक स्मैश रिपेयर वालिया ने। इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम अते। फ्री लीगल एडवाइस लई कॉल करो 0383857748 ते। सिंक स्मैश रिपेयर, एट ग्रेस वे, रेवन हॉल।
3: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा, आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
5: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
3: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hifitravels.com.au te.
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au। मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले एथे दे रहा है। तुसी एथे इंडियन मसाले, दाला, ग्रोसरी दा हर समान वाजिब रेट ते ले सकदे हो। पाओ कॉस्मेटिक दी हर आइटम भी, नाले घर विच होवे कोई फंक्शन या त्योहार, मिठाई दी एथे मिलेगी तुहानू वैरायटी बेशुमार। ग्रोसरी दी होम डिलीवरी लई नंबर लिख लो 0430-123-394। दियो रेडियो हांजी दा हवाला ते पाओ भारी डिस्काउंट हर शॉपिंग ते। मेरा देश इनक्रेडिबल इंडिया त्रुगनिना विच।
6: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 सालां तो साइनेज लीडर्स। अपने बिजनेस नू चमकाओ। कॉल 1300-1516-16 quicksignage.com.au।

ਰੇਡੀਓ ਹਾਂਜੀ 1674 ਹੈ। ਮਾਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਖੁਸ਼ੀ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ।

ਬਿਲਕੁਲ ਇਸੇ ਤਰ੍ਹਾਂ ਦੇ ਨਾਲ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਹੈ ਦੋ ਭਰਾਵਾਂ ਦੀ। ਪਿੰਡ ਦੀ ਹੱਦ ਮੁੱਕਣ 'ਤੇ ਸਾਰੀ ਪਈ ਦੇ ਕੰਢੇ ਦੇ ਉੱਤੇ ਉਹ ਪੁਰਾਣਾ ਇੱਕ ਖੰਡਰ ਵਰਗਾ ਘਰ। ਇਸ ਘਰ ਨੂੰ ਵੇਖ ਕੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਸੀ ਕਿ ਇਸ ਘਰ ਦੇ ਵਿੱਚ ਵੀ ਕਦੇ ਹਾਸੇ ਗੂੰਜਦੇ ਸੀ। ਕੰਧਾਂ ਦੀਆਂ ਪੱਕੀਆਂ ਇੱਟਾਂ ਦੇ ਵਿਚਕਾਰ ਡੂੰਘੀਆਂ ਤਰੇੜਾਂ ਪੈ ਚੁੱਕੀਆਂ, ਜਿੱਦਾਂ ਚਿਰਾਂ ਤੋਂ ਕਿਸੇ ਨੇ ਮੁਰੰਮਤ ਨਾ ਕੀਤੀ ਹੋਵੇ। ਵਿਹੜੇ ਵਿੱਚ ਹੁਣ ਵੇਖਿਆ ਜਾਵੇ ਤਾਂ ਬੜਾ ਘਾਹ ਵੀ ਬੇਤਰਤੀਬਾ ਜਿਹਾ ਹੋ ਗਿਆ ਸੀ। ਬਰਸਾਤਾਂ ਦੇ ਵਿੱਚ ਬਾਲਿਆਂ ਦੀ ਛੱਤ ਵਿੱਚੋਂ ਅਕਸਰ ਹੀ ਪਾਣੀ ਚੋਣ ਲੱਗ ਪੈਂਦਾ। ਥੱਲੇ ਭਾਂਡੇ ਰੱਖ ਰੱਖ ਕੇ ਬੁਰੇ ਹਾਲ। ਜਿਸ ਜ਼ਮੀਨ ਦੀਆਂ ਵੱਟਾਂ ਦੇ ਉੱਤੇ ਕਦੀ ਇਹ ਆਪਣਾ ਹੱਕ ਜਿਤਾਉਂਦੇ ਸੀ, ਹੁਣ ਵਕਤ ਦੀ ਮਾਰ ਚੱਲ ਰਹੀਆਂ ਨੇ। ਟੁਕੜੇ ਟੁਕੜੇ ਹੋ ਕੇ ਗਹਿਣੇ ਪੈ ਚੁੱਕੀ ਜ਼ਮੀਨ, ਅਤੇ ਬਹੁਤੀ ਤਾਂ ਵਿਕ ਵੀ ਚੁੱਕੀ। ਹੁਣ ਬਚਿਆ ਸੀ ਤਾਂ ਬਸ ਢੈਣ ਕੰਢੇ ਆਇਆ ਇੱਕ ਕੋਠਾ, ਦੋ ਬਜ਼ੁਰਗ ਭਰਾ ਜਿਨ੍ਹਾਂ ਦਾ ਆਪਸ ਦੇ ਵਿੱਚ ਨਿੱਘਾ ਪਿਆਰ, ਸੁਰਜਨ ਸਿੰਘ ਅਤੇ ਮੀਤਾ ਸਿੰਘ। ਸੁਰਜਨ ਸਿੰਘ ਵੱਡਾ ਸੀ ਅਤੇ ਹੁਣ ਤਾਂ ਸਿਰਫ ਉਹ ਮੰਜੇ ਜੋਗਾ ਹੀ ਰਹਿ ਗਿਆ ਹੈ। ਲੱਤਾਂ ਵੀ ਜਵਾਬ ਦੇ ਚੁੱਕੀਆਂ ਸੀ। ਵਿਚਕਾਰਲਾ ਮੀਤਾ ਆਪ ਵੀ ਦਮੇ ਦਾ ਮਰੀਜ਼ ਸੀ, ਪਰ ਫਿਰ ਵੀ ਉਹਨੇ ਭਰਾ ਦਾ ਪੱਲਾ ਨਹੀਂ ਛੱਡਿਆ। ਔਖੇ ਸੌਖੇ ਸਮਿਆਂ ਦੇ ਵਿੱਚ ਕਿੱਦਾਂ ਵੀ ਕਰਕੇ ਉਹ ਸਿਰਾਣੇ ਖੜ੍ਹਾ ਰਹਿੰਦਾ। ਦੋਵਾਂ ਨੇ ਸਾਰੀ ਉਮਰ ਵਿਆਹ ਨਹੀਂ ਸੀ ਕਰਵਾਇਆ। ਜ਼ਿੰਦਗੀ ਦੇ ਇਹਨਾਂ ਉਬੜ ਕੋਬੜ ਪੈਂਡਿਆਂ ਦੇ ਵਿੱਚ ਇੱਕ ਦੂਸਰੇ ਦੀ ਲਾਠੀ ਬਣ ਕੇ ਹਮੇਸ਼ਾ ਹੀ ਚੱਲੇ ਸੀ। ਵੈਸੇ ਇਹਨਾਂ ਦਾ ਇੱਕ ਹੋਰ ਭਰਾ ਵੀ ਸੀ, ਸਭ ਤੋਂ ਛੋਟਾ, ਨੈਬ ਸਿੰਘ। ਉਹਨਾਂ ਨੂੰ ਆਸ ਸੀ ਕਿ ਨੈਬ ਸਿੰਘ ਦਾ ਵਿਆਹ ਹੋਊਗਾ ਅਤੇ ਰੋਟੀ ਪੱਕਦੀ ਰਹੂਗੀ, ਪਰ ਵਿਆਹ ਤੋਂ ਬਾਅਦ ਉਹ ਆਪਣੇ ਬਾਲ ਬੱਚੇ ਲੈ ਕੇ ਲਾਗਲੇ ਪਿੰਡ ਜਾ ਵਸਿਆ। ਕੌਣ ਪਕਾਉਂਦਾ ਭਾਈ ਛੜਿਆਂ ਦੀਆਂ ਰੋਟੀਆਂ? ਸੰਸਾਰਕ ਰਝੇਵਿਆਂ ਅਤੇ ਆਪਣੀ ਦੁਨੀਆਂ ਦੇ ਵਿੱਚ ਇੰਨਾ ਕੁ ਜ਼ਿਆਦਾ ਉਲਝ ਗਿਆ ਕਿ ਕਦੀ ਪਿੱਛੇ ਮੁੜ ਕੇ ਹੀ ਨਹੀਂ ਵੇਖਿਆ ਉਹਨੇ, ਕਦੇ ਖ਼ਬਰ ਸਾਰੀ ਨਹੀਂ ਲਈ ਦੋਵਾਂ ਭਰਾਵਾਂ ਦੀ। ਇਹ ਸਭ ਕੁਛ ਦੇ ਦਰਮਿਆਨ ਇਹਨਾਂ ਬਜ਼ੁਰਗਾਂ ਦਾ ਕੋਈ ਆਸਰਾ ਸੀ ਤਾਂ ਉਹ ਇੱਕ ਨੇਕ ਗਵਾਂਢਣ ਨਾਂ ਸੀ ਪ੍ਰੀਤ, ਕਿਸੇ ਨੇਕ ਘਰ ਦੀ ਜੰਮੀ। ਸਵੇਰੇ ਸ਼ਾਮ ਦੋਵਾਂ ਬਜ਼ੁਰਗਾਂ ਦੇ ਲਈ ਗਰਮ ਰੋਟੀ ਲੈ ਕੇ ਆਉਂਦੀ। ਕਦੇ ਲੋੜ ਪੈਣ ਦੇ ਉੱਤੇ ਸਿਆਲ ਹੁੰਦਾ ਤਾਂ ਨਿੱਘੇ ਕੱਪੜੇ ਦੇ ਜਾਂਦੀ। ਸੁਰਜਨ ਸਿੰਘ ਜਦੋਂ ਵੀ ਰੋਟੀ ਫੜਦਾ ਉਹਦੀਆਂ ਥਿਰਕਦੀਆਂ ਬੋਲੀਆਂ ਸਿਰਫ ਅਸੀਸਾਂ ਜੋਗੀਆਂ ਰਹਿ ਜਾਂਦੀਆਂ। ਜਿਉਂਦੀ ਰਹਿਤੀ ਏ, ਤੇਰੇ ਜੰਮਣ ਵਾਲੇ ਜੀਣ, ਰੱਬ ਤੈਨੂੰ ਦੋਈ ਜਹਾਨੀ ਸੁੱਖ ਦੇਵੇ। ਦਿਨ ਲੰਘਦੇ ਗਏ, ਸੁਰਜਨ ਸਿੰਘ ਦੀ ਹਾਲਤ ਹੋਰ ਨਿਖਰਦੀ ਗਈ। ਇਸ ਨਿਗਰ ਦੀ ਹਾਲਤ ਨੂੰ ਵੇਖ ਕੇ ਲੱਗਦਾ ਨਹੀਂ ਸੀ ਕਿ ਬਹੁਤੇ ਦਿਨ ਕੱਢ ਪਾਊਗਾ। ਹੁਣ ਤਾਂ ਉਹ ਪਾਸਾ ਵੀ ਪਲਟਣ ਜੋਗਾ ਨਹੀਂ ਰਹਿ ਗਿਆ। ਮੰਜਾ ਉਹਦੇ ਜੋਗਾ ਅਤੇ ਉਹ ਮੰਜੇ ਜੋਗਾ, ਪਰ ਉਹਦਾ ਭਰਾ ਮੀਤਾ ਖੰਘਦੇ ਸਾਹ ਚੜ੍ਹਨ ਦੇ ਬਾਵਜੂਦ ਵੀ ਹੌਲੀ ਹੌਲੀ ਸਾਰੇ ਘਰ ਦਾ ਝਾੜੂ ਪੂੰਜਾ ਕਰਦਾ। ਘਰ ਵੀ ਖਾਧਾ ਇੱਕ ਕੋਠਾ, ਵੱਡੇ ਭਰਾ ਦੀ ਮੈਲੀ ਚਾਦਰ ਬਦਲਣ ਲੱਗਦਾ। ਇੱਕ ਦਿਨ ਸੁਰਜਨ ਨੇ ਆਖਿਰਕਾਰ ਹੱਥ ਫੜ ਲਿਆ, ਝਾੜੂ ਵਾਲਾ ਹੱਥ ਫੜ ਕੇ ਕਹਿਣ ਲੱਗਾ, ਮੀਤਿਆ ਅੱਜ ਤਾਂ ਰਹਿਣ ਦੇ, ਸਾਹ ਤੈਨੂੰ ਆਉਣ ਨਹੀਂ ਲਿਆ ਓਏ, ਮਸਾਂ ਸਾਹ ਲੈਂਦਾ, ਘੱਟਾ ਚੜ੍ਹ ਕੇ ਬੁੜਿਆ ਬੁਰੇ ਹਾਲ ਨੇ, ਨਾ ਐਵੇਂ ਖਪਿਆ ਕਰ ਮੇਰੇ ਕਰਕੇ, ਪਿਆਰ ਰਹਿਣ ਦੇ ਗੰਦ ਕੀ ਫਰਕ ਪੈਂਦਾ। ਮੀਤੇ ਨੇ ਆਪਣੇ ਕੰਮ ਦੇ ਬੁੱਲਾਂ ਦੇ ਉੱਤੇ ਇੱਕ ਫਿੱਕਾ ਜਿਹਾ ਹਾਸਾ ਲੈ ਕੇ ਆਉਂਦਾ ਅਤੇ ਭਰਾ ਦਾ ਹੱਥ ਪਿੱਛੇ ਹਟਾਉਂਦਿਆਂ ਪਰੇ ਨੂੰ ਸ਼ਾਇਦ ਇਸ ਕਰਕੇ ਕਿਉਂਕਿ ਉਹ ਆਪਣਾ ਦਰਦ ਲੁਕਾਉਣਾ ਚਾਹੁੰਦਾ ਸੀ, ਉਹ ਆਪਣੇ ਹੰਝੂ ਲੁਕਾਉਣਾ ਚਾਹੁੰਦਾ ਸੀ। ਪਰੇ ਨੂੰ ਮੂੰਹ ਕਰਕੇ ਬੋਲਿਆ, ਲੈ ਫਿਰ ਕੀ ਹੋਇਆ ਵੱਡਾ ਵੀਰੇ ਤੂੰ,
ਮੇਰਾ ਭਲਾ ਚੰਗਾ ਹਰ ਵੇਲੇ ਤੂੰ ਹੀ ਤਾਂ ਸੋਚਿਆ, ਨਾਲੇ ਐਵੇਂ ਝੁਰਿਆ ਨਾ ਕਰ, ਜੋ ਸਾਡੇ ਕੋਲ ਹੈਗਾ ਉਹਦੀ ਸਾਫ਼ ਸਫਾਈ ਤਾਂ ਕਰਨੀ ਆ, ਕੁੱਤਾ ਵੀ ਪੂਛ ਮਾਰ ਕੇ ਬਹਿੰਦਾ। ਸਰੀਰ ਦੇ ਵਿੱਚ ਤਾਂ ਹਿੰਮਤ ਵੀ ਨਹੀਂ ਸੀ ਕਿ ਸੁਰਜਣ ਅੱਗੇ ਹੋਰ ਗੱਲਾਂ ਕਰ ਪਾਉਂਦਾ। ਉਹ ਆਪਣੇ ਭਰਾ ਦੀਆਂ ਕੰਮ ਦੀਆਂ ਉਂਗਲਾਂ 'ਤੇ ਇਸ ਟਾਈਮ ਦੇ ਉੱਤੇ ਫੁਕੜੀ ਵਾਂਗੂ ਚੱਲਦੇ ਸਾਹ ਦੋਵਾਂ ਤੋਂ ਭਲੀ ਭਾਂਤ ਵਾਕਫ ਸੀ। ਦੋਵਾਂ ਭਰਾਵਾਂ ਦਾ ਰਿਸ਼ਤਾ ਕੋਈ ਸ਼ਬਦਾਂ ਦਾ ਮਥਾਜ ਨਹੀਂ ਸੀ, ਉਹ ਦੋਹਾਂ ਦਾ ਅਟੱਲ ਪਿਆਰ ਸੀ। ਇੱਕ ਦੂਸਰੇ ਦੇ ਸੁੱਖ ਦੁੱਖ ਦੇ ਵਿੱਚ ਉਹ ਬੁੱਢੇ ਬਾਰੇ ਵੀ ਖੜ੍ਹੇ ਸੀ। ਕਮਰਾ ਸਾਫ਼ ਕਰਕੇ ਮੀਤੇ ਨੇ ਸੁਰਜਣ ਨੂੰ ਸਹਾਰਾ ਦਿੱਤਾ ਅਤੇ ਢੋਹ ਲਾ ਕੇ ਬਿਠਾ ਦਿੱਤਾ। ਸੁਰਜਣ ਮੱਧਮ ਜਿਹੀ ਆਵਾਜ਼ ਦੇ ਵਿੱਚ ਆਖਿਆ, ਹਾਂ ਵੀਰ, ਉਹ ਜੇ ਕਿਤੇ ਮੈਂ ਪਹਿਲਾਂ ਤੁਰ ਗਿਆ ਨਾ ਤਾਂ ਮੈਨੂੰ ਦੱਸ ਤਾਂ ਸਹੀ, ਇਕੱਲਾ ਕਿੱਦਾਂ ਕੱਟੇਗਾ ਹੋਵੇ। ਮੀਤੇ ਦੇ ਕਲੇਜੇ ਦੇ ਵਿੱਚ ਜਿੱਦਾਂ ਹੌਲ ਜਿਹਾ ਪੈ ਗਿਆ ਹੋਵੇ। ਝੱਟ ਗੱਲ ਟੋਕ ਦਿੱਤੀ, ਵੀਰ ਚੁੱਪ ਕਰ ਜਾ ਯਾਰ, ਰੱਬ ਦੇ ਵਾਸਤੇ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰ। ਉਹਦੀਆਂ ਅੱਖਾਂ ਤਾਂ ਪਹਿਲਾਂ ਹੀ ਗਿੱਲੀਆਂ ਸੀ। ਦੋਵੇਂ ਬਜ਼ੁਰਗ ਹੁਣ ਚੁੱਪ ਚਾਪ ਖਾਮੋਸ਼ ਕਮਰੇ ਦੇ ਵਿੱਚ ਇੱਕ ਅੱਤ ਦੀ ਖਾਮੋਸ਼ੀ, ਇੱਕ ਗੰਭੀਰ ਚੁੱਪ ਜਿੱਦਾਂ ਪਸਰ ਗਈ ਹੋਵੇ, ਇੱਕ ਅਜਿਹੀ ਚੁੱਪ ਜਿੱਥੇ ਕਹਿਣ ਨੂੰ ਤਾਂ ਉਮਰਾਂ ਦਾ ਦਰਦ ਆ ਪਰ ਕਹਿਣ ਕੀ, ਹੁੰਗਾਰਾ ਭਰਨ ਵਾਲਾ ਕੋਈ ਤੀਸਰਾ ਜੀਵ ਹੀ ਤਾਂ ਨਹੀਂ। ਕੁਝ ਹੀ ਦਿਨਾਂ ਦੇ ਵਿੱਚ ਮੀਤੇ ਦੀ ਹਾਲਤ ਹੋਰ ਜ਼ਿਆਦਾ ਵਿਗੜ ਗਈ। ਮੰਜੇ ਤੋਂ ਉੱਠਣ ਦੇ ਵਿੱਚ ਵੀ ਹੁਣ ਉਹ ਕਾਫ਼ੀ ਔਖਾ ਸੌਖਾ ਹੋਣ ਲੱਗਾ। ਹੁਣ ਕੋਠੇ ਵਿੱਚ ਦੋ ਮੰਜੇ ਲੱਗ ਗਏ, ਪਹਿਲਾਂ ਇਕੱਲਾ ਚਾਰ ਸੀ ਹੁਣ ਦੂਸਰਾ ਵੀ, ਜਿਹੜਾ ਕੱਲ੍ਹ ਤੱਕ ਵੱਡੇ ਭਰਾ ਦੀ ਲਾਠੀ ਬਣਿਆ ਤੁਰ ਫਿਰਦਾ ਸੀ, ਹੁਣ ਉਹਦੀ ਡਾਂਗ ਕਾਹਦੀ ਬਣਨਾ। ਅੱਜ ਤਾਂ ਉਹ ਆਪ ਵੀ ਹਿੱਲਣ ਜੋਗਾ ਨਹੀਂ ਰਿਹਾ। ਅੱਜ ਪ੍ਰੀਤ ਜਦੋਂ ਰੋਟੀ ਵਾਲੀ ਥਾਲੀ ਲੈ ਕੇ ਆਈ ਤਾਂ ਹਾਲ ਵੇਖ ਕੇ ਜਿੱਦਾਂ ਉਹਦਾ ਦਿਲ ਭਰ ਆਇਆ। ਹੌਲੀ ਜਿਹੀ ਪੁੱਛਣ ਲੱਗੀ, ਤਾਇਆ ਜੀ ਜੇ ਖਾਓ ਤਾਂ ਨਾਹਿਬ ਚਾਚੇ ਨੂੰ ਸੁਨੇਹਾ ਕਲਾਂ, ਹੁਣ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ। ਮੀਤੇ ਨੇ ਬੜੀ ਮੁਸ਼ਕਲ ਦੇ ਨਾਲ ਸਿਰ ਹਿਲਾਇਆ, ਨਹੀਂ ਤੀ ਇਹ ਉਹ ਆਪਣੇ ਟੱਬਰ ਦੇ ਵਿੱਚ ਖੁਸ਼ ਆ, ਐਵੇਂ ਉਹਨੂੰ ਕਾਨੂੰ ਦੁਬਦਾ ਚ ਪਾਉਣਾ, ਅੱਜ ਨਹੀਂ ਤਾਂ ਕੱਲ੍ਹ ਅਸੀਂ ਆਪਣਾ ਸਫ਼ਰ ਪੂਰਾ ਕਰਕੇ ਗਾਂਹ ਜਾਣਾ, ਐਵੇਂ ਸਾਨੂੰ ਵੇਖ ਵੇਖ ਕੇ ਦੁਖੀ ਹੋਊ, ਨਾ ਇੱਧਰ ਜੋਗਾ ਨਾ ਉੱਧਰ ਜੋਗਾ। ਪਰ ਤਾਇਆ ਆਖਰ ਉਹ ਵੀ ਤਾਂ ਤੁਹਾਡਾ ਸਕਾ ਭਰਾ ਹੈ, ਪ੍ਰੀਤ ਨੇ ਦੁਬਾਰਾ ਜ਼ੋਰ ਦੇ ਕੇ ਕਿਹਾ। ਭਰਾ ਤਾਂ ਹੈਗਾ ਪੁੱਤ, ਪਰ ਇਸ ਤੋਂ ਅੱਗੇ ਮੀਤਾ ਬੋਲ ਨਹੀਂ ਪਾਇਆ। ਪ੍ਰੀਤ ਸਾਰਾ ਸਮਝ ਚੁੱਕੀ ਸੀ, ਇਸ ਸਾਦੇ ਜਿਹੇ ਜਵਾਬ ਦੇ ਵਿੱਚ ਕੋਈ ਰੋਸਾ ਤਾਂ ਨਹੀਂ ਸੀ, ਕੋਈ ਸ਼ਿਕਵਾ ਤਾਂ ਨਹੀਂ ਸੀ, ਪਰ ਇੱਕ ਚੁੱਪ ਕੀਤਾ ਜਾਂ ਸਮਝੌਤਾ ਸੀ ਆਪਣੇ ਆਪ ਦੇ ਨਾਲ। ਉਹ ਸਮਝੌਤਾ ਜੋ ਉਮਰ ਦੇ ਆਖਰੀ ਪੜਾਅ ਦੇ ਉੱਤੇ ਪਹੁੰਚ ਕੇ ਬਜ਼ੁਰਗ ਸ਼ਾਇਦ ਅਕਸਰ ਹੀ ਆਪਣੀ ਹੋਣੀ ਦੇ ਨਾਲ ਕਰ ਲੈਂਦੇ ਨੇ। ਉਸ ਰਾਤ ਬਾਹਰ ਘੁੱਪ ਹਨੇਰਾ ਸੀ, ਮਿੱਟੀ ਦੇ ਤੇਲ ਵਾਲਾ ਦੀਵਾ ਮੱਧਮ ਜੀ ਲੋਟ। ਮੀਤ ਨੇ ਕਰਵਟ ਲੈਣ ਦੀ ਕੋਸ਼ਿਸ਼ ਕਰਦਿਆਂ ਹੌਲੀ ਜਿਹੀ ਆਵਾਜ਼ ਮਾਰੀ, ਵੀਰ। ਅੱਗੋਂ ਵੱਡੇ ਵੀਰ ਦੀ ਆਵਾਜ਼ ਆਈ, ਹਾਂ ਮੀਤਿਆ। ਜਿੱਦਾਂ ਦੋਵੇਂ ਚੈੱਕ ਹੀ ਕਰ ਰਹੇ ਹੋਣ ਦੂਜੇ ਦੇ ਸਾਹ ਚੱਲਦੇ ਨੇ ਭਲਾ। ਮੀਤਾ ਗੱਲ ਬਦਲਦਿਆਂ ਕਹਿਣ ਲੱਗਾ, ਵੀਰ ਉਹ ਵੇਲੇ ਯਾਦ ਹੈ ਜਦੋਂ ਆਪਾਂ ਤਿੰਨੇ ਰਲ ਕੇ ਖੇਤਾਂ 'ਚ ਕੰਮ ਕਰਦੇ ਸੀ। ਸੁਰਜਣ ਦੀਆਂ ਬੁੱਝਦੀਆਂ ਅੱਖਾਂ ਜਿੱਦਾਂ ਅਤੀਤ ਦੇ ਵਿੱਚ ਚਲੇ ਗਈਆਂ ਹੁਣ ਕੁਛ ਵੇਖਣ ਦੇ ਲਈ, ਜਿੱਦਾਂ ਇੱਕ ਕਿਰਨ ਜੀ ਚਮਕੀ ਹੋਵੇ।
ਉਹ ਹਲ ਪੰਜਾਲੀ ਬਲਦ ਅਰਲੀਆਂ ਉਹ ਸਾਰਾ ਕੁਛ ਜਿੱਦਾਂ ਅੱਖਾਂ ਅੱਗੇ ਘੁੰਮ ਗਿਆ ਹੋਵੇ। ਹਾਂ ਉਹੀ ਨਹਿਬ ਅਜੇ ਮਸਾਂ ਗਿੱਠ ਮੁੱਠ ਜਾਈ ਸੀ। ਤੂੰ ਉਹਨੂੰ ਮੋਢੇ 'ਤੇ ਬਿਠਾ ਕੇ ਗੀੜੀਆਂ ਕਢਾਉਂਦਾ ਹੁੰਦਾ ਸੀ ਅਤੇ ਮੈਂ ਘੁਰਕੀਆਂ ਮਾਰਦਾ ਹੁੰਦਾ ਸੀ। ਮੁੰਡੇ ਨੂੰ ਲਾਡਾਂ ਦੇ ਨਾਲ ਹੀ ਵਿਗਾੜ ਲਿਆ ਹੋਏ। ਮੀਤੇ ਦੇ ਸੁੱਕੇ ਬੁੱਲਾਂ ਦੇ ਉੱਤੇ ਇੱਕ ਮੁਸਕਰਾਹਟ ਜਿੱਦਾਂ ਆ ਗਈ ਹੋਵੇ। ਦੋਵੇਂ ਭਰਾ ਕੁਛ ਪਲ ਇੱਕ ਦੂਸਰੇ ਦੇ ਨਾਲ ਜਿੱਦਾਂ ਸਾਹਾਂ ਦੇ ਰਾਹੀਂ ਹੀ ਗੱਲਾਂ ਕਰਦੇ ਰਹੇ। ਬਹੁਤਾ ਚਿਰ ਤਾਂ ਵਿਚਾਰੇ ਬੋਲ ਵੀ ਨਹੀਂ ਸੀ ਸਕਦੇ। ਮੀਤੇ ਨੇ ਰੁਕ ਰੁਕ ਕੇ ਫਿਰ ਕਿਹਾ, ਵੀਰ ਜੇ ਅਗਲੇ ਜਨਮ ਦੇ ਵਿੱਚ ਵੀ ਰੱਬ ਨੇ ਪੁੱਛਿਆ ਨਾ, ਜੇ ਕਿਤੇ ਪੁੱਛਿਆ ਨਾ ਤੈਨੂੰ ਕੀ ਚਾਹੀਦਾ। ਸੁਰਜਨ ਨੇ ਧੁੰਦਲੀਆਂ ਅੱਖਾਂ ਦੇ ਨਾਲ ਛੱਤ ਵੱਲ ਨੂੰ ਵੇਖ ਕੇ ਪੁੱਛਿਆ, ਕੀ ਮੰਗੇਗਾ ਮੀਤਾ ਜੇ ਪੁੱਛ ਲਿਆ ਤੇ। ਮੀਤਾ ਸਾਰੀ ਜਾਨ ਇਕੱਠੀ ਕਰਕੇ ਕਹਿਣ ਲੱਗਾ, ਮੈਂ ਤੇ ਤੈਨੂੰ ਮੰਗੂੰਗਾ, ਮੈਂ ਤੇ ਤੇਰੇ ਵਰਗਾ ਵੀਰ ਮੰਗੂੰਗਾ। ਜੇ ਰੱਬ ਪੁੱਛੇ ਨਾ ਅਗਲੇ 7 ਜਨਮਾਂ 'ਚ ਕੀ ਚਾਹੀਦਾ ਤੇ ਮੈਂ ਕਹੂੰਗਾ, ਇਹ ਭਰਾ ਮੈਨੂੰ ਸਾਰੇ ਜਨਮਾਂ 'ਚ ਦੇ ਦੇ ਰੱਬ ਜੀ। ਸੁਰਜਨ ਦੇ ਬੁੱਲ ਤਿਰਕੇ ਅੱਖਾਂ ਦੇ ਵਿੱਚ ਖਾਰੇ ਹੰਝੂ ਸਰਾਣੇ ਦੇ ਉੱਤੇ ਜਿੱਦਾਂ ਤ੍ਰਿਪ ਤ੍ਰਿਪ ਵਹਿ ਰਹੇ ਹੋਣ। ਮੈਂ ਵੀ ਤੇ ਇਹੋ ਹੀ ਮੰਗੂੰਗਾ ਓਏ। ਕਮਰੇ ਦੇ ਵਿੱਚ ਜਿੱਦਾਂ ਸਿਰਫ ਹੱਥਰੂ ਬੋਲ ਰਹੇ ਹੋਣ, ਜ਼ਬਾਨਾਂ ਚੁੱਪ ਕਰ ਗਈਆਂ ਹੋਣ, ਸ਼ਾਇਦ ਜ਼ਬਾਨਾਂ ਚੁੱਪ ਕਰ ਗਈਆਂ। ਅਗਲੀ ਸਵੇਰ ਜਦੋਂ ਪ੍ਰੀਤ ਛਾਬਾ ਲੈ ਕੇ ਪਹੁੰਚੀ, ਕਮਰੇ ਦੇ ਵਿੱਚ ਚੁੱਪ ਸੀ। ਹਰ ਰੋਜ਼ ਦੀ ਤਰ੍ਹਾਂ ਆਵਾਜ਼ ਮਾਰੀ, ਤਾਇਆ ਜੀ। ਉਹ ਤਾਇਆ ਜੀ ਆਵਾਜ਼ ਉੱਚੀ ਕੀਤੀ, ਉਹ ਤਾਇਆ ਜੀ, ਪਰ ਅੰਦਰੋਂ ਅੱਜ ਆਵਾਜ਼ ਕੀ ਆਉਣੀ ਸੀ, ਪਾਸਾ ਵੱਟਣ ਦੀ ਵੀ ਆਵਾਜ਼ ਨਹੀਂ ਆਈ। ਜਦੋਂ ਕਮਰੇ ਦੀ ਦਹਿਲੀਜ਼ ਟੱਪੀ ਤਾਂ ਸਾਹਮਣੇ ਦਾ ਦ੍ਰਿਸ਼ ਵੇਖ ਕੇ ਉਹਦੇ ਹੱਥੋਂ ਰੋਟੀਆਂ ਵਾਲਾ ਛਾਬਾ ਛੁੱਟ ਗਿਆ। ਮੀਤਾ ਆਪਣੇ ਮੰਜੇ ਤੋਂ ਰਿੜਦਾ ਹੋਇਆ ਵੱਡੇ ਭਰਾ ਦੇ ਮੰਜੇ ਦੇ ਕੋਲ ਪਹੁੰਚ ਗਿਆ ਸੀ ਅਤੇ ਉੱਥੇ ਜ਼ਮੀਨ ਦੇ ਉੱਤੇ ਸ਼ਾਂਤ ਪਿਆ ਸੀ। ਅੱਜ ਕੋਈ ਘੋੜ ਰੁੜੂ ਨਹੀਂ ਸੀ ਬੋਲਦਾ, ਅੱਜ ਉਹਦੇ ਸਾਹਾਂ ਦੀ ਆਵਾਜ਼ ਨਹੀਂ ਸੀ, ਅੱਜ ਕੋਈ ਨਹੀਂ ਸੀ ਖੰਘਦਾ ਕਮਰੇ 'ਚ। ਮੀਤੇ ਦਾ ਇੱਕ ਹੱਥ ਅਜੇ ਵੀ ਸੁਰਜਨ ਸਿੰਘ ਦੀਆਂ ਠੰਡੀਆਂ ਉਂਗਲਾਂ ਘੁੱਟ ਕੇ ਬੈਠਾ ਸੀ। ਸੁਰਜਨ ਦੀਆਂ ਅੱਖਾਂ ਸਦਾ ਲਈ ਮੀਚੀਆਂ ਜਾ ਚੁੱਕੀਆਂ ਸੀ। ਮੀਤੇ ਦੇ ਚਿਹਰੇ ਦੇ ਉੱਤੇ ਇੱਕ ਡੂੰਘਾ ਸਕੂਨ ਨਜ਼ਰ ਆਉਂਦਾ ਸੀ। ਜਿਹੜੇ ਦੋ ਭਰਾ ਸਾਰੀ ਉਮਰ ਇਕੱਠੇ ਤੁਰੇ ਸੀ, ਉਹ ਦੁਨੀਆਂ ਦਾ ਇਹ ਸਫ਼ਰ ਵੀ ਇਕੱਠੇ ਹੀ ਖਤਮ ਕਰਕੇ ਚਲੇ ਗਏ। ਦੁਪਹਿਰ ਤੱਕ ਰੇੜੇ ਦੇ ਵਿੱਚ ਲੋਕਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ। ਦੋਵਾਂ ਦੀਆਂ ਅਰਥੀਆਂ ਆਮੋ ਸਾਹਮਣੇ ਸਜਾਈਆਂ ਗਈਆਂ। ਉੱਧਰ ਖ਼ਬਰ ਮਿਲਦਿਆਂ ਨੈਬ ਸਿੰਘ ਵੀ ਆਪਣਾ ਦਫੜੀ 'ਚ ਆਪਣੇ ਪਰਿਵਾਰ ਸਮੇਤ ਪਹੁੰਚਿਆ। ਵੱਡੇ ਭਰਾਵਾਂ ਦੀਆਂ ਦੇਹਾਂ ਦੇ ਕੋਲ ਬੈਠਾ ਹੁਣ ਧਾਹਾਂ ਮਾਰੀ ਜਾਂਦਾ, ਰੋਈ ਜਾਂਦਾ, ਵੱਡੇ ਵੀਰੋ ਉਹ ਮੈਨੂੰ ਬਖਸ਼ ਦਿਓ ਓਏ, ਉਹ ਮੈਂ ਆਪਣੇ ਸੁੱਖਾਂ ਪਛੇਰਨਾ ਹੋ ਗਿਆ, ਮੈਂ ਕਦੇ ਮੁੜ ਕੇ ਤੁਹਾਡਾ ਸਾਥ ਨਹੀਂ ਛੱਡਦਾ, ਵਾਪਸ ਆ ਜਾਓ ਓਏ। ਪਰ ਹੁਣ ਪੱਥਰ ਹੋਏ ਸਰੀਰ ਜਵਾਬ ਕਿੱਦਾਂ ਦੇਣ, ਇੰਨੇ ਜੋਗੇ ਥੋੜ੍ਹੇ ਰਹੇ ਸੀ ਸਰੀਰ। ਸਿਵਿਆਂ ਦੀ ਅੱਗ ਠੰਡੀ ਹੋਣ ਤੋਂ ਬਾਅਦ ਨੈਬ ਭਰੇ ਮਨ ਦੇ ਨਾਲ ਸੁੰਨੇ ਘਰ ਦੇ ਵਿੱਚ ਵਾਪਸ ਵੜਿਆ। ਕੱਚੇ ਵਿਹੜੇ ਦੇ ਵਿੱਚ ਬੇਬੇ ਦਾ ਪੁਰਾਣਾ ਲੱਕੜ ਦਾ ਸੰਦੂਕ ਪਿਆ ਸੀ। ਕੰਬਦੇ ਹੱਥਾਂ ਦੇ ਨਾਲ ਸੰਦੂਕ ਨੂੰ ਖੋਲ੍ਹਿਆ। ਅੰਦਰ ਕੁਛ ਪੁਰਾਣੇ ਲੀੜਿਆਂ ਦੇ ਹੇਠ ਇੱਕ ਪੀਲੀ ਪੈ ਚੁੱਕੀ ਤਸਵੀਰ। ਤਸਵੀਰ ਦੇ ਵਿੱਚ ਤਿੰਨੇ ਭਰਾ ਬਚਪਨ ਦੇ ਵਿੱਚ ਇੱਕ ਦੂਸਰੇ ਦੇ ਮੋਢਿਆਂ 'ਤੇ ਹੱਥ ਧਰ ਕੇ ਉਹਨਾਂ ਨੇ ਖਿੜ ਹੱਸਦਿਆਂ ਇੱਕ ਫੋਟੋ ਜੂ ਖਿਚਾਈ ਸੀ। ਨੈਬ ਨੇ ਉਹ ਤਸਵੀਰ ਆਪਣੀ ਛਾਤੀ ਦੇ ਨਾਲ ਘੁੱਟ ਲਈ। ਵਿਹੜੇ ਦੀ ਮਿੱਠੀ 'ਤੇ ਬੈਠ ਗਿਆ। ਹੁਣ ਸ਼ਾਇਦ ਉਸ ਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਕਿੰਨੀ ਤੇਜ਼ ਦੌੜੀ ਹੈ।
ਧਨ ਦੌਲਤ ਨੇ ਇਹਦੀ ਰਫ਼ਤਾਰ ਹੋਰ ਜ਼ਿਆਦਾ ਤੇਜ਼ ਕਰ ਦਿੱਤੀ। ਪਰਿਵਾਰ ਨੇ ਉਹਨੂੰ ਆਪਣੇ ਵੱਲ ਖਿੱਚ ਲਿਆ, ਭਰਾਵਾਂ ਤੋਂ ਦੂਰ ਕਰਤਾ। ਪਰ ਜੋ ਇਸ ਦੁਨੀਆਂ ਦੇ ਵਿੱਚ ਸਭ ਤੋਂ ਅਨਮੋਲ ਸੀ, ਉਹ ਤਾਂ ਸੀ ਭਰਾਵਾਂ ਦਾ ਨਿਰਸਵਾਰਥ ਪਿਆਰ। ਪਰ ਹੁਣ ਤਾਂ ਉਹ ਸਦਾ ਲਈ ਇਹ ਪਿਆਰ ਗਵਾ ਚੁੱਕਾ ਸੀ। ਜ਼ਮੀਨਾਂ ਵਿਕ ਜਾਣ ਤਾਂ ਫਿਰ ਦੁਬਾਰਾ ਬਣ ਜਾਂਦੀਆਂ ਨੇ, ਢੱਠੇ ਹੋਏ ਮਕਾਨ ਦੁਬਾਰਾ ਸਿਰਜ ਜਾਂਦੇ ਨੇ, ਬਣ ਜਾਂਦੇ ਨੇ। ਪਰ ਜਿਹੜੇ ਆਪਣੇ ਇੱਕ ਵਾਰੀ ਦੁਨੀਆਂ ਤੋਂ ਚਲੇ ਜਾਣ, ਸਾਰੀ ਉਮਰ ਆਪਾਂ ਉਹਨਾਂ ਨੂੰ ਉਡੀਕਦੇ ਹਾਂ, ਉਹ ਕਦੇ ਫਿਰ ਮੁੜ ਕੇ ਵਾਪਸ ਨਹੀਂ ਆਉਂਦੇ। ਦੁਨਿਆਵੀ ਭੱਜ ਦੌੜ ਦੇ ਵਿੱਚ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਆਪਣਿਆਂ ਨੂੰ ਸਾਡੇ ਪੈਸਿਆਂ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਸਾਡੀ ਹਾਜ਼ਰੀ ਦੀ ਲੋੜ ਹੁੰਦੀ ਆ, ਸਾਡੇ ਕੋਲ ਹੋਣ ਦੀ ਲੋੜ ਹੁੰਦੀ ਆ, ਸਾਡੇ ਪਿਆਰ ਦੇ ਦੋ ਬੋਲਾਂ ਦੀ ਲੋੜ ਹੁੰਦੀ ਆ, ਸਾਨੂੰ ਆਪਣਿਆਂ ਦੇ ਮੋਢੇ ਦੀ ਲੋੜ ਹੁੰਦੀ ਆ। ਕਿਉਂਕਿ ਆਪਾਂ ਇੱਕ ਦੂਸਰੇ ਨੂੰ ਬਚਪਨ ਤੋਂ ਜਾਣਦੇ ਹੁੰਦੇ ਹਾਂ। ਜੇ ਅੱਜ ਤੁਹਾਡੇ ਕੋਲ ਕੋਈ ਆਪਣਾ ਹੈਗਾ, ਭਾਵੇਂ ਦੂਰ ਹੋਵੇ ਅਤੇ ਭਾਵੇਂ ਨੇੜੇ, ਵੇਲ ਕੱਢ ਕੇ ਅੱਜ ਇੱਕ ਵਾਰੀ ਉਹਦਾ ਹਾਲ ਜ਼ਰੂਰ ਪੁੱਛ ਲਓ। ਕਈ ਵਾਰੀ ਕੱਲ੍ਹ ਦੀ ਉਡੀਕ ਮਹਿੰਗੀ ਪੈ ਜਾਂਦੀ ਹੈ। ਕਹਾਣੀ ਲਿਖੀ ਸੀ ਅਵਤਾਰ ਸਿੰਘ ਧਾਲੀਵਾਲ ਜੀ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਆਸ ਕਰਦੇ ਹਾਂ ਕਿ ਭਾਵੁਕ ਜੀ ਕਹਾਣੀ ਅੱਜ ਤੁਸੀਂ ਪਸੰਦ ਕੀਤੀ ਹੋਵੇਗੀ। ਅੱਜ ਦੀ ਇਹ ਕਹਾਣੀ ਰਿਸ਼ਤਿਆਂ ਦੇ ਨਾਂ, ਭਰਾਵਾਂ ਭਰਾਵਾਂ ਦੇ ਪਿਆਰ ਦੇ ਨਾਂ।

0: आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ, ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ। ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ
3: Smith's Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ Smith's Lane ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਤੇ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਵਿਕਣ ਦਾ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਤੇ ਹੱਸਣ ਹਸਾਉਣ ਦਾ ਹੋ ਚੁੱਕਾ ਸਮਾਂ ਥੋੜੀ ਜਿਹੀ ਦੇਰੀ ਦੇ ਲਈ ਮਾਫੀ ਚਾਹੁੰਦੇ ਹਾਂ ਕਿਉਂਕਿ ਛੁੱਟੀਆਂ ਵਾਲਾ ਮਾਹੌਲ ਚੱਲ ਰਿਹਾ ਤੇ ਮੇਰੇ ਨਾਲ ਪਹੁੰਚ ਗਏ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਛੁੱਟੀਆਂ ਵਾਲਾ ਮਾਹੌਲ ਤੇ ਹੈ ਪਰ ਹਾਂ ਉਹ ਤਾਂ ਦੇਰੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਖੈਰ ਬਿਲਕੁਲ ਛੁੱਟੀਆਂ ਦਾ ਟਾਈਮ ਹੈ ਤੇ ਆਪਣੇ ਆਪ ਹੀ ਨਾ ਭਾਵੇਂ ਸੜਕਾਂ ਨੂੰ ਲੈ ਲਓ ਭਾਵੇਂ ਘਰ ਨੂੰ ਕਰੋ ਹਰ ਇੱਕ ਚੀਜ਼ ਬੜੀ ਸਲੋ ਜਿਹੀ ਆਟੋਮੈਟਿਕ ਹੀ ਹੋ ਜਾਂਦੀ ਹੈ ਪਹਿਲਾਂ ਜਿਵੇਂ
0: ਰਿਲੈਕਸ ਹੀ ਹੋ ਜਾਂਦਾ
1: ਰਿਲੈਕਸ ਹੋ ਜਾਂਦੇ ਨਾ ਪਹਿਲਾਂ ਇੱਦਾਂ ਹੁੰਦਾ ਕਿ ਹਾਂ
0: ਤੁਸੀਂ ਮਹਿਸੂਸ ਕਰਦੇ ਹੋ ਮੋਰਾਂ ਦੀ ਪੀੜ ਅੜ ਜਾਂਦੀ ਆ ਸਰਵਾਈਕਲ ਦੂਰ ਹੋ ਜਾਂਦੇ ਨੇ
1: ਅੱਛਾ
0: ਜਿਨ੍ਹਾਂ ਦੇ ਮਾਈਗ੍ਰੇਨ ਹੁੰਦੀਆਂ ਨੇ ਉਹਨਾਂ ਨੂੰ ਥੋੜਾ ਜਿਹਾ ਠੀਕ ਫੀਲ ਹੋਣ ਲੱਗ ਪੈਂਦਾ ਮਾਵਾਂ ਰਾਹਤ ਮਹਿਸੂਸ ਕਰਦੀਆਂ ਨੇ ਪਰ ਯਾਦ ਰਵੇ ਸਿਰਫ ਤੁਹਾਡੀ ਇੱਕ ਹਫ਼ਤੇ ਦੀ ਫੀਲ ਆ ਅਗਲੇ ਹਫ਼ਤੇ ਤੁਸੀਂ ਫੇਰ ਉੱਥੇ
1: ਅਗਲੇ ਹਫ਼ਤੇ ਤਾਂ ਐਨ ਲੱਗਦੇ ਕਦ ਵਾਪਸ ਸਟਾਰਟ ਹੋਣਗੇ ਸਕੂਲ
0: ਅਗਲੇ ਹਫ਼ਤੇ ਤੁਹਾਨੂੰ ਫਿਰ ਇਹ ਚੀਜ਼ ਤੰਗ ਕਰਨ ਲੱਗ ਪੈਣੀ ਆ ਵੀ ਇਹ ਘਰ ਰਹਿ ਕੇ ਇੰਨਾ ਤੰਗ ਕਰਦੇ ਆ ਇੰਨਾ ਤੰਗ ਕਰਦੇ ਸੋ ਜੋ ਵੀ ਸਾਡੇ ਕੋਲ ਆ ਉਹ ਜਦੋਂ ਬਦਲਦਾ ਉਦੋਂ ਆਪਾਂ ਇੱਕ ਵਾਰੀ ਜ਼ਰੂਰ ਸਾਨੂੰ ਹੁੰਦਾ ਵੀ ਹਾਂ ਹੈ ਨਾ ਕੁਛ ਬਦਲਿਆ ਜ਼ਿੰਦਗੀ 'ਚ
1: ਇਨਸਾਨ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਉਹਦੀ ਫਿਤਰਤ ਆਈ ਹੈ
0: ਜਿੱਦਾਂ ਘੁੰਮਣ ਜਾ ਕੇ ਲੋਕ ਸਮਝਦੇ ਵੀ ਹੁਣ ਅਸੀਂ ਠੀਕ ਹੋ ਗਏ ਹੈ ਨਾ ਉੱਥੇ ਹੀ ਰਹਿੰਦੇ ਤਾਂ ਸ਼ਾਇਦ ਉਹ ਠੀਕ ਹੋ ਜਾਣਾ ਚਲੋ ਆਓ ਆਪਾਂ ਚੱਲਦੇ ਹਾਂ ਅੱਗੇ ਅਤੇ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੇ ਮਾਪਿਆਂ ਦਾ ਕਿ ਬੱਚੇ ਅੱਜ ਛੁੱਟੀ ਵਾਲੇ ਦਿਨ ਵੀ ਟਾਈਮ ਦੇ ਨਾਲ ਆ ਚੁੱਕੇ ਨੇ ਅਤੇ ਆਓ ਫਿਰ ਆਪਾਂ ਉਹਨਾਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਬੁਝਾਰਤਾਂ ਅਤੇ ਆਪਾਂ ਜ਼ਰੂਰ ਹੱਸਾਂਗੇ ਵੀ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਣਾ ਕਿਉਂਕਿ ਇਹ ਸਮਾਂ ਸਾਡਾ ਹੱਸਣ ਹਸਾਉਣ ਦੇ ਲਈ ਅੱਜ ਤਾਂ ਆਪਾਂ ਜਿਹਦੀ ਮਰਜ਼ੀ ਪਹਿਲਾਂ ਵਾਰੀ ਲੈ ਲਈਏ
1: ਹਨਾ ਸਹੀ ਗੱਲ
0: ਹੈ ਵਟ ਯੂ ਥਿੰਕ
1: ਹਾਂ ਅਗਰੀ ਅਗਰੀ
0: ਵਟ ਯੂ ਥਿੰਕ ਬੀ ਟੂ ਤੁਸੀਂ ਵੇਖਿਆ ਵੀ ਵਨ ਬੀ ਟੂ ਨਹੀਂ ਲੈ ਦੱਸ ਫਿਰ ਤਾਂ ਫਿਰ ਐਵੇਂ ਹੱਸ ਪਏ ਤੁਸੀਂ ਕਿਉਂਕਿ ਆਪਾਂ ਕਹਿ ਜੂਗਾ ਭਾਈ ਹੱਸਣਾ ਹਨਾ ਥੈਂਕ ਯੂ ਤੇ ਸਭ ਤੋਂ ਪਹਿਲਾਂ ਸਾਡੇ ਨਾਲ ਵੈਸੇ ਸ਼੍ਰੇਆ ਆਈ ਸੀ ਓਨ ਟਾਈਮ ਥੈਂਕ ਯੂ ਸਤਿ ਸ਼੍ਰੀ ਅਕਾਲ ਸ਼੍ਰੇਆ ਵੀਰਾ ਜੀ ਯੂਟ ਵਾਲੇ ਵੀਰਾ ਜੀ ਕੀ ਹਾਲ ਚਾਲ ਹੈ ਤੁਹਾਡੇ
1: ਮੈਕੈਨਿਕ ਵੀਰਾ ਜੀ
2: ਸਤਿ ਸ਼੍ਰੀ ਅਕਾਲ ਅੰਕਲ ਜੀ ਐਂਡ ਆਂਟੀ
1: ਸਤਿ ਸ਼੍ਰੀ ਅਕਾਲ
0: ਸ਼੍ਰੇਆ ਅੱਜ ਤੇ ਟਾਈਮ ਨਾਲ ਹੀ ਉੱਠ ਪਈ
2: ਹਾਂਜੀ
0: ਵੈਰੀ ਗੁੱਡ
1: ਕੀ ਹਾਲ ਚਾਲ ਨੇ
2: ਠੀਕ ਹੈ ਤਾਂ ਹਾਲ ਕੀ ਹੈ
0: ਉਹ ਸਾਡਾ ਵੀ ਠੀਕ ਹੈ ਨਹੀਂ ਚਾਹ ਨਹੀਂ ਪੀਤੀ ਵੱਧ
1: ਅੱਜ ਗਰਮੀ ਹੈ ਨਾ ਅੱਜ ਚਾਹ ਨਹੀਂ ਪੀਤੀ
2: ਪੂਰੀ ਪੀ ਲਓ
0: ਹਾਂਜੀ ਪੂਰੀ ਘੋਲ ਕੇ ਪੀ ਲਈਏ ਸਮੂਦੀ ਪੀ ਲਓ ਸਮੂਦੀ ਓ ਹੋ ਹਾਂ ਇਹ ਵੀ ਠੀਕ ਹੈ ਯਾਰ
1: ਹੈਲਦੀ ਹੈਲਦੀ ਆਪਸ਼ਨ ਦਿੰਦੇ
0: ਹਾਂ ਨਹੀਂ ਇਹ ਤੇ ਇਹ ਕੁੜੀ ਬਹੁਤ ਹੈਲਦੀ ਹੈਲਦੀ ਆਪਸ਼ਨਾਂ ਦਿੰਦੀ ਸਾਨੂੰ ਸਮੂਦੀ ਓਕੇ
1: ਤੁਸੀਂ ਕੀ ਖਾਦਾ
2: ਮੈਂ ਬਦਾਮ ਖਾਂਦੀ ਪਰ ਵਾਈ ਤੁਸੀਂ ਕਿਉਂ ਨਹੀਂ ਖਾਂਦੇ ਬਦਾਮ
0: ਹਾਂ ਪਤਾ ਨਹੀਂ ਅਸੀਂ ਕਿਉਂ ਨਹੀਂ ਖਾਂਦੇ ਸਾਡੇ ਮੁੱਕ ਗਏ ਪੁੱਤ ਬਦਾਮ
1: ਹੁਣ ਦੀਵਾਲੀ ਦਾ ਵੇਟ ਕਰ ਰਿਹਾ ਗਿਫਟ ਚਾੜ ਕੇ ਬਦਾਮ ਹਾਂ ਦੀਵਾਲੀ ਤੱਕ ਐਵੇਂ ਹੀ ਸਾਰਨੀਆਂ ਮੂੰਗਫਲੀਆਂ ਖਾ ਕੇ
0: ਹੋਰ
1: ਫਿਰ ਦੀਵਾਲੀ ਦੇ ਬਾਅਦ ਬਦਾਮ ਖਾਵਾਂਗੇ ਸਾਡੇ ਘਰ ਦੇ ਬਦਾਮ ਪਿੰਨੀਆਂ ਚ ਲੱਗ ਗਏ ਸਾਰੇ ਖਾਣੇ ਹੋ ਗਏ
0: ਆਸਰੇ ਮੇਰੇ ਲੰਘ ਜਾਂਦੇ ਦੋ
1: ਡੱਬਿਆਂ ਚ ਸ਼ੱਕਰ ਹੀ ਭਰੀ ਹੁੰਦੀ
0: ਹੋਰ ਕੀ ਸ਼੍ਰੇਆ ਜਿਹੜੇ ਲਾਰੇ ਜੇ ਲਾਉਂਦੀ ਆ ਨਾ ਉਹਦੇ ਕਰਕੇ ਇੱਕ ਸਾਈਡ ਇਫੈਕਟ ਇਹ ਹੋ ਜਾਂਦਾ ਵੀ ਮੈਂ ਮੁੜ ਕੇ ਨਾ ਆਪ ਵੀ ਲੈਣੇ ਹੁੰਦੇ ਤੇ ਨਹੀਂ ਲੈਂਦਾ ਵੀ ਚੱਲ ਕਿਤੇ ਡਬਲ ਨਾ ਹੋ ਜਾਣ ਖਰਾਬ ਹੋ ਜਾਣਗੇ ਹਨਾ
1: ਪੂਰੀ ਸਰਦੀਆਂ ਅਸੀਂ ਬੇਸਨ ਦਾ ਵੇਟ ਕਰਦੇ ਰਹੇ
0: ਹੋਰ ਕੀ
1: ਹੈ ਸ਼੍ਰੇਆ
0: ਤਾਂ ਹੁਣ ਇਹਨਾਂ ਬਦਾਮ ਦਾ ਲਾਰਾ ਲਾਤਾ ਹੈ ਸ਼੍ਰੇਆ ਓ ਸ਼੍ਰੇਆ ਹਾਂਜੀ
2: ਮੈਂ ਪੱਖਾ ਦੋਗੀ
1: ਪੱਖਾ ਪੱਖਾ ਓਕੇ
0: ਅੱਛਾ ਪੱਖਾ ਦੋਗੇ ਬੀਬੀਆਂ ਲਈ ਫਿਰਦੀਆਂ ਡਰੈਸ ਵਾਲਾ ਨਾ
1: ਅੱਜ ਕੱਲ ਤੇ ਉਹ ਮੇਕਅਪ ਵਾਸਤੇ ਵੀ ਯੂਜ਼ ਕਰਦੇ ਨਾ ਹੱਥ ਚ ਫੜ ਕੇ ਮੇਕਅਪ ਸੁਕਾ ਲਓ
0: ਅੱਛਾ ਉਹਦੇ ਲਈ ਹੁੰਦਾ ਉਹ ਚਲੋ ਸੋਰੀ ਫਿਰ
1: ਨਹੀਂ ਆਫਿਸ ਵੀ ਪਰ ਉਹ ਮੈਕਸੀਮਮ ਅੱਜ ਕੱਲ੍ਹ ਜ਼ਿਆਦਾ ਉਹਦੇ ਲਈ ਹੁੰਦਾ ਤੁਹਾਡੀ ਜਿਹੜੀ ਪੁੱਟੀ ਸੀ ਲਾਈ ਉਹਨੂੰ ਸੁਕਾਉਣ ਵਾਸਤੇ
0: ਅੱਛਾ ਉਹ ਸੁਕਾਉਣੀ ਪੈਂਦੀ ਆ
1: ਹਾਂ ਥੋੜਾ ਜਿਹਾ ਸਾਨੂੰ ਦੇਣਾ ਪੈਂਦਾ ਬਰੀਥਿੰਗ ਟਾਈਮ
0: ਯਾਰ, ਆਹ ਮੈਨੂੰ ਪਤਾ ਹੀ ਨਹੀਂ ਹੈ ਨਾ, ਮਤਲਬ ਬੀਬੀ ਕਿੱਦਾਂ ਦੀ ਗੱਲ ਲੱਗੇ ਵੀ ਯਾਰ ਆਹ ਕੀ ਪਿਆ ਹੋਇਆ ਯਾਰ, ਇਹਨੇ ਮੇਕਅਪ ਕਰਕੇ ਬੀਬੀ ਨੇ ਮੂੰਹ ਸੁੱਕਣੇ ਪਾਇਆ ਵਾ,
1: ਕਹਿੰਦੀ ਮੇਕਅਪ ਆਰਟਿਸਟ ਕਹਿੰਦੀ ਹੈ ਕਿ ਜਾਓ ਵਾਸ਼ਰੂਮ ਹੋਓ ਲੜ ਲਓ ਜਾਂ ਤੇ ਪਤੀ ਨਾਲ ਕੁਛ ਕਰ ਲਓ, ਪਰ ਕੁਛ ਛੇੜਨਾ ਨਹੀਂ ਹੈ ਇੰਨੀ ਦੇਰ ਮੇਕਅਪ।
0: ਅੱਛਾ
1: ਤੇ ਪੂਰਾ ਹਾਂ ਬੇਸ ਜਿਹਾ ਬਣਾ ਕੇ।
0: ਓਕੇ ਵਾਹ, ਮੈਂ ਵੀ ਗੁੱਡ ਹਾਂ
1: ਤੇ ਉਹ ਪੱਕੇ ਤਾਂ ਹੀ ਨਿਕਲੇ।
0: ਲੜਨਾ ਨਹੀਂ, ਕਿਉਂਕਿ ਜੇ ਤੁਸੀਂ ਗੁੱਸੇ ਵਾਲੇ ਮੂਡ 'ਚ ਆ ਗਈਆਂ ਤੇ ਉਹ ਉੱਥੇ ਹੀ ਸੁੱਕ ਜਾਣਾ,
1: ਹਾਂ
0: ਉੱਥੇ ਹੀ ਪੱਕ ਜਾਣਾ, ਹੈ ਨਾ। ਚੰਗੀ ਗੱਲ ਨੀ ਪਤਾ, ਤੁਸੀਂ ਕੀ ਸੁਣਾਓਗੇ ਅੱਜ ਪੁੱਤ?
2: ਇੱਕ ਇੱਕ ਵਰਡ ਉਹ ਲੈਟਰ ਚੇਂਜ ਕਰਦਾ, ਉਹ ਐਨੀਮਲਸ ਬਣਦਾ। ਮੈਂ ਇੱਕ ਵਰਡ ਬੋਲੂਗੀ, ਉਹ ਇੱਕ ਲੈਟਰ ਚੇਂਜ ਕਰਕੇ ਐਨੀਮਲ ਬਣ ਜਾਣਾ।
0: ਓਕੇ, ਅੱਛਾ,
2: ਵਰਡ ਹੈਗਾ ਹਾਊਸ,
0: ਹਾਊਸ। ਓਕੇ, ਤੇ ਇੱਕ ਵਰਡ ਚੇਂਜ ਕਰਕੇ ਐਨੀਮਲ ਬਣ ਜਾਊਗਾ
1: ਮਾਊਸ।
0: ਲੈਟਰ ਦੱਸਣਾ ਵਾ ਕਿਹੜਾ, ਹੁਣ ਦੱਸੋ ਲੈਟਰ ਕਿਹੜਾ ਚੇਂਜ?
1: ਹਾਊਸ, ਹਾਊਸ ਦਾ ਐਚ
0: ਹੈ ਸ਼੍ਰੇਆ, ਐਚ ਚੇਂਜ, ਐਚ ਚੇਂਜ ਕਰਨਾ।
2: ਹਾਂਜੀ,
1: ਐਚ ਨੂੰ ਐਮ ਕਰ ਦੇ,
0: ਐਚ ਨੂੰ ਐਮ ਕਰ ਦਈਏ ਤੇ ਆਨਸਰ ਆ ਜਾਊਗਾ।
2: ਹਾਂਜੀ
1: ਹਾਂਜੀ,
0: ਰਾਈਟ ਹੋ ਗਿਆ।
2: ਕੀ ਆਊਗਾ ਲੈਟਰ?
1: ਮਾਊਸ।
2: ਬੋਲ ਕੇ
0: ਹਾਂਜੀ ਹਾਂਜੀ, ਸੀਸ ਨਾਲ ਗੱਲ ਕਰਾ ਦੋ। ਸਤਿ ਸ਼੍ਰੀ ਅਕਾਲ ਅਸੀਸ, ਉਹ ਸਤਿ ਸ਼੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਆ? ਉਹ ਅਸੀਂ ਠੀਕ ਆ,
1: ਤੁਸੀਂ ਕਿਵੇਂ ਹੋ?
2: ਠੀਕ ਹੈ,
1: ਯੂਟ ਸਹੀ ਚੱਲ ਰਿਹਾ?
0: ਨਹੀਂ ਆ ਵੀ ਬੈਸਟ ਹੈ, ਆਪੇ ਫਿਰ ਪਾਪਾ ਹੋਰ ਲੈ ਕੇ ਦੇਣਗੇ ਨਾ, ਨਿਊ ਆਊਗਾ ਨਿਊ, ਹੈ ਨਾ। ਤੁਸੀਂ ਨਾ ਬਿਨ ਚ ਨਹੀਂ ਪਾਉਣਾ, ਗਰਾਜ ਚ ਖੜਾ ਲੈਣਾ। ਗਰਾਜ ਚ ਰੱਖ ਲੈਣਾ,
1: ਹੋਰ ਕੀ,
0: ਤੁਸੀਂ ਉਹਦੇ ਤੇ ਤੁਸੀਂ ਰੋਜ਼ ਕੰਮ ਕਰ ਕਰਕੇ ਨਾ ਤੇ ਮਕੈਨਿਕ ਬਣ ਜਾਣਾ ਹੈ ਨਾ। ਹਾਂ, ਤੁਸੀਂ ਜਾਚ ਸਿੱਖ ਲੈਣੀ ਸੀ, ਪਰ ਟਰਾਈ ਤੇ ਤੁਸੀਂ ਕਰ ਹੀ ਲਈ ਮੇਰੇ ਹਿਸਾਬ ਨਾਲ। ਹਾਂ ਗੁੱਡ, ਟਾਇਰ ਬਦਲਨੇ ਆ ਗਏ ਹੈ ਨਾ।
2: ਹਾਂਜੀ
0: ਗੁੱਡ, ਕੀ ਸੁਣਾਓਗੇ ਫਿਰ?
1: ਹਾਂਜੀ ਕੀ ਸੁਣਾਓਗੇ? ਮੈਨੂੰ ਲੱਗ ਰਿਹਾ ਸੋਚ ਕੇ ਹੁਣੇ ਬਣ ਰਿਹਾ ਹੈ।
0: ਹਾਂਜੀ ਬੋਲੀ
2: ਬੋਲੀ।
0: ਓਕੇ ਓਕੇ, ਹਾਂਜੀ
2: ਕਦੀ ਹੂ ਗਾੜ ਕੇ ਕਦੀ ਹਾਂ ਗਾੜ ਕੇ
0: ਰੱਖ ਪਟਾਕਾ, ਥੈਂਕ ਯੂ, ਉਹ ਚੱਕ ਦੇ। ਪਰ ਇੱਕ ਮੈਨੂੰ ਗੱਲ ਦੱਸੋ, ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਬਾਂਹ ਕਿੱਡੀ ਕੁ ਲੰਮੀ ਕਰਾਉਣੀ ਆ? ਆਂਟੀ ਪੁੱਛਦੀ ਸੀ ਵੀ ਕਿੰਨੀ ਕੁ ਬਾਂਹ ਲੰਮੀ ਕਰਾਂ।
2: ਸਾਰੀ ਵੱਡੀ,
0: ਸਾਰੀ ਵੱਡੀ
1: ਹੋ ਗਈ।
0: ਉਹ ਉਹ ਜਿਹੜੀ ਜਿਹੜੀ ਉੱਤੇ ਖੰਭੇ ਤੱਕ ਪਹੁੰਚੇ, ਕਿੱਥੋਂ ਤੱਕ ਪਹੁੰਚਾਉਣੀ ਆ ਬਾਂਹ? ਟੀਵੀ ਤੱਕ ਆ ਓਕੇ ਓਕੇ ਓਕੇ ਭਰਾ ਰਿਮੋਟ ਲੈ ਲਓ ਤੁਸੀਂ ਜ਼ਰੂਰ
2: ਇੰਨੀ
0: ਹੋਰ ਇੰਨੀ ਲੰਮੀ ਬਾਂਹ ਕਰਕੇ ਤੇ ਮੁੜ ਕੇ ਉਹ ਮੁਟਿਆਰ ਨੇ ਸੂਟ ਕਿੱਦਾਂ ਪਾਉਣਾ ਵਾ ਉਹਨੂੰ ਇੱਕ ਲੰਮੀ ਬਾਂਹ ਵਾਲਾ ਸੂਟ ਬਣਾਉਣਾ ਪਿਆ ਕਰਨਾ ਮੁਟਿਆਰ ਨੂੰ ਪ੍ਰੋਬਲਮ ਉਹ ਨਹੀਂ ਯਾਰ ਮੁਟਿਆਰ ਨੂੰ ਪ੍ਰੋਬਲਮ ਪਤਾ ਕਿੰਨੀ ਆਉਂਦੀ ਉਹਦੇ ਕੋਲ ਰੋਟੀਆਂ ਨੀ ਵੇਲੀਆਂ ਜਾਣ ਡੀਆਂ ਇੱਕ ਬਾਂਹ ਲੰਮੀ ਹੋ ਗਈ ਆ ਬੇਚਾਰੀ ਕੋ ਐਡੀ ਬਾਂਹ ਤੁਸੀਂ ਲੰਮੀ ਕਰੀ ਜਾਂਦੇ ਜੋ ਦੀ ਹਾਂਜੀ
1: ਬਾਂਹ ਛੋਟੀ
0: ਕਰੋ ਭਾ ਬਰਾਬਰ ਕਰੋ ਪਹਿਲਾਂ ਗੁਰਪਾਲ ਤੇ ਮੰਨਤ ਆਏ ਆ ਬਾਬਾ ਤੇਰਾ

0: তুই তো ইয়ারি তো উড়তি। হ্যাঁ ਮੈਂ ਵੇਖਿਆ ਸੀ ਤੈਨੂੰ
1: ਕਿੱਥੇ?
0: ਗੁਰਪਾਲ ਨੂੰ ਮੈਂ ਵੇਖਿਆ ਸੀ, ਸੰਡੇ ਪ੍ਰੈਕਟਿਸ ਕਰਨ ਡਿਆ ਸੀ।
1: ਮੈਂ ਵੀ ਤੁਹਾਨੂੰ ਵੇਖਿਆ ਸੀ।
0: ਕਿੱਥੇ ਭਲਾ?
2: ਤਾਂ ਹੀ ਫੋਨ ਆਇਆ।
0: ਕਿੱਥੇ?
1: ਸੰਡੇ ਇਨਡੋਰ ਟ੍ਰੇਨਿੰਗ।
0: ਨਾ ਸੰਡੇ ਭਲਾ ਇਨਡੋਰ ਟ੍ਰੇਨਿੰਗ ਕੀਤੀ ਸੀ?
1: ਇਨਡੋਰ ਕੀਤੀ ਸੀ?
0: ਚੇਤਾ ਕਰ ਹਾਂ ਭਲਾ, ਆ ਜਿਹੜਾ ਕੱਲ ਕੱਲ ਭਲਾ ਕਿੱਥੇ ਟ੍ਰੇਨਿੰਗ ਕੀਤੀ ਸੀ? ਕੱਲ
1: ਮੈਂ ਤਾਂ ਕੱਲ ਆਊਟਡੋਰ ਕੀਤੀ ਸੀ, ਪਰ ਲਾਸਟ ਸੰਡੇ ਲਾਸਟ।
0: ਤੇ ਮੈਂ ਤੈਨੂੰ ਕੱਲ ਵੇਖਿਆ ਸੀ।
1: ਤੁਸੀਂ ਕੱਲ ਦੇਖਿਆ ਸੀ ਪਰ ਮੈਂ ਨਹੀਂ ਦੇਖਿਆ ਨਾ।
0: ਤੁਸੀਂ ਨਹੀਂ ਵੇਖਿਆ ਭਾਜੀ, ਮੈਂ ਤੁਹਾਨੂੰ ਵੇਖ ਲਿਆ ਸੀ, ਫਿਰ ਮੈਂ ਡਿਸਟਰਬ ਨਹੀਂ ਕੀਤਾ। ਮੈਂ ਕਿਹਾ ਵੀ ਬੜਾ ਏ ਤੇ ਮੁੰਡਾ ਤਿਆਰ ਤਿਉਰ ਹੋਇਆ, ਹੈਲਮੇਟ ਹੁਲਮੇਟ ਪਾਇਆ ਤੇ ਇਹਦੇ ਪਛਾਣਿਆ ਨਾ ਜਾਵੇ।
2: ਵਾਹ,
0: ਇਹਦੇ ਮਾਰਦਾ ਸੀ ਚੌਕੇ ਖਿੱਚ ਖਿੱਚ ਕੇ।
2: ਫਿਊਚਰ ਸੁਪਰ ਸਟਾਰਸ।
0: ਹੋਰ ਕੱਲ ਵੇਖਿਆ ਸੀ ਮੈਂ ਤੈਨੂੰ। ਮੈਂ ਕੱਲ ਵੇਖਿਆ ਸੀ ਤੁਸੀਂ ਆਊਟਡੋਰ ਜਿਹੜੇ ਬਰਨ ਸਾਈਡ ਵਾਲੇ ਨੈਟ ਆ ਉਹਦੇ ਵਿੱਚ ਹੋ ਤੁਸੀਂ ਪਾਪਾ ਦੇ ਨਾਲ।
1: ਆਊਟਡੋਰ ਸੀ, ਉੱਥੇ ਮਜ਼ਾ ਆਇਆ ਸੀ।
0: ਹਾਂ ਆਊਟਡੋਰ ਵਾਲੇ ਚ ਵੇਖਿਆ ਸੀ ਮੈਂ। ਅੱਜ ਕੱਲ ਫਿਰ ਕ੍ਰਿਕਟ ਹੀ ਖੇਡਦੇ ਤੁਸੀਂ? ਹੈ
1: ਹਾਂਜੀ, ਕਈ ਵਾਰੀ ਮੈਂ ਫੁੱਟਬਾਲ ਵੀ ਖੇਡਦਾ ਸਕੂਲ।
0: ਅੱਛਾ, ਕਈ ਵਾਰੀ ਫੁੱਟਬਾਲ ਖੇਡਦੇ, ਓਕੇ ਗੁੱਡ। ਰਿਪੋਰਟ ਹੋ ਗਿਆ ਤੇ ਹੁਣ ਆਇਆ ਕਰੋਗੇ ਫਿਰ ਛੁੱਟੀਆਂ ਚ?
1: ਆਇਆ ਕਰਾਂਗੇ ਕਿਉਂਕਿ ਹੁਣ ਛੁੱਟੀਆਂ ਹੈਗੀਆਂ ਨੇ।
0: ਚਲੋ ਠੀਕ ਆ ਫਿਰ, ਆ ਤੇ ਗੁੱਡ ਆ ਭਾਈ, ਹੁਣ ਫਿਰ ਛੁੱਟੀਆਂ 'ਚ ਗੁਰਪਾਲ ਅਤੇ ਮੰਨਤ ਆਇਆ ਕਰਨਗੇ। ਥੈਂਕ ਯੂ ਗੁਰਪਾਲ ਜੀ। ਅਤੇ ਕੀ ਸੁਣਾਓਗੇ ਫਿਰ ਅੱਜ?
1: ਅੱਜ ਮੈਂ ਬੁਝਾਰਤ ਸੁਣਾਊਂਗਾ।
0: ਅੱਜ ਤੁਸੀਂ ਬੁਝਾਰਤ ਸੁਣਾਓਗੇ ਤੇ ਇੱਕ ਮਿੰਟ ਮੈਨੂੰ ਤੁਸੀਂ ਨਾ ਡਟਵਾਲ ਸਾਹਿਬ ਨੂੰ ਵੀ ਲੈ ਲੈਣ ਦਿਓ।
1: ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ?
0: ਫਿਰ ਫਿਰ ਦੁਬਾਰਾ
1: ਦੱਸੋ,
0: ਇੱਕ ਵਾਰੀ ਦੁਬਾਰਾ ਦੱਸੋ। ਫਿਰ
1: ਡਾਕਟਰ ਦਾ ਬੇਟਾ ਵਕੀਲ ਸੀ, ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ?
0: ਦੱਸੋ ਜੀ।
2: ਸਿਰੀ ਘੁਮਾ ਦੋ ਸਾਰੇ ਸਿਰੇ ਕਿੱਥੇ।
0: ਡਾਕਟਰ ਦਾ ਬੇਟਾ ਵਕੀਲ ਸੀ,
2: ਵਕੀਲ ਸੀ ਤੇ ਵਕੀਲ
1: ਦਾ ਬੇਟਾ ਵਕੀਲ ਸੀ ਤੇ ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ?
2: ਜਿਹਦਾ ਬੇਟਾ ਵਕੀਲ ਸੀ।
0: ਫੇ ਵਕੀਲ ਕੌਣ ਸੀ? ਹੈ ਨਾ, ਅੱਛਾ ਨਹੀਂ ਡਾਕਟਰ ਕੌਣ ਸੀ? ਡਾਕਟਰ ਉਹਨਾਂ ਦੋਵਾਂ ਭਰਾਵਾਂ ਦਾ ਪਿਓ?
1: ਨਹੀਂ।
0: ਹਾਂ ਇਹੋ ਹੀ।
1: ਤੁਸੀਂ ਗੈਸ ਕਰੋ ਫਿਰ।
0: ਡਾਕਟਰ ਦਾ ਬੇਟਾ ਵਕੀਲ ਸੀ। ਹੈਂ?
1: ਹਾਂਜੀ, ਤੇ ਵਕੀਲ ਦਾ ਪਿਤਾ ਜੱਜ ਸੀ ਤੇ ਦੱਸੋ ਡਾਕਟਰ ਕੌਣ ਸੀ?
0: ਤੇ ਵਕੀਲ ਦਾ ਪਿਤਾ ਜੱਜ ਸੀ, ਡਾਕਟਰ ਦਾ ਬੇਟਾ ਵਕੀਲ। ਭਰਾ
1: ਦੱਸੋ ਡਾਕਟਰ ਕੌਣ ਸੀਗਾ?
0: ਡਾਕਟਰ ਕੌਣ ਸੀ? ਓਕੇ, ਡਾਕਟਰ ਦਾ ਬੇਟਾ ਵਕੀਲ ਸੀ।
1: ਹਾਂਜੀ।
0: ਹਾਂ ਤੇ ਵਕੀਲ ਦਾ?
1: ਤੇ ਵਕੀਲ ਦਾ ਪਿਤਾ ਜੱਜ ਸੀ।
0: ਯਾਰ
2: ਕਿਵੇਂ ਹੋ ਸਕਦਾ? ਉਹ ਮੈਨੂੰ ਡਾਇਲੋਗ ਹੈ, ਮੇਰੇ ਦੋ ਦੋ ਬਾਪ ਦੀ ਬਾਲੀਵੁੱਡ ਦੀ ਪਿਕਚਰ ਸੀ ਨਾ, ਸੁਨੀਲ ਸ਼ੈਟੀ ਵਾਲੀ।
0: ਯਾਰ ਇਹਦੇ ਸਵੇਰੇ ਸਵੇਰੇ ਤੁਸੀਂ ਪੰਗਾ ਹੀ ਪਾਤਾ ਹੈ।
2: ਹੁਣੀ ਤੇ ਮਸਾਂ ਅਸੀਂ ਬਦਾਮ ਜਿੱਤੇ ਸੀਗੇ।
0: ਆਹੋ
2: ਇਹ ਤੇ ਬੜਾ ਟਫ ਹੈ।
0: ਹੈਂ? ਇਹ ਇੱਕ ਅੰਕਲ ਕਹਿੰਦੇ ਮਾਂ, ਗੁਰਪਾਲ ਦਾ ਆਂਸਰ ਮਾਂ ਵਾ।
1: ਸਹੀ ਜਵਾਬ।
0: ਯੇ ਡਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਕਿਉਂਕਿ ਉਹਦਾ ਜਿਹੜਾ ਡਾਕਟਰ ਦਾ ਬੇਟਾ ਵਕੀਲ ਸੀ ਤੇ ਜਿਹੜੀ ਉਹ
2: ਡਿਫਾਈਨ
0: ਹਾਂ ਮਾਂ ਜਿਹੜੀ ਜੱਜ ਆ।
2: ਟ੍ਰਿਕ ਹੀ ਕਰਤਾ ਟ੍ਰਿਕ।
0: ਇਹਦਾ ਮਤਲਬ ਵੀ ਉਹਦੀ ਮਾਂ
2: ਨਹੀਂ, ਮਾਂ ਡਾਕਟਰ ਹੈ ਨਾ, ਮਾਂ ਤੇ ਡਾਕਟਰ ਹੋਈ ਨਾ।
0: ਹਾਂ ਥੈਂਕ ਯੂ, ਤੁਸੀਂ ਤੇ ਯਾਰ ਚੱਕਰਾਂ ਚ ਪਾਤਾ ਸਵੇਰੇ ਸਵੇਰੇ। ਹੈ
2: ਗੁੱਡ ਵਨ, ਗੁੱਡ ਵਨ।
0: ਥੈਂਕ ਯੂ ਗੁਰਪਾਲ ਜੀ, ਨਾਲੇ ਬਲੇਟਿਡ ਹੈਪੀ ਬਰਥਡੇ, ਤੁਹਾਡਾ ਤੇ ਬਰਥਡੇ ਵੀ ਲੰਘ ਕੇ ਗਿਆ ਹੋਵੇ।
1: ਹਾਂਜੀ, ਥੈਂਕ ਯੂ
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਰਥਡੇ।

0: ਤੇ ਮੰਨਤ ਹੈਗੀ?
1: ਹਾਂਜੀ
0: ਹਾਂਜੀ ਮੰਨਤ ਨਾ ਵੀ ਕਰਾਓ ਗੱਲ। ਸਤਿ ਸ੍ਰੀ ਅਕਾਲ ਅੰਕਲ ਜੀ, ਮੰਨਤ ਕੀ ਹਾਲ ਆ?
1: ਵਧੀਆ, ਤੁਸੀਂ ਸੁਣਾਓ?
0: ਸਹੀ ਵੀ ਠੀਕ ਆ। ਮੰਨਤ ਤੁਹਾਡਾ ਜੀ ਨਹੀਂ ਕਰਦਾ ਸਾਡੇ ਨਾਲ ਗੱਲ ਕਰਨ ਨੂੰ?
1: ਨਹੀਂ, ਸਾਡਾ ਸਕੂਲ ਨਾ ਛੇਤੀ ਲੱਗ ਜਾਂਦਾ ਹੈ।
0: ਓਏ
1: ਹੋਏ, ਇਸ ਸਾਲ ਮੈਂ ਸਕੂਲ ਕੈਪਟਨ ਵੀ ਹਾਂ, ਸੋ ਉਸ ਤੋਂ ਵੀ ਛੇਤੀ ਜਾਣਾ ਪੈਂਦਾ ਹੈ।
0: ਓਏ ਹੋਏ, ਕੈਪਟਨ ਸਾਹਿਬ ਗੁੱਡ, ਥੈਂਕ ਯੂ ਪੁੱਤ। ਤੇ ਕੀ ਸੁਣਾਓਗੇ ਫਿਰ ਅੱਜ?
1: ਮੈਂ ਅੱਜ ਇੱਕ ਚੁਟਕਲਾ ਸੁਣਾਉਂਗੀ।
0: ਹਾਂਜੀ।
1: ਪਤਨੀ ਰਸਗੁੱਲੇ ਖਾ ਰਹੀ ਸੀ ਤੇ ਪਤੀ ਕਹਿੰਦਾ ਮੈਨੂੰ ਵੀ ਸਵਾਦ ਦਿਖਾ ਦੇ, ਤੇ ਪਤਨੀ ਕਹਿੰਦੀ ਇੱਕ ਲੈ ਲੋ, ਤੇ ਉਹਨੇ ਇੱਕ ਦੇ ਦਿੱਤਾ, ਤੇ ਪਤੀ ਕਹਿੰਦਾ ਇੱਕ ਹੀ, ਤੇ ਪਤਨੀ ਕਹਿੰਦੀ ਹਾਂ ਬਾਕੀ ਦਾ ਵੀ ਸਵਾਦ ਇਹੋ ਜਿਹਾ ਹੀ ਹੈ।
0: ਪਤਨੀ ਦੇ ਹੱਥ ਡੱਬਾ। ਥੈਂਕ ਯੂ ਮਨਨ,
2: ਥੈਂਕ ਯੂ ਮਨਨ,
1: ਥੈਂਕ ਯੂ,
0: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ, ਨੈਕਸਟ ਸਾਡੇ ਨਾਲ ਮੰਨਤ ਫਤਿਹ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
3: ਸਤਿ ਸ੍ਰੀ ਅਕਾਲ ਅੰਕਲ ਜੀ।
0: ਸਤਿ ਸ੍ਰੀ ਅਕਾਲ ਮੰਨਤ ਜੀ। ਮੰਨਤ ਤੂੰ ਤੇ ਕੁੜੀਏ ਵਿੱਚ ਹੀ ਵੜ ਆਈ ਹੈ। ਇੰਨੀ ਜ਼ੋਰ ਦੀ ਆਵਾਜ਼ ਕੱਢੀ, ਡਰਾ ਹੀ ਦਿੱਤਾ ਮੈਨੂੰ। ਹੈਂ, ਮੈਨੂੰ ਲੱਗਾ ਮੇਰੇ ਕੰਨਾਂ 'ਚ ਵੜ ਗਈ ਆ ਕੇ ਕੁੜੀ। ਹੈਂ, ਪਰ ਇਹ ਨਾਈਸ ਹੀ ਇੱਦਾਂ ਦੀ ਆਵਾਜ਼ ਚਾਹੀਦੀ ਆ।
2: ਤੁਹਾਡੀ ਕਿਵੇਂ ਜਾ ਰਹੀ ਹੈ ਛੁੱਟੀਆਂ? ਹਜੇ ਤਾਂ ਪਹਿਲਾ ਹੀ ਦਿਨ ਹੈ ਛੁੱਟੀਆਂ ਦਾ।
0: ਹੈਂ ਮੰਨਤ,
2: ਹੁਣ ਗਾਇਬ ਵੀ ਹੋ।
0: ਹੈਲੋ
2: ਮੰਨਤ,
0: ਕਿੱਥੇ ਚੱਲ ਗਈ? ਪਾਣੀ ਪੀਣ ਚੱਲ ਗਈ ਹੈ? ਨਹੀਂ ਮੰਨਤ,
2: ਕਹਿੰਦੀ ਮੈਂ ਇੱਕ ਵਾਰ ਚ ਸਾਰੀ ਆਵਾਜ਼ ਕੱਢਦੀ, ਹੁਣ ਮੇਰੀ ਆਵਾਜ਼ ਚਲੀ ਗਈ।
0: ਚਲੋ ਮੈਨੂੰ ਲੱਗਦਾ ਬਿਜ਼ੀ ਹੋ ਗਈ। ਆਪਾਂ ਫਿਰ ਤਵਨੀਤ ਹੁਣਾਂ ਨਾਲ ਉਹਨਾਂ ਚਿਰ ਗੱਲ ਕਰ ਲੈਂਦੇ। ਸਤਿ ਸ੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ। ਸਾਰੇ ਗਾਇਬ ਹੋ ਗਿਆ,
2: ਆਪਣੇ ਵੱਲੋਂ ਤਾਂ ਨਹੀਂ ਹੈ ਕੁਛ?
0: ਹੈਲੋ
2: ਹੈਲੋ,
0: ਕੀ ਕਿਹਾ ਜਾ ਸਕਦਾ ਭਾਈ? ਚਲੋ ਆਪਾਂ ਵੇਖਦੇ ਹਾਂ ਵੀ ਆਹ ਕੁੜੀ ਕੀ ਕਹਿੰਦੀ ਆ। ਅਸੀਸ, ਤੁਹਾਨੂੰ ਆਵਾਜ਼ ਆਉਂਦੀ ਆ? ਹੈਲੋ ਆਉਂਦੀ ਆ? ਓਕੇ, ਚਲੋ ਫਿਰ ਇਹ ਮੰਨਤ ਦਾ ਹੀ ਕੁਛ ਹੋਇਆ, ਕੰਮ ਖਰਾਬ। ਚਲੋ ਫਿਰ ਤੁਸੀਂ ਸੁਣਾਓ, ਕੀ ਸੁਣਾਓਗੇ?
2: ਸਤਿ ਸ਼੍ਰੀ ਅਕਾਲ ਅਸੀਸ।
0: ਨਵੀਂ ਬੋਲੀ ਸੁਣਾਓਗੇ? ਓਕੇ ਓਕੇ ਓਕੇ,
1: ਫਿਰ ਮੈਂ ਗੱਲਾਂ ਕਰੂੰ।
0: ਓਕੇ ਓਕੇ,
2: ਸੁਣਾਓ ਸੁਣਾਓ।
1: ਉਂਝ ਤਾਂ ਮਾਸੀ ਡੇਟਿੰਗ ਕਰਦੀ, ਉਂਝ ਤਾਂ ਮਾਸੀ ਡੇਟਿੰਗ ਕਰਦੀ, ਪਕੌੜੇ ਖਾ ਗਈ ਪਲੇਟਾਂ ਚਾਰ, ਨੀ ਮਾਸੀ ਗੋਰੀ ਇੰਜਨੀ ਕਟਣਾ ਪਾਰ,
0: ਨੀ ਮਾਸੀ ਗੋਰੀ ਇੰਜਨੀ ਕਟਣਾ ਪਾਰ, ਨੀ ਮਾਸੀ ਗੋਰੀ
1: ਬਲੇ ਬਲੇ ਬਲੇ ਬਲੇ ਚੱਕ ਦੋਰਨ ਜੋ ਤੱਕ
0: ਜੀ, ਨਾ ਨਾ ਨਾ ਨਾ ਨਾ ਰੇ ਪਾਰ ਨੀ ਕਟਣਾ, ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
2: ਰੇ
0: ਨਾ ਰੇ ਨਾ ਰੇ ਨਾ ਰੇ ਨਾ ਰੇ ਮੋਟੀ ਮਾਸੀ ਮਾਸੀ ਮਾਸੀ ਮੋਟੀ ਮਾਸੀ
1: ਅਸੀਂ ਹੁਣੇ ਚੱਕਦਾ, ਮੇਰਾ ਫੋਨ ਮੰਮਾ ਨੇ ਵੀ ਹੁਣੇ ਲਾਈ ਸੀ
0: ਕਾਲ। ਓਏ ਹੋਏ, ਉਹ ਯਾਰ ਅਸੀਂ ਤਾਂ ਆਵਾਜ਼ ਹੀ ਚੈੱਕ ਕਰਨੀ ਸੀ, ਬਾਕੀਆਂ ਦੀ ਆਵਾਜ਼ ਨਹੀਂ ਆਉਣ ਡੀ, ਤੇ ਅਸੀਂ ਕਿਹਾ ਅਸੀਸ ਨੂੰ ਹੀ ਪੁੱਛ ਲੈਂਦੇ ਹਾਂ।
2: ਅਸੀਸ ਕਹਿੰਦੀ ਮੇਰਾ ਫੋਨ ਨਹੀਂ ਚੱਕਦੇ, ਫੋਨ ਨਹੀਂ ਚੱਕਦੇ।
0: ਆਹੋ, ਜੇ ਚੱਕ ਲਓ ਤਾਂ ਫਿਰ ਕਹਿੰਦੀ ਮੇਰਾ ਪਹਿਲਾਂ ਕੋ ਚੱਕ ਲਿਆ। ਹੈਂ, ਚਲੋ ਫਿਰ ਦਵਾ ਦਵ ਸੌ ਜਾਓ, ਫੇਰ ਦੁਬਾਰਾ ਛੁੱਟੀ ਆ ਕੇ। ਚਲੋ ਸੌ ਜਾਓ ਫਿਰ,
1: ਇੰਗਲਿਸ਼ ਸਕੂਲ, ਇੱਕ ਪੰਜਾਬੀ ਸਕੂਲ, ਇੱਕ ਪੜੰਗਾ।
0: ਪੜੰਗਾ, ਇਹ ਕਿਹੜਾ ਪੜੰਗਾ?
1: ਇੱਕ ਪੰਜਾਬੀ ਸਕੂਲ, ਇੱਕ ਇੰਗਲਿਸ਼ ਸਕੂਲ, ਇੱਕ ਭੰਗੜਾ ਸਕੂਲ।
0: ਅੱਛਾ ਭੰਗੜਾ, ਓਕੇ ਓਕੇ ਓਕੇ ਓਕੇ, ਹਾਂ ਸਵੇਰੇ ਸਵੇਰੇ ਪੜੰਗਾ ਹੀ ਹੁੰਦਾ ਵਾ। ਗਿੱਧਾ ਤੇ ਪੜਾਂਗਾ ਅਸੀਂ ਇਸ ਨਾਲ ਹੋਰ ਕੀ ਹੋਰ ਕੀ ਹੋਰ ਸਾਰਾ ਥੈਂਕ ਯੂ ਤੇ ਮੰਨਤ ਫਤਿਹ ਜੇ ਤੈਨੂੰ ਆਵਾਜ਼ ਆਉਂਦੀ ਆ ਤੇ ਤੁਸੀਂ ਆਪਣੀ ਵਾਰੀ ਲੈ ਲੋ ਬਈ
2: ਸੁਣਾਓਗੇ
3: ਫਿਰ
2: ਜਰੂਰ ਨਾ ਬਣਾ ਕੇ ਚੈੱਕ ਕਰੀ ਜਾਂਦੇ ਡੱਬਿਆਂ ਤੋਂ ਕੱਢ ਕੇ ਵੀ ਚੈੱਕ ਕਰ ਲੀਤਾ
0: ਉਹਨੂੰ ਪਤਾ ਨਾ ਜਦੋਂ ਨਵੇਂ ਬਣਦੇ ਉਦੋਂ ਨਹੀਂ ਚੈੱਕ
2: ਕਰਾਈਦਾ ਨਹੀਂ ਚੈੱਕ ਕਰੀਦਾ ਤਾਜੇ ਤਾਜੇ
0: ਹਾਂਜੀ ਕੀ ਸੁਣਾਓਗੇ
3: ਅੱਜ ਮੈਂ ਸੁਣਾਉਂਗੀ ਇੱਕ ਬੋਲੀ
0: ਹਾਂਜੀ
3: ਮਾਵਾਂ ਧੀਆਂ ਕੱਪੜੇ ਧੋਂਦੀਆਂ ਮਾਵਾਂ ਧੀਆਂ ਕੱਪੜੇ ਧੋਂਦੀਆਂ ਫੱਟੇ ਨਾਲ ਫੱਟਾ ਜੋੜ ਕੇ ਹੁਣ

0: मन्नत होण तर फट्टा काही वाजतही नाही. फट्टा ते साडी जनरेशन तर खतम हो गया उस तो पहले.
1: हाँ जी
2: हाँ ਮੈਂ ਛੇਤੀ ਛੇਤੀ ਦੋ ਗੱਲਾਂ ਦੱਸਣੀਆਂ. ਪਹਿਲੀ ਚੀਜ਼ ਇਹ ਆ ਕਿ ਮੈਂ ਤਾਂ ਫੱਤੇ ਆਲਰੇਡੀ ਲਾ ਕੇ ਤਿਆਰ ਹੋ ਵੀ ਗਏ.
1: ਵੈਰੀ ਨਾਈਸ ਵੈਰੀ ਨਾਈਸ.
2: ਦੂਜੀ ਚੀਜ਼ ਇਹ ਆ ਕਿ ਅਮਰਿੰਦਰ ਗਿੱਲ ਦੇ ਮੁੰਡੇ ਦੇ ਆਇਆ ਸੀਗਾ ਨਵਾਂ ਗਾਣਾ, ਦੋ ਆਏ ਸੀਗੇ ਇਸ ਮਹੀਨੇ. ਇੱਕ ਤਾਂ ਮੇਰਾ ਜ਼ਿਆਦਾ ਫੇਵਰੇਟ ਆ.
1: ਕਿਹੜਾ ਕਿਹੜਾ?
2: ਉਹ ਹੈਗਾ ਗਿੱਲ ਐਸ ਜ਼ੈਡ ਐਨ.
1: ਹੈ चलो चला देंगे फिर बाद लेटर ऑन.
2: हां
1: चलो थैंक यू.
0: मैं चाहिए
1: हाँ जी हाँ जी हाँ जी कराओ जी कराओ.
2: सत
1: श्रीकाल.
0: इन्नी तैयार श्यार होके किथे चली संगता अज?
1: रिटायर अंकल सवेरे सवेरे पग बन ली है.
0: सही गल.
1: अच्छा मैच आ. गुड गुड लक गुड लक गुड लक फतेह. फतेह केड़ा खेड़दा तू? अंडर 10 के अंडर 12 केड़ा खेड़दा?
2: अंडर
1: 12. ओए ओए ओए ओए ओए फिर ते बड़ा बैट हो गया तेरे को.
2: पोलन
1: ठीक ही यार. पोलन रख लिए. पोलन ठीक ही यानी यार लै दे के ना पोलन करिए. हैं वेखो जे कुछ हो सकता तो पोलन करिए थोड़ा जा. मतलब करो पोलन करिए यार थोड़ा जा. मतलब कोई जो 150 लैके पोलन हों ना तो वो ज्यादा वधिया जे
0: वो फिट हो रहा है.
1: हाँ
2: ठीक
1: है. चलो वेरी गुड वेरी. मंदिर भी
0: इन्हें कन्विंस करता था सी
1: बाजार तो पहले भी देखा जे
0: अपने अपने अकॉर्डिंग कर लो.
1: वेरी नाइस फतेह. गुड लक मैच दे लिया.
0: ऑल द बेस्ट फतेह.
1: थैंक यू. ते नेक्स्ट साडे नाल है तमनीत. सत श्री अकाल तमनीत. तुसी ऑन एयर हो सिबलिंग्स. सत
2: श्री अकाल अंकल जी ते आंटी जी.
1: सत श्री अकाल. बुजो हो कौन है भला? बुजो बुजो बुजो
0: ए जेड़ा साशा बोलदी ओ ते नहीं है भरा है. हां
1: ल तू ही तो बिल्कुल ही मतलब. काली बेटी भी बुझो मैं दौ
0: मैं होर ही चली गई सी.
1: ਐਸ਼ਲਿਨ
2: ਹਾਂ ਜੀ
1: ਕੀ ਹਾਲ ਚਾਲ ਹੈ?
2: ਕੀ ਚੱਲ ਰਿਹਾ? ਕਿਵੇਂ ਚੱਲ ਰਿਹਾ?
1: ਵਧੀਆ ਵਧੀਆ. ਕਿੱਦਾਂ ਲੜ ਲਿਆ ਸਵੇਰੇ ਸਵੇਰੇ ਕਿ ਨਹੀਂ ਹਲੇ?
2: ਥੋੜਾ
1: ਜਿਹਾ ਨਾ. ਵੈਰੀ ਗੁੱਡ ਵੈਰੀ ਗੁੱਡ. ਕਿਹਦੇ ਨਾਲ ਲੜੇ ਹੋ? ਦੀਦੀ ਨਾਲ ਕਿ ਭਰਾ ਨਾਲ?
2: ਵੀਰ ਜੀ ਨਾਲ
1: ਲੜੇ ਨਾ. ਹਾਂ
0: ਵੀਰ ਜੀ ਨਾਲ ਬੜਾ ਲੜਦੀ ਹੈ ਐਸ਼ਲਿਨ
1: ਕਿਉਂਕਿ ਇਹ ਸਵੇਰੇ ਸਵੇਰੇ
2: ਖੇਡ ਰਹੇ ਸੀ.
1: ਹਾਂ ਖੇਡਦੇ ਇੰਨਾ ਕਿ ਤੇ ਬੰਦਾ ਹੁੰਦਾ ਵਾ ਦੇ
2: जीब
1: कट रहा. हो कोई नहीं चुटकला चटकला सुना के फिर तुही भी कुछ ना कुछ कर सकते हो.
2: मुंह बना लिया.
1: ओ वीर जी कहे इदा का मुंह हो जाता हों जिदा का बनाइए. क्या सी ना फिर आपे हो जूगा. फिर आपे नू वोटी भी उदा की मिलूगी विंगे मुंह वाली.
2: फिर
1: शायद हट जे. हां
0: नहीं हटदा.
1: ਉਹਨਾਂ ਕੋਲ ਸੋਹਣੀ ਬੂਟੀ ਚਾਹੀਦੀ ਤੇ ਸੋਹਣੇ ਸੋਹਣੇ ਮੂੰਹ ਬਣਾਇਆ ਕਰ,
3: ਜਿਹਨੂੰ ਵੋਟੀ ਦਾ ਮਤਲਬ ਨਹੀਂ ਪਤਾ।
1: ਅੱਛਾ ਤੇ ਉਹਨੂੰ ਵਾਈਫ ਕਹਿ ਕੇ ਸਮਝਾ ਦੋ। ਇਹ ਤੈਨੂੰ ਲੱਗਦਾ ਕੁੜੀਏ ਸਭ ਪਤਾ ਨੂੰ, ਕੋਈ ਨੀ ਪੁੱਛਦੇ ਆ ਆਪਾਂ ਉਹਨੂੰ, ਹਨਾ ਤੁਸੀਂ ਦੱਸੋ ਕੀ ਸੁਣਾਓਗੇ।
3: ਇੱਕ ਰੀਅਲ ਚੁਟਕਲਾ,
1: ਰੀਅਲ ਚੁਟਕਲਾ, ਓਕੇ,
0: ਸੱਤੇ ਘਟਨਾ ਪਰ ਆਧਾਰਿਤ। ਹਾਂਜੀ,
3: ਕੱਲ ਸ਼ਨੀਵਾਰ ਜੋ ਜਿਆਦਾ ਕੰਮ ਤੋਂ ਆਏ 12 ਵਿਚ ਰਾਤ ਨੂੰ, ਡੈਡਾ ਦਾ ਫਰੈਂਡ ਦਾ ਫੋਨ ਆਇਆ। ਡੈਡਾ ਕਹਿੰਦੇ, ਉਹ ਕਹਿੰਦੇ ਗਗਨਾ ਹਾਈਕਿੰਗ ਕਰਨ ਜਾਣਾ ਸਾਡੇ ਨਾਲ ਸਵੇਰੇ 5 ਵਜੇ, ਤੇ ਫਿਰ ਡੈਡਾ ਕਹਿੰਦੇ ਠੀਕ ਹੈ ਚੱਲ ਪਾਂਗੇ।
1: ਅੱਛਾ,
3: ਤੇ ਫਿਰ
0: ਚੱਲ ਗਏ
3: ਸੀ ਜਦੋਂ, ਤੇ ਫਿਰ ਜਦੋਂ
1: ਚੱਲ ਜਾਂਦੇ ਹੈ ਨਾ ਝੱਟ।
0: ਇਹ ਚੁਟਕਲਾ ਨਹੀਂ ਸੀ,
1: ਇਹ ਚੁਟਕਲਾ ਸੀ ਭਲਾ, ਇਹ ਧੱਕਾ ਸੀ ਵੈਸੇ ਚੁਟਕਲਾ ਤੇ ਨਹੀਂ। ਇਹ ਇਹਨੂੰ ਇਹਨੂੰ ਨਾ ਚੁਟਕਲਾ ਤੇ ਅੱਗੇ ਬ੍ਰੈਕਟ ਚ ਪੜਾਸ ਲਿਖ ਲਓ,
0: ਸਟਾਇਰ।
1: ਸਟਾਇਰ, ਓਕੇ, ਕਹਿੰਦੀ ਹੋ ਗਏ। ਚਲੋ ਨੈਕਸਟ ਕਿਹਦੀ ਵਾਰੀ?
3: ਡੈਡਾ ਸਾਨੂੰ ਨਹੀਂ ਲੈ ਕੇ ਜਾਂਦੇ,
1: ਉਹ ਨਹੀਂ ਹੁਣ ਲੈ ਕੇ ਜਾਣਗੇ ਨਾ ਛੁੱਟੀਆਂ ਚ।
3: ਹਾਂਜੀ,
1: ਤੁਸੀਂ
3: ਬੁਲਾਇਆ ਕਰੋ,
0: ਫਿਰ
3: ਤੁਸੀਂ ਫਿਰ ਤੁਹਾਡੀ ਚੀਜ਼ਾਂ ਯਾਦ ਰਹੂਗੀ।
1: ਅੱਛਾ, ਯਾਦ ਰਹਾ, ਓਕੇ ਓਕੇ ਓਕੇ ਓਕੇ, ਆ ਤੇ ਫਿਰ ਆ ਤੇ ਰਹੀ ਨੀ,
0: ਫਾਇਦਾ ਨਹੀਂ ਹੋਇਆ।
1: ਹੈ
3: ਹਾਂਜੀ, ਤੁਹਾਨੂੰ ਯਾਦ ਨਹੀਂ ਯਾਦ ਹੈ ਪਰ ਤੁਹਾਨੂੰ ਵੀਰ ਜੀ।
1: ਓਕੇ, ਹੋਰ ਸੁਣਾਓ, ਸੁਸਤੀ ਸਸਤੀ ਲੱਥ ਗਈ ਕਿ ਨਹੀਂ?
3: ਹਾਂਜੀ ਲੱਥ ਗਈ।
1: ਓਹੋ, ਕਿੱਥੇ ਰੱਖੀ ਲਾ ਕੇ?
3: ਡੈਡ ਨੂੰ ਦੇਤੀ,
1: ਡੈਡੀ ਦੇ ਸਰਾਣੇ ਥੱਲੇ ਰੱਖ ਦੋ।
3: ਦਰਵਾਜਾ ਖੋਲਿਆ ਤੇ ਇੱਕ ਮੋਟੀ ਜੀ ਮੱਖੀ ਆਈ, ਤੇ ਫਿਰ ਮੰਮਾ ਨੇ ਦੇਖ ਲਿਆ, ਡੈਡ ਸੋਫੇ ਦੇ ਉੱਤੇ ਬੈਠੀ ਸੀ, ਤੇ ਫਿਰ ਮੰਮਾ ਨੇ ਡੈਡ ਨੂੰ ਕਿਹਾ ਜੀ ਕੱਪੜੇ ਦੇ ਉਹ ਛੇਤੀ, ਤੇ ਫਿਰ ਡੈਡਾ ਕਹਿੰਦੇ ਆਲੋ ਮੱਖੀ ਮਰਨੀ ਚਾਹੀਦੀ, ਉਹਦੀ ਤਾਂ ਬਤਾਲੇ ਵਾਲੇ ਦੇ ਨੱਕ ਦਾ
1: ਨੱਕ ਨੀ ਰਹਿਣੀ।
3: ਹਾਂਜੀ, ਤੇ ਫਿਰ ਜਦੋਂ ਮੰਮਾ ਨੇ ਮਾਰਤੀ, ਡੈਡਾ ਕਹਿੰਦੇ ਸ਼ੁਕਰ ਹੈ ਮਾਰਤੀ, ਉਹਦੀ ਤਾਂ ਬਤਾਲੇ ਦੇ ਨੱਕ
1: ਨੱਕ ਨੀ
3: ਵੱਧ ਜਾਣੀ ਸੀ,
1: ਵੱਡੀ ਜਾਣੀ ਆ। ਮੱਖੀ ਸਪੈਸ਼ਲਿਸਟ ਹੈ। ਮੱਖੀ ਮਾਰਨੇ ਕੋ ਸੌਖੀ ਥੋੜੀ ਹੁੰਦੀ ਹੈ।
3: ਅੱਜ ਮਮਾ ਬਟਾਲੇ ਵਾਲੇ ਮੱਖੀ ਐਕਸਪਰਟ ਹੈ।
1: ਅੱਛਾ, ਓਕੇ, ਹਾਂਜੀ, ਕੀ ਸੁਣਾਓਗੇ ਫਿਰ?
3: ਇੱਕ ਬੋਲੀ,
1: ਓਕੇ,
3: ਟਰੱਕ ਤੇ ਬਹਿ ਕੇ ਡੈਡਾ ਆਏ, ਟਰੱਕ ਤੇ ਬਹਿ ਕੇ ਡੈਡਾ ਆਏ, ਪਾ ਕੇ ਸੇਫਟੀ ਬੂਟ, ਪਾ ਕੇ ਸੇਫਟੀ ਬੂਟ,
0: ਬਟਾਲੇ ਤੋਂ ਬਣ ਕੇ ਆਈਏ।
3: ਬੱਲੇ ਬੱਲੇ ਡੈਡਾ ਦੇ ਦੋਸਤ ਜਲਦੀ ਜਲਦੀ।
1: ਅੱਜ ਤੇ ਡੈਡੀ ਤੇ ਵਾਵਾ ਗੁੱਸਾ ਲੱਗਦਾ ਮੈਨੂੰ ਨਿਆਣਿਆਂ ਨੂੰ।
0: ਮੈਨੂੰ ਲੱਗਦਾ ਇੱਕ ਫੋਨ
3: ਰੱਖ ਕੇ ਆਏ। ਹਾਂਜੀ ਦਾ ਬ੍ਰਿਸਬਨ ਚਲੇ।
1: ਓਹੋ
3: ਚਲ ਗਏ
1: ਕੰਮ ਕੰਮ ਗਏ ਨਾ
3: ਸਵਕਤੇ ਚਲ ਗਏ
1: ਸਵਕਤੇ। ਓਕੇ
3: ਤੇ ਤੇ ਫਰਾਈਡੇ ਜਦੋਂ ਲੌਂਗ ਵੀਕਐਂਡ ਹੋਗਾ ਤੇ ਸੈਟਰਡੇ ਤੇ ਸੰਡੇ ਅਸੀਂ ਬੁੱਚੜ ਕੇਵ ਜਾਣਾ ਬੇਬੀ।
1: ਬੁੱਚੜ ਨਹੀਂ ਬੁੱਚਨ ਬੁੱਚਨ ਕੇ ਬੁੱਕਨ
3: ਦਾਦਾ ਬੁੱਚਨ ਇਟ ਡਿਪੈਂਡਸ ਔਨ ਦਾਦਾਸ ਲਾਰੇ।
1: ਓਕੇ ਡਿਪੈਂਡਸ ਔਨ ਹਾਂ
3: ਜੀ
1: ਹਾਂ ਮੇਰੇ ਖਿਆਲ ਬੁੱਕਨ ਕੇ ਵਿਆਹ ਸ਼ਾਇਦ ਹੂੰ
3: ਬੁੱਕਨ ਬੁੱਕਨ ਮੰਮਾ ਬੁੱਚਨ ਕਹਿੰਦੇ
1: ਹੈ ਹੋ ਸਕਦਾ
3: ਮੰਮਾ ਬੁੱਚਨ ਕਹਿੰਦੇ
1: ਤੇ ਮੰਮਾ ਠੀਕ ਹੀ ਕਹਿੰਦੇ ਹੋਣੇ ਫਿਰ ਕੋਈ ਨਹੀਂ ਪਤਾ
0: ਨਹੀਂ ਤਾਂ ਆਪਣੇ ਤੇ ਕੋਈ ਬੋਲੀ ਬਣ ਗਿਆ ਜੇ ਨੈਕਸਟ ਹਾਂ
1: ਮੰਮਾ ਜੋ ਕਹਿੰਦੇ ਉਹ ਠੀਕ ਹੈ ਪੁੱਤ
3: ਪਤਾ ਨਹੀਂ ਦਾਦਾ ਕੁਛ ਹੋਰ ਕਹਿੰਦੇ ਮੰਮਾ ਕੁਛ ਹੋਰ ਕਹਿੰਦੇ ਅਸੀਂ ਕੁਛ ਹੋਰ ਕਹਿੰਦੇ ਪਤਾ ਵੀ ਨਹੀਂ ਕੀ ਸਹੀ ਕਹਿੰਦੇ ਕੀ ਗਲਤ ਹੈ।
1: ਹਾਂ ਨਹੀਂ ਤੂੰ ਵੇਖੋ ਸਾਨੂੰ ਤੇ ਕੀ ਪਤਾ ਹੈ ਨਾ ਤੁਸੀਂ ਜ਼ਿਆਦਾ ਵਧੀਆ ਜਾਣਦੇ ਹੋ। ਥੈਂਕ ਯੂ।
3: ਹਾਂਜੀ ਤੇ ਵੀਰ ਜੀ ਮੈਂ ਅਮ ਕੋਲੇ ਬੈਂਦਾ ਸੀ ਤੇ ਫਿਰ ਬੱਬਾ ਵੀਰ ਜੀ ਗੋਡੀ ਚੱਕੇ ਤੇ ਥਿੱਲੇ ਸੁੱਟੇ ਬੈਠੇ ਤੇ ਵੀਰ ਜੀ ਮੈਂ ਐਸ਼ਰ ਬੱਬਾ ਐਸ਼ਰ ਐਸ਼ਰ ਮੰਮਾ ਦੇ ਪਿੱਛੇ ਜਾ ਰਹੀ ਸੀ।
1: ਯਾਰ ਤੁਸੀਂ ਨਾ ਵੀਰ ਜੀ ਨਾਲ ਧੱਕਾ ਹੀ ਕਰਦੇ ਜੇ ਲੋੜ ਹੋਵੇ ਤੇ ਕਾਲ ਕਰਿਓ ਵੀਰ ਜੀ ਕਿਤੇ ਲੋੜ ਪਈ ਨਾ ਤੇ ਕਾਲ ਕਰ ਲਿਓ ਹਾਂ ਹਾਂ ਇਹ ਤੰਗ ਕਰਦੀਆਂ ਤੁਹਾਨੂੰ ਹਾਂ ਓਏ ਹੋਏ ਯਾਰ ਇਹ ਸਾਰੇ ਜਾਣੇ ਤੰਗ ਕਰਦੇ ਹਾਂ ਚੱਕ ਲੈਣੇ ਆਪਾਂ ਕੋਈ ਚੱਕਰ ਹੀ ਨਹੀਂ ਤੁਸੀਂ ਮੈਨੂੰ ਫੋਨ ਕਰਿਓ ਯਾਰ ਆਹੋ ਪਰ ਪੰਗਾ ਓਨਾ ਕੀ ਲਿਓ ਜਿਹੜਾ ਮਤਲਬ ਕਿਸੇ ਵੇਲੇ ਮੈਂ ਨਾ ਵੀ ਚੱਕਾਂ ਤੇ ਸਰ ਜੇ ਹਾਂ ਵੱਡਾ ਪੰਗਾ ਨਾ ਲੈ ਲਿਓ
0: ਨਹੀਂ ਫੋਨ ਬਾਈ ਚਾਂਸ ਚੱਕ ਵੀ ਲਿਆ ਤੇ ਚੱਕ ਕੇ ਕਹੋ ਅੱਛਾ ਮੈਂ ਕਿਹਾ ਸੀ ਯਾਦ ਰਹਿਣਾ ਨੀ ਤੁਹਾਨੂੰ
1: ਹਾਂਜੀ
3: ਮੋਟੀ
1: ਮੱਖੀ ਤੋਂ ਤੁਸੀਂ ਨੀ ਡਰਦੇ
3: ਨਹੀਂ ਮੈਂ ਮੋਤੀ ਮੱਖੀ ਵੱਡੀ ਦੀਦੀ ਡਰਦੇ
1: ਅੱਛਾ ਤੁਸੀਂ ਨੀ ਡਰਦੇ
3: ਮੋਤੀ ਮੱਖੀ ਵੱਡੀ ਦੀਦੀ ਨਹੀਂ ਡਰਦੇ
1: ਅੱਛਾ ਛੋਟੀ ਤੋਂ ਨਹੀਂ ਤੇ ਤੁਸੀਂ ਨਹੀਂ ਡਰਦੇ ਦੋ
3: ਵੱਡੀ ਦੀਦੀ ਲਾਈਕ ਹੈਂਦੀ ਚ ਮੋਤੀ ਮੱਖੀ ਉਹਦੇ ਉਹਦੇ ਵੱਡੇ ਡਲਦੇ ਫੇ ਸ਼ੇਕ ਕਰਦੇ
1: ਓ ਹੋ ਹੋ ਹੋ
0: ਇਹ ਤੁਹਾਨੂੰ ਨਹੀਂ ਡਰ ਲੱਗਦਾ
3: ਹੈ ਇੰਨੀ ਜੋਰੀ ਲਾਈਕ
1: ਤੇ ਤੁਸੀਂ ਕਾ ਤੋਂ ਡਰਦੇ
3: ਮੈਂ ਨਹੀਂ ਡਲਦੀ।
1: ਓਕੇ ਤੇ ਉੱਥੇ ਜਿੱਥੇ ਤੁਸੀਂ ਜਾਣਾ ਨਾ ਬੁੱਕਣ ਕੇ ਉੱਥੇ ਤੇ ਬਹੁਤ ਮੋਟੀਆਂ ਮੱਖੀਆਂ ਹੈ ਆਹੋ ਨੇਰੇ ਤੋਂ ਡਰਦੇ ਹੋ ਓਕੇ ਓਕੇ ਓਕੇ ਨੇਰੇ ਤੋਂ ਪਹਿਲਾਂ ਆ ਜਾਓ ਨਾ ਫਿਰ ਨਾ ਲਾਈਟ ਲੈ ਜਾਓ ਮੱਥੇ ਤੇ ਲਾਉਣ ਵਾਲੀ ਅੱਛਾ ਮੱਥੇ ਨਹੀਂ ਹੈਗੀ ਮਿਲ ਜਾਣੀ ਤੁਹਾਨੂੰ ਕੇ ਮਾਰਟ ਤੋਂ ਮਿਲ ਜਾਣੀ ਹੈ ਕੀ ਸੁਣਾਓਗੇ ਫਿਰ
3: ਇੱਕ ਬੋਲੀ
1: ਹਾਂਜੀ
0: ਅੱਛਾ
3: ਬਾਲੀ ਬੱਸੀ ਖੱਤੇ ਗਿਆ ਸੀ ਬਾਲੀ ਬੱਸੀ ਖੱਤੇ ਨੇ ਗਿਆ ਸੀ ਖੱਤੇ ਲੈਂਦਾ ਬਤਾ ਲੱਡੂ ਸਾਈਕਲ ਚੰਦੀ ਨੂੰ ਅੱਖ ਬਾਲੇ ਦੱਦੂ ਸਾਈਕਲ ਚੰਦੀ ਨੂੰ ਅੱਖ ਬਾਲੇ ਦੱਦੂ ਬਲੇ ਬਲੇ ਬਲੇ ਸ਼ਾ ਸ਼ਾ ਜਿੰਦ ਬਾਲ ਬਲੇ ਬਲੇ ਸਾਈਕਲ ਬਲੇ ਬਲੇ ਸ਼ਾ ਸ਼ਾ ਦੱਦੂ ਜਿੰਦਾਬਾਦ, ਮੇਰੇ ਹਾਂਜੀ ਜਿੰਦਾਬਾਦ, ਵੀਰ ਜੀ ਜਿੰਦਾਬਾਦ,
0: ਵੀਰ ਜੀ ਬੈਸਟ।
1: ਵੀਰ ਜੀ ਤੁਸੀਂ ਤਾਂ ਬਹੁਤ ਵਧੀਆ ਰੀਮਿਕਸ ਕਰਦੇ ਹੋ ਯਾਰ, ਤੁਸੀਂ ਵੱਡੇ ਹੋ ਕੇ ਨਾ ਗਾਣੇ ਰੀਮਿਕਸ ਕਰਿਆ ਕਰਿਓ ਤੁਸੀਂ। ਸਾਈਕਲ ਧੋਂਦੀ ਨੂੰ ਅੱਖ ਮਾਰ ਕੇ ਡੱਡੂ, ਵੈਰੀ ਨਾਈਸ।
3: ਬਿਕਾਸੀ ਕੱਲ ਨੂੰ ਸਾਈਕਲ ਟੁੱਟਾ,
1: ਓਏ ਹੋਏ, ਫਿਰ
3: ਦਾਦਾ ਅਮਸ ਜਿਹੜਾ ਸਾਈਕਲ ਕਲੀਨਰ ਆਊਗਾ ਨਾਲ ਸਾਨੂੰ $1 ਦੇਊਗੇ। ਵੱਡੀ ਕੋਲੇ $6 ਹੈਗੇ, ਮੇਰੇ ਕੋਲੇ $2 ਹੈਗੇ, ਤੇ ਛੋਟੇ ਕੋਲੇ $2 ਹੈਗੇ। ਪਹਿਲਾਂ ਬਿਕ 1 ਸੀ, ਹੋਰ 2, ਬਿਕਾਜ਼ ਮੈਂ ਦੱਸਿਆ ਵੀ ਨੀ ਮੰਮਾ ਨੂੰ ਪਾਉਂਦੀ ਮੈਂ 2 ਸੀਗੇ ਤੁਹਾਡੇ ਨਾਲ, ਮੈਂ ਜਸਟ ਪਾਉਂਦੀ 2 ਮੰਮਾ
1: ਨਾਲ
3: ਪਾਉਂਦੀ ਰੱਖੀ ਡਿਸ਼ਵਾਸ਼ਰ ਤੇ।
1: ਵੈਰੀ ਗੁੱਡ ਯਾਰ, ਤੁਸੀਂ ਤਾਂ ਬੜੇ ਕੰਮ
3: ਦੇ ਬੰਦੇ। ਮੰਮਾ ਮੈਨੂੰ ਦੱਸਿਆ ਵੀ ਨੀ।
1: ਓ ਵੈਰੀ ਗੁੱਡ, ਵੈਰੀ, ਤੁਸੀਂ ਬੜੇ ਕੰਮ ਦੇ ਬੰਦੇ ਹੋ ਯਾਰ, ਥੈਂਕ ਯੂ। ਹੌਲੀ ਹੌਲੀ ਹੋ ਜਾਣੇ ਸਿਕਸ, ਹੌਲੀ ਹੌਲੀ ਹੋ
3: ਜਾਣੇ। ਵੱਡੀ ਸਾਈਕਲ ਪੂਰਾ ਪਿੰਕ ਸੀ, ਹੋਰ ਪੂਰਾ ਬਲੈਕ ਹੋ ਲਿਆ।
1: ਓਕੇ, ਉਹ ਜ਼ਿਆਦਾ ਸਾਫ ਕਰਤੀ ਹੋਣੀ ਨਾ, ਉਹ ਥੱਲਿਓਂ ਪਿੰਕ ਨਿਕਲ ਆਈ।
3: ਨਹੀਂ ਉਹ ਸਾਫ ਨਹੀਂ ਕਰ ਸਕਦੇ, ਹੁਣ ਡਰਾਈ ਹੋ ਗਈ, ਸਟicker ਵੀ ਲੱਗਿਆ ਸੀ।
1: ਹਾਂ ਓਕੇ, ਸਟicker ਲਾਤਾ ਨਾ, ਫਿਰ ਉਹ ਬਲੈਕ ਹੋਣਾ। ਹਾਂ
3: ਸਾਲਾ ਬਲੈਕ ਹੈ।
1: ਗੁੱਡ ਗੁੱਡ, ਚਲੋ ਫਿਰ ਕਰੋ ਇੰਜੋਏ, ਤੁਸੀਂ ਫੇਰ ਕਰ ਲਿਓ।
3: ਸਾਈਕਲ ਟੁੱਟਾ ਜਿਹਨੇ ਲਾਈਨਾਂ ਤੋਂ ਗੁੜੇ ਆ ਹਨਾ, ਤੇ ਥੋਲੇ ਜੀ ਕਿੱਤੇ ਆ, ਤੇ ਛੋਟੇ ਲਾਈਨਾਂ ਤੋਂ ਗੁੜੇ ਆ, ਤੇ ਥੋਲੇ ਜੀ ਕਿੱਤੇ ਆ।
1: ਓਕੇ ਗੁੱਡ ਗੁੱਡ ਗੁੱਡ, ਚਲੋ ਫੜੋ ਇਹਨੂੰ ਭੈਣ ਜੀ, ਇਹਨੂੰ ਮੱਝ ਚੋਈਏ, ਧਾਰਾਂ ਵੀ ਕੱਢ ਲਈਏ ਇਹਨੂੰ, ਫੜੋ। ਸਤਿ ਸ੍ਰੀ ਅਕਾਲ, ਰੌਣਕਾਂ ਲਾ ਦਿੰਦੇ ਵੀਰ ਜੀ ਸਵੇਰੇ ਸਵੇਰੇ, ਥੈਂਕ ਯੂ ਵੀਰ ਜੀ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਬਰੋਸ, ਥੈਂਕ ਯੂ ਡਡਵਾਲ ਬਰੋਸ, ਹਾਉ ਆਰ ਯੂ? ਸਤਿ ਸ੍ਰੀ ਅਕਾਲ, ਕੀ ਹਾਲ ਤੁਹਾਡਾ? ਸਾਡਾ ਵੀ ਠੀਕ ਹੈ ਯਾਰ, ਸੁਸਤੀ ਕਿਉਂ ਪਾਈ ਆ ਯਾਰ? ਉਹ ਨਹੀਂ ਪਾਈ ਹੁਣ ਲੱਥੀ, ਉਹ ਕੀ ਖਾਧਾ ਸਵੇਰੇ?
3: ਦੁੱਧ ਪੀਤਾ।
1: ਓਕੇ ਹੋਰ?
3: ਸ਼ਿਕੂ
1: ਸ਼ਿਕੂ, ਸ਼ਿਕੂ ਖਾਧਾ। ਸ਼ਿਕੂ ਕਿਥੋਂ?
3: ਸ਼ਿਕੂ ਤੇ ਬਿਕੂ,
1: ਸ਼ਿਕੂ ਤੇ ਬਿਕੂ। ਓਕੇ ਓਕੇ, ਸ਼ਿਕੂ ਚ ਰੱਖ ਕੇ ਬਿਕੂ, ਹੋਰ ਫਿਰ ਕੀ ਸੁਣਾਓਗੇ? ਓਕੇ
0: ਓਕੇ, ਵੇਖਦੇ ਹਾਂ।
3: ਲੰਮਾ ਕਿ ਆਦਮੀ, ਉਹਦਾ ਪਛਾਵਾ ਹੈ ਨਹੀਂ।
1: ਹਾਂ ਭੂਤ
3: ਨਹੀਂ।
1: ਯਾਰ
0: ਕੈਂਡਲ
1: ਸੂਈ ਧਾਗਾ
3: ਨਹੀਂ।
1: ਓਕੇ
3: ਹਾਰ ਗਏ?
1: ਹਾਂ ਹਾਰ ਗਏ ਹਾਰ ਗਏ।
3: ਰੋਡ?
1: ਓ ਅੱਛਾ,
3: ਰੋਡ
1: ਰੋਡ, ਅੱਛਾ ਸੜਕ ਵੀ ਬੰਦਾ ਹੀ ਹੁੰਦੀ ਆ, ਹੈਂ? ਸਹੀ ਗੱਲ ਹੈ ਯਾਰ, ਮੈਨੂੰ ਕਦੀ ਕਦੀ ਨਾ ਮੈਨੂੰ ਲੱਗਾ ਟੋਇਆ, ਪਰ ਉਹ ਫਿਰ ਧੁੰਨੀ ਹੋਣੀ ਆ ਫਿਰ ਸੜਕ ਦੀ, ਹੈ ਨਾ? ਸੜਕ ਦੀ ਧੁੰਨੀ ਵੇਖੀ ਕਦੀ? ਜਿੱਥੇ ਵੇਖੀ ਸੀ ਨਾ, ਜਿੱਥੇ ਗੱਡੀ ਬੰਪ ਕਰ ਜਾਂਦੀ ਆ, ਉਹ ਸੜਕ ਦੀ ਧੁੰਨੀ ਹੁੰਦੀ ਆ। ਠੀਕ ਹੈ ਠੀਕ ਹੈ ਚਲੋ ਠੀਕ ਹੈ ਫਿਰ ਹਾਂਜੀ ਹਾਂਜੀ ਲਿਆਓ ਜੀ ਵੀਰ ਨਾਲ ਵੀ ਗੱਲ ਕਰਾਓ ਹੈਲੋ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਸਾਹਿਬ ਵਧੀਆ ਵਧੀਆ ਬਹੁਤ ਵਧੀਆ ਕੀ ਖਾਧਾ ਦੁੱਧ ਨਾ ਓ ਤੇ ਇਹ ਕਹੀ ਜਾਂਦਾ ਸ਼ਿਕੂ
3: ਅਸੀਂ ਨਾਨਕੇ ਆਏ ਸੀ
1: ਓ ਬੱਲੇ ਬੱਲੇ
0: ਤੁਹਾਡੀ ਛੁੱਟੀਆਂ ਆ
1: ਪ੍ਰੋਪਰ ਯਾਰ ਨਜ਼ਾਰੇ ਲੱਗੇ ਫਿਰ ਤੇ
3: ਹਾਂਜੀ
1: ਨਾਨਕੇ ਤੇ ਫਿਰ ਲਾਗੇ ਹੋਣ ਤੇ ਫਿਰ ਤੇ ਲੱਡੂ ਪੇੜੇ
3: ਜਦੋਂ ਮਾਮੂ ਆਉਗੇ ਅਸੀਂ ਕ੍ਰਿਕਟ ਖੇਡੋਗੇ
1: ਹਾਂ ਮਾਮੂ ਕਿੱਥੇ ਗਏ ਆ ਕੰਮ ਤੇ
3: ਹਾਂਜੀ
1: ਓਕੇ ਗੁੱਡ ਗੁੱਡ ਗੁੱਡ ਗੁੱਡ ਫਿਰ ਤੇ ਨਜ਼ਾਰੇ ਬੱਜ ਗਏ ਤੇ
3: ਹਾਂਜੀ
1: ਗੁੱਡ ਗੁੱਡ ਕੀ ਸੁਣਾਓਗੇ ਫਿਰ ਮਾਮੂ ਦੇ ਆਉਣ ਤੋਂ ਪਹਿਲਾਂ ਪਹਿਲਾਂ
3: ਪੋਇਮ
1: ਓਕੇ
0: ਹਾਂਜੀ
3: ਪਾਰੇ ਪਾਰੇ ਬਸਤੇ ਮੇ ਰੰਮੇ ਰਸਤੇ ਗੋਡੇ ਵੀ ਦੁਖਦੇ ਮੋਢੇ ਵੀ ਦੁਖਦੇ ਮਾਸਟਰ ਜੀ ਆਉਣਗੇ ਹੁਕਮ ਨੀ ਚਲਾਉਣਗੇ ਤਾਬਾਂ ਖੋਲੋ ਉੱਚੀ ਉੱਚੀ ਬੋਲੋ ਅਸੀਂ ਬੋਲਦੇ ਨੀ ਹੈਗੇ ਅਸੀਂ ਕੋਈ ਖੋਤੇ ਆ
1: ਹਾਂ ਵੀ ਠੀਕ ਹੈ ਨਾ ਛੁੱਟੀਆਂ ਚ ਆ ਵੀ ਠੀਕ
3: ਉਹ ਮਾਮੀ ਨੇ ਸੁਣਾਈ ਸੀ
1: ਅਜੇ ਮਾਮੀ ਨੇ ਸੁਣਾਈ ਓਕੇ ਗੁੱਡ ਥੈਂਕ ਯੂ ਸਾਹਿਬ ਇੰਜੋਏ ਕਰੋ ਬਈ ਤੁਸੀਂ ਨਾਨਕਾ ਤੇ ਇੰਜੋਏ ਕਰੋ ਤੁਸੀਂ ਛੁੱਟੀਆਂ ਤੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਸੈਮੀ ਸਾਹਿਬ ਸੈਮੀ ਸਾਹਿਬ ਕੀ ਹਾਲ ਚਾਲ ਹੈ
0: ਇਹਨਾਂ ਦੀ ਵੀ ਛੁੱਟੀਆਂ ਲੱਗ ਗਈ
1: ਸੈਮੀ ਸਾਹਿਬ ਦੀਆਂ ਹਾਂ ਆਹੋ ਇਹਨਾਂ ਦੀ ਵੀ ਛੁੱਟੀਆਂ
0: ਹੋਣੀਆਂ ਅੱਜ ਫੋਨ ਆਇਆ ਨਾ
1: ਹੋ ਜ਼ਿਆਦਾ ਹੈਲੋ
4: ਨਹੀਂ ਅੱਜ ਆਏ ਮੈਂ ਪਿਛਲੇ ਹਫਤੇ ਆਇਆ ਹਾਂ
0: ਅੱਛਾ
1: ਉਹਨਾਂ ਦੀ ਪਿਛਲੇ ਹਫਤੇ ਦੀਆਂ ਛੁੱਟੀਆਂ ਹੋਈਆਂ
0: ਓਕੇ ਓਕੇ ਠੀਕ ਹੈ ਠੀਕ ਹੈ
4: ਮੈਨੂੰ
0: ਲੱਗਦਾ ਆਪਾਂ ਸਾਰਿਆਂ ਨੂੰ ਬਦਾਮ ਦੀ ਲੋੜ ਹੈ
1: ਬਦਾਮ ਦੀ ਨੀ ਰੈਸਟ ਦੀ ਲੋੜ ਰੋਟੀ ਦੀ ਗੱਲ ਕਰਨ ਲੱਗ ਪੈ
4: ਠੀਕ ਹੈ ਯਾਰ ਜਦੋਂ ਭਾਈ ਨੇ ਇੰਨੀ ਹੈਰਾਨੀ ਜਤਾਈ ਨਾ ਅੱਛਾ ਪੱਖਾ ਲਾ ਕੇ ਮੇਕਅਪ ਸਿਖਾਉਂਦੇ ਆ
0: ਇਹ ਭਾਜੀ ਮੈਂ ਨੋਟਿਸ ਕੀਤੀ ਹੈ ਬਾਕੀ ਐਵੇਂ ਵਧੀਆ ਵਧੀਆ ਟੌਪਿਕਸ ਨਹੀਂ ਪਰ ਜਦੋਂ ਮੇਕਅਪ ਮੁਕਅਪ ਇੱਦਾਂ ਦੀ ਗੱਲ ਹੋ ਜਾਂਦੀ ਜ਼ਿਆਦਾ ਇੰਟਰਸਟ ਆਉਂਦਾ
1: ਇਨਸਾਨ ਹਰ ਰੋਜ ਸਿੱਖਦਾ
0: ਆਪਣਾ ਤੇ ਇਹ ਨਾ ਚੀਜ਼ ਲੈ ਕੇ ਆਓ ਤੇ ਸਾਰੇ ਵਰਤੇ ਕੁਛ ਨਾ ਕੁਛ ਇੱਦਾਂ ਦਾ ਕਨਵਿੰਸਿੰਗ ਹੋਣਾ ਚਾਹੀਦਾ ਨਾ
1: ਯਾਰ ਨਿੱਕੇ ਪੱਖੇ ਦਾ ਅੰਤ ਲੈਣਾ ਤੁਸੀਂ ਅਗਲਾ ਨਿੱਕਾ ਪੱਖਾ ਵੀ ਬਣਾ ਤਾ ਤੁਸੀਂ ਤੇ ਮਤਲਬ ਕਦੀ ਨਹੁੰ ਸਕਾ ਲਓ ਕਦੀ ਮੂੰਹ ਸਕਾ ਲਓ ਹਨਾ ਕਦੀ ਦਾੜੀ ਸਕਾ ਲਓ ਦੱਸ
4: ਮੈਂ ਵੀ ਲੈ ਕੇ ਆਉਂਗਾ ਮੇਰੇ ਕੰਮ ਆ ਸਕਦਾ ਵੈਸੇ ਦਾੜੀ
1: ਤੁਸੀਂ ਕੀ ਸਿਖਾਓਗੇ
4: ਦਾੜੀ
1: ਦਾੜੀ ਸਿਖਾ ਕੇ ਤੁਸੀਂ ਆਏ ਤੁਸੀਂ ਦੱਸੇ ਬੜੀਆਂ ਬੜੀਆਂ ਆ
0: ਉਹਦੇ ਉਹਦੇ ਨਾਲ ਉਹ ਵੀ ਕਰ ਸਕਦੇ ਹੋ ਜਿਹੜੇ ਬਾਰਬੇਕਿਊ ਦੇ ਕੋਇਲ
1: ਨਹੀਂ ਪਰ ਉਹ ਉਹ ਐਡਾ ਸਟਰੋਂਗ ਨਹੀਂ ਨਾ ਹੁੰਦਾ ਉਹ ਪੱਖੇ ਹੋਰ ਹੁੰਦੇ ਆ
0: ਉਹ ਤਾਂ ਮੈਨੂੰ ਪਤਾ ਹੈ ਹੁਣ ਕੁਛ ਤੇ ਕਹਿਣਾ ਹੀ ਹੈ
1: ਅੱਛਾ ਮਤਲਬ ਫਿਰ ਠੀਕ ਆ ਫਿਰ ਠੀਕ ਆ
4: ਉਹਨਾਂ ਨੇ ਪਤਾ ਕਿ ਹਲੇ ਉਹ ਪੱਖੇ ਦੇ ਪੈਸੇ ਖਰਚ ਬੈਠੇ ਆ ਤੇ ਉਹਨੂੰ ਪੱਖੇ ਕੰਮ ਤੇ ਆਉਣਾ
1: ਹਾਂ ਨਹੀਂ ਫਿਰ ਠੀਕ
4: ਲੱਗੇ ਹੁਣ
1: ਤੁਸੀਂ ਪੱਖਾ ਸਾੜ ਬਹਿਣਾ ਤੁਹਾਨੂੰ ਮੈਂ ਦੱਸਾਂ
0: ਕਹਿਣਾ ਚਾਈਨਾ ਵਾਲੀ ਚੀਜ਼ਾਂ ਚੱਲਦੀ ਨੀ
1: ਚਾਈਨਾ ਤੋਂ ਨੀ ਮਿਲਦਾ ਤੁਸੀਂ ਟੇਮੂ ਤੋਂ ਸਕਦਾ ਟੇਮੂ ਤੋਂ ਮੰਗਾਇਆ ਮਿਲਦਾ ਤੁਹਾਡਾ ਹਾਂਜੀ
0: ਹਾਂਜੀ
1: ਕਿਹੜੀ ਆ ਪੋਲੀਨ ਹੈਂਸਨ
4: ਜਿਹੜੀ
1: ਮੁੜ ਕੇ ਜਹਾਜ ਧੋਂਦੀ ਹੋਣੀ
4: ਤੈਨੂੰ ਪੱਠੇ ਨੂੰ ਵੱਢਣੇ ਪੈਣੇ ਅੱਛਾ ਆਂਦਾ ਉਹ ਕਿੱਦਾਂ ਆਂਦਾ ਮਾਝੀ ਵੇਚ ਕੇ ਫੋਨ ਲੈਣਾ ਪੱਠੇ ਤੂੰ ਆਪ ਖਾਣੇ ਆ
1: ਸਹੀ ਸਹੀ ਸਹੀ
0: ਕਿਡਨੀ ਤਾਂ ਲੈਣੀ ਨੀ ਕਿਸੇ ਨੇ
4: ਬੰਦਾ ਨਾ ਮਿਲਿਆ ਨਾ ਜਸਵਾਲ ਸਾਹਿਬ ਕਹਿਣਾ ਉਹਨੇ ਪੁੱਛਿਆ ਬੜਾ ਜਾ ਕੀ ਗੱਲ ਤੂੰ ਬੜਾ ਨਾ ਠੀਕ ਲੱਗਣ ਡਿਆ ਬੜਾ ਲੱਗਣ ਡਿਆ ਢਲਾ ਜਾ ਅੱਗੋਂ ਬੜਾ ਉਹਨਾਂ ਨੇ ਉਸ਼ਾਰਾ ਨਾ ਅੰਦਾਜ਼ ਗਿਆ ਨਾ ਯਾਰ ਕਹਿੰਦਾ ਇਸ਼ਕ ਬੰਦੇ ਨੂੰ ਸ਼ਰਾਬੀ ਜਾਂ ਨਿਜ਼ਾਮੀ ਬਣਾ ਦਿੰਦਾ ਕਹਿੰਦਾ ਅੱਛਾ ਅੱਛਾ ਇਹ ਗੱਲ ਆ ਉਹਦਾ ਨੀ ਇਹ ਗੱਲ ਨੀ ਹੈ ਮੈਨੂੰ ਤਾਂ ਮਹੀਨਾ ਕੇ ਦਸਤ ਲੱਗੇ ਜਾਂਦਾ
1: ਮਹੀਨਾ ਹੋ ਗਿਆ ਜ਼ਿਆਦਾ ਹੋ ਗਿਆ ਹੁਣ
0: ਉਹਨਾਂ ਲਈ ਘੱਟ ਕਹਿ ਵੀ ਨਹੀਂ ਸਕਦੇ ਨਾ ਜੱਜਦਾ
4: ਕਿੱਡਾ ਵੱਡਾ ਬੰਦਾ ਹੁਣ ਵੱਡੇ ਦਿਲ ਵਧਾਉਣੇ ਬਣੇ ਨਾ
1: ਛੋਟੀ ਦੀਦੀ ਬੜੀ ਮੱਖੀ ਤੋਂ ਡਰਦੀ ਆ ਤੇ ਬੜੀ ਦੀਦੀ ਛੋਟੀ ਮੱਖੀ ਤੋਂ ਡਰਦੀ ਆ ਤੇ ਬੜੀ ਦੀਦੀ ਛੋਟੀ ਮੱਖੀ ਤੋਂ ਡਰਦੀ ਤੇ ਛੋਟੀ ਦੀਦੀ ਬੜੀ ਮੱਖੀ ਤੋਂ ਡਰਦੇ ਤੇ ਛੋਟੀ ਦੀਦੀ ਬੜੀ ਤੋਂ ਡਰਦੇ ਤੇ ਬੜੀ ਦੀਦੀ ਛੋਟੀ ਦੀਦੀ ਤੋਂ ਡਰਦੇ ਤੇ ਬੜੀ ਛੋਟੀ ਦੀਦੀ ਛੋਟੀ ਬੜੀ ਮੱਖੀ ਤੋਂ ਡਰਦੇ ਓਕੇ ਚੰਗਾ ਕੀਤਾ ਜੇ ਸਮਝ ਲਿਆ ਤੇ ਥੈਂਕ ਯੂ ਜੀ ਤੇ ਮਨ ਸਾਹਿਬ ਕਹਿੰਦੇ ਨੇ ਐਡੀਲੇਡ ਤੋਂ ਸਮਾਈਲ ਦੇ ਨਾਲ ਸਤਿ ਸ਼੍ਰੀ ਅਕਾਲ ਕਿਸ਼ ਕਾਜਲ ਜੀ ਕਹਿੰਦੇ ਕਿ ਸ਼ੁਕਰ ਰੱਬ ਦਾ ਸਤਿ ਸ਼੍ਰੀ ਅਕਾਲ ਜੀ ਅਤੇ ਆਪਣਾ ਥੈਂਕ ਯੂ ਤੁਹਾਡਾ ਮਿਹਰਬਾਨੀ ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਧੰਨਵਾਦ ਤੁਹਾਡਾ ਕਹਾਣੀ ਜਿਹਨਾਂ ਜਿਹਨਾਂ ਨੇ ਪਸੰਦ ਕੀਤੀ ਅਤੇ ਮਾਨ ਸਾਹਿਬ ਬਹੁਤ ਮਿਹਰਬਾਨੀ ਨਰਿੰਦਰ ਸੈਮੀ ਸਾਹਿਬ ਮਿਹਰਬਾਨੀ ਗੁਰਜੀਤ ਕੌਰ ਜੀ ਧੰਨਵਾਦ ਤੁਹਾਡਾ ਸੁਖਦੀਪ ਸਿੰਘ ਘੁੰਮਣ ਜੀ ਬਹੁਤ ਬਹੁਤ ਮਿਹਰਬਾਨੀ ਜਸਪ੍ਰੀਤ ਕੌਰ ਜੀ ਧੰਨਵਾਦ ਤੁਹਾਡਾ ਕਹਾਣੀ ਪਸੰਦ ਕਰਨ ਦੇ ਲਈ ਅਤੇ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਕਹਿੰਦੇ ਹੈਵ ਏ ਗ੍ਰੇਟ ਡੇ ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ ਵੀ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
5: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਇਸ ਟਾਈਮ ਖਬਰਾਂ 'ਤੇ ਝਾਤੀ ਮਾਰੀ ਸਾਡੇ ਨਾਲ ਗੌਤਮ ਕਪਿਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਅਤੇ ਅੱਜ 21 ਤਰੀਕ ਹੈ ਸਤੰਬਰ ਦਾ ਮਹੀਨਾ ਸੋਮਵਾਰ ਦਾ ਦਿਨ ਉਹ ਜਾਣਦੇ ਹਾਂ ਕੀ ਕਹਿੰਦੀਆਂ ਨੇ ਖਾਸ ਖਬਰਾਂ ਗੌਤਮ ਜੀ ਤੁਸੀਂ ਆਉਣੇ ਰਹੋ
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਆਓ ਦੁਨੀਆਂ ਜਹਾਨ ਦੀਆਂ ਖਬਰਾਂ ਦੀ ਸਾਂਝ ਸਭ ਤੋਂ ਪਹਿਲਾਂ ਪਾਉਂਦੇ ਹਾਂ ਤੇ ਫਿਰ ਆਸਟ੍ਰੇਲੀਆ ਦੇ ਵਿੱਚ ਵੀ ਬੜੀਆਂ ਦਿਲਚਸਪ ਖਬਰਾਂ ਨੇ ਔਰ ਇੱਕ ਨਵਾਂ ਕਾਨੂੰਨ ਵੀ ਹੈ 1 ਅਕਤੂਬਰ ਤੋਂ ਲਾਗੂ ਹੋਣਾ ਉਹ ਵੀ ਤੁਹਾਨੂੰ ਪਹਿਲਾਂ ਹੀ ਦੱਸਦੇ ਚੱਲਦੇ ਖੈਰ ਦੁਨੀਆਂ ਭਰ ਦੇ ਵਿੱਚ ਜੰਗਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਪਰ ਪਹਿਲੀ ਉਹ ਖਬਰ ਕਿਉਂ ਜੰਗ ਦੇ ਨਾਲ ਜੁੜੀ ਰੱਖਣੀ ਹੈ ਸੋ ਇਸ ਕਰਕੇ ਪਹਿਲੀ ਖਬਰ ਵੀ ਕੋਈ ਬਹੁਤੀ ਵਧੀਆ ਤਾਂ ਨਹੀਂ ਹੈ ਪਰ AI ਦੇ ਨਾਲ ਜੁੜੀ ਹੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਪਿਛਲੇ 1 ਜਾਂ 2 ਹਫ਼ਤਿਆਂ ਤੋਂ ਇਹ ਚਰਚਾ ਦੁਨੀਆਂ ਭਰ ਦੇ ਹਰ ਇੱਕ ਮੀਡੀਆ ਚੈਨਲ ਹਰ ਇੱਕ ਅਦਾਰੇ ਦੇ ਉੱਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਓਪਨ AI ਜਾਂ ਫਿਰ ਜਿੰਨੇ ਵੀ AI ਦੇ ਦੂਸਰੇ ਪਲੇਟਫਾਰਮਸ ਨੇ ਉਹਨਾਂ ਨੂੰ ਕਿੰਨਾ ਕੁ ਕੰਟਰੋਲ ਉਹਨਾਂ ਦੇ ਉੱਤੇ ਰੱਖਿਆ ਜਾਵੇ ਉਹਨਾਂ ਨੂੰ ਕਿਸ ਕੰਟਰੋਲ ਦੇ ਵਿੱਚ ਰੱਖਿਆ ਜਾਵੇ ਹੁਣ ਨਵੇਂ ਮੁਕੱਦਮੇ ਦੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐਂਥਰੋਪਿਕ ਓਪਨ AI ਸਪੇਸਐਕਸ AI ਸਪੇਸਐਕਸ ਜਿਹੜੀ ਐਲਨ ਮਸਕ ਦੀ ਕੰਪਨੀ ਹੈ ਉਹ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਚ ਆ ਗਈ ਵੈਸੇ ਐਲਨ ਮਸਕ ਨੇ ਆਪਣੇ ਪੈਸੇ ਹੋਰ ਵੀ ਕਈ ਸਾਰੀਆਂ AI ਕੰਪਨੀਆਂ ਦੇ ਵਿੱਚ ਇਨਵੈਸਟ ਕਰਕੇ ਰੱਖੇ ਹੋਏ ਨੇ ਤੇ ਇਸ ਤੋਂ ਇਲਾਵਾ ਗੂਗਲ AI ਇਹਨਾਂ ਸਾਰਿਆਂ ਦੇ ਨਾਲ ਸੰਬੰਧਿਤ AI ਦੇ ਜਿਹੜੇ ਵਿਕਾਸ ਦੀ ਰਫਤਾਰ ਨੂੰ ਹੌਲੀ ਕਰਨ ਦੇ ਨਾਲ ਜੁੜੇ ਹੋਏ ਮਾਮਲੇ ਬਾਰ ਬਾਰ ਚਰਚਾ ਦੇ ਵਿੱਚ ਆ ਰਹੇ ਸੀ ਹੁਣ ਇਹਨਾਂ ਕੰਪਨੀਆਂ ਨੇ ਆਪਸ ਦੇ ਵਿੱਚ ਇੱਕ ਗੁਪਤ ਸਮਝੌਤਾ ਕੀਤਾ ਅਮਰੀਕੀ ਮੀਡੀਆ ਦੀ ਖਬਰ ਦੇ ਮੁਤਾਬਕ ਕੈਲੀਫੋਰਨੀਆ ਦੇ ਨਾਰਦਰਨ ਡਿਸਟ੍ਰਿਕਟ ਦੇ ਵਿੱਚ ਇੱਕ ਅਦਾਲਤ ਦੇ ਅੰਦਰ ਇਸ ਲੰਘੇ ਸ਼ੁੱਕਰਵਾਰ ਦੇ ਦਿਨ ਦਾਇਰ ਕੀਤੇ ਇੱਕ ਮੁਕੱਦਮੇ 'ਚ ਤਰਕ ਇਹ ਦਿੱਤਾ ਗਿਆ ਕਿ ਪ੍ਰਮੁੱਖ AI ਕੰਪਨੀਆਂ ਨੇ ਰਫਤਾਰ ਹੌਲੀ ਕਰਨ ਦੇ ਯਤਨਾਂ ਦੇ ਚੱਲਦਿਆਂ ਇੱਕ ਆਪਸੀ ਤਾਲਮੇਲ ਐਂਟੀ ਟਰੱਸਟ ਕਾਨੂੰਨਾਂ ਦੀ ਮਾਫ ਕਰਨਾ ਆਪਸੀ ਤਾਲਮੇਲ ਵਾਲੀ ਇੱਕ ਕਮੇਟੀ ਬਣਾਈ ਹੈ ਤੇ ਐਂਟੀ ਟਰੱਸਟ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਅਸਲ ਦੇ ਵਿੱਚ ਇਹ ਤਾਲਮੇਲ ਕਮੇਟੀ ਬਣਾਈ ਤਾਂ ਚੰਗੀ ਗੱਲ ਸੀ ਪਰ ਕਾਨੂੰਨਾਂ ਦੀ ਉਲੰਘਣਾ ਕਿਵੇਂ ਹੋਊਗੀ ਕਿਉਂਕਿ ਅਜਿਹਾ ਕਰਨ ਦੇ ਨਾਲ ਇਹਨਾਂ ਕੰਪਨੀਆਂ ਨੇ ਆਪਸ ਦੇ ਵਿੱਚ ਪੇਡ AI ਸਬਸਕ੍ਰਿਪਸ਼ਨ ਵਾਲੇ ਖਪਤਕਾਰਾਂ ਨੂੰ ਮਿਲਣ ਵਾਲੀ ਜਿਹੜੀ ਲਾਭ ਹੈ ਉਸ ਨੂੰ ਘੱਟ ਕਰਨ ਦੀ ਗੱਲ ਕੀਤੀ ਹੈ ਯਾਨੀ ਕਿ ਜੇਕਰ ਤੁਸੀਂ ਕਿਸੇ ਤਰੀਕੇ ਦੇ ਨਾਲ ਕਿਸੇ ਪ੍ਰੋ ਜਾਂ ਕਿਸੇ ਦੂਸਰੇ ਅਕਾਊਂਟ ਦੇ ਉੱਤੇ ਹੈਗੇ ਹੋ ਚਾਹੇ ਉਹ ChatGPT ਦਾ ਪੇਡ ਅਕਾਊਂਟ ਹੈ ਚਾਹੇ ਉਹ ਐਂਥਰੋਪਿਕ ਦੇ ਕਲੌਡ ਦਾ ਪੇਡ ਅਕਾਊਂਟ ਹੈ ਜਾਂ ਫਿਰ ਗੂਗਲ ਦੇ AI ਦੇ ਨਾਲ ਜੁੜੇ ਹੋਏ ਜਿਵੇਂ ਜੈਮਿਨਾਈ ਜਾਂ ਸਪੇਸਐਕਸ AI ਦੇ ਨਾਲ ਜੁੜੇ ਹੋਏ ਨੇ ਇਹਨਾਂ ਪੇਡ ਅਕਾਊਂਟਸ ਦੇ ਵਿੱਚ ਜੇਕਰ ਤੁਹਾਡੀਆਂ ਜਾਣਕਾਰੀਆਂ ਨੂੰ ਸੀਮਿਤ ਕਰ ਦਿੱਤਾ ਜਾਵੇ ਤੇ ਤੁਹਾਨੂੰ ਪਤਾ ਵੀ ਨਾ ਲੱਗੇ ਇਸ ਬਾਰੇ ਇਹ ਗੱਲ ਤੁਰੀ ਹੈ ਅਸਲ ਦੇ ਵਿੱਚ ਇਹ ਸਾਰਾ ਕੁਝ ਕਿਉਂ ਹੋਏਗਾ ਕਿਉਂਕਿ ਇਹ ਪਤਾ ਚੱਲ ਰਿਹਾ ਹੈ ਕਿ ਇਹਨਾਂ ਕੰਪਨੀਆਂ ਨੇ ਆਪਸ ਦੇ ਵਿੱਚ ਇਹ ਗੁਪਤ ਸਮਝੌਤਾ ਕੀਤਾ ਐਂਥਰੋਪਿਕ ਦੇ CEO ਡਾਰੀਓ ਅਮਾਦੋਈ ਨੇ ਬਿਹਤਰ ਸੁਰੱਖਿਆ ਦਾ ਦਾਅਵਾ ਕਰਦਿਆਂ ਹੋਇਆਂ ਇੱਕ ਲੇਖ ਵੀ ਪ੍ਰਕਾਸ਼ਿਤ ਕੀਤਾ ਸੀ ਕਿਹਾ ਸੀ ਕਿ ਓਪਨ AI ਦੇ ਸੈਮ ਆਲਟਮੈਨ SpaceX AI ਦੇ CEO ਐਲਨ ਮਸਕ ਤੇ ਗੂਗਲ ਡੀਪ ਮਾਇੰਡ ਦੇ ਸਹਿ ਸੰਸਥਾਪਕ ਤੇ ਚੇਅਰਮੈਨ ਡੈਮਿਸ ਹਸਾਬਿਸ ਇਹਨਾਂ ਸਾਰਿਆਂ ਨੇ ਅਮਾਦੋਈ ਦੇ ਨਾਲ ਰਲ ਕੇ ਇੱਕ ਜਵਾਬ ਵੀ ਦਿੱਤਾ ਕਿ ਹਾਂ ਵਾਕਈ ਇਹਨਾਂ ਚਾਰਾਂ ਕੰਪਨੀਆਂ ਨੂੰ ਆਪਸ ਦੇ ਵਿੱਚ ਸਮਝੌਤਾ ਕਰ ਲੈਣਾ ਚਾਹੀਦਾ ਹੈ ਕਿ ਜਿਹੜਾ ਭਵਿੱਖ ਦੇ ਵਿੱਚ ਇਸ ਕਿਸਮ ਦੇ ਇਲਜ਼ਾਮ ਨਾ ਲੱਗਣ ਉਹਨਾਂ ਤੇ ਕਿ AI ਕੰਟਰੋਲ ਤੋਂ ਬਾਹਰ ਹੋ ਗਿਆ ਸੋ ਆਓ ਰਲ ਕੇ ਕੁਛ ਕਰੀਏ ਤੇ ਇਸ ਦੇ ਵਿੱਚ ਕੁਝ ਚੰਗੇ ਨਤੀਜੇ ਵੀ ਨਿਕਲਣਗੇ ਕੁਝ ਮਾੜੇ ਵੀ ਨਿਕਲਣਗੇ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕਰਦੇ ਰਹਾਂਗੇ ਚਲੋ ਆਓ ਹੁਣ ਦੁਨੀਆਂ ਭਰ ਦੀਆਂ ਜੰਗਾਂ ਲੜਾਈਆਂ ਦੇ ਨਾਲ ਜੁੜੀਆਂ ਖਬਰਾਂ ਜਾਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫ ਤੋਂ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਜਿਸ 'ਚ ਕਿਹਾ ਗਿਆ ਕਿ ਨਾਰਥ ਕੋਰੀਆ ਨੇ ਸ਼ੱਕੀ ਤੌਰ ਦੇ ਉੱਤੇ ਮਲੈਸਟਿਕ ਮਿਜ਼ਾਈਲ ਜਿਹੜੀਆਂ ਨੇ ਲਾਂਚ ਕੀਤੀਆਂ ਨੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਆਫਿਸ ਦੀ ਤਰਫ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਤੇ ਦੱਸਿਆ ਗਿਆ ਕਿ ਜਾਣਕਾਰੀ ਬਾਕੀ ਦੀ ਜਿਹੜੀ ਪੜਤਾਲ ਉਹ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਚੱਲ ਸਕੇ ਕਿ ਜਿਹੜੀ ਨਾਰਥ ਕੋਰੀਆ ਨੇ ਇਹ ਮਿਜ਼ਾਈਲ ਲਾਂਚ ਕੀਤੀ ਹੈ ਕਿਹੜੇ ਇਲਾਕੇ ਦੇ ਵਿੱਚ ਕੀਤੀਆਂ ਨੇ ਬਲੈਸਟਿਕ ਮਿਜ਼ਾਈਲਾਂ ਜਾਪਾਨ ਜਿਹੜੀਆਂ ਨੇ ਉਹਨਾਂ ਨੂੰ ਵੈਸੇ ਵੀ ਕਾਫੀ ਮੁਸ਼ਕਲ ਮੰਨਦਾ ਹੁਣ ਵੈਸੇ ਵੀ ਦੁਨੀਆਂ ਭਰ ਦੇ ਕੋਲ ਅੱਜ ਕੱਲ੍ਹ ਬਲੈਸਟਿਕ ਮਿਜ਼ਾਈਲਾਂ ਨੂੰ ਫੰਡਣ ਦੀ ਤਕਨੀਕ ਤਾਂ ਆ ਚੁੱਕੀ ਹੈ ਪਰ ਨਾਰਥ ਕੋਰੀਆ ਦੇ ਕੋਲ ਕਿਸ ਕਿਸਮ ਦੀ ਤਕਨੀਕ ਹੈ ਇਸ ਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਕਰਕੇ ਇਸ ਖਬਰ ਤੋਂ ਥੋੜਾ ਜਿਹਾ ਜ਼ਿਆਦਾ ਖੌਫ ਪੈਦਾ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਯੂਕਰੇਨ ਦੀ ਫੌਜ ਨੇ ਰੂਸ ਦੇ ਉੱਤੇ 2 ਰਾਤਾਂ ਪਹਿਲਾਂ ਹਜ਼ਾਰਾਂ ਤੋਂ ਵੱਧ ਡਰੋਨਾਂ ਦੇ ਨਾਲ ਹਮਲੇ ਕੀਤੇ ਨੇ ਔਰ ਇਹਨਾਂ ਇਹਨਾਂ ਦੇ ਵਿੱਚੋਂ ਸੈਂਕੜੇ ਡਰੋਨਸ ਤਾਂ ਰੂਸ ਦੇ ਰਾਜਧਾਨੀ ਸ਼ਹਿਰ ਮਾਸਕੋ ਦੇ ਵੱਲ ਦਾਗੇ ਗਏ ਨੇ। ਇਹ ਹਮਲੇ ਰੂਸ ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨ ਦੇ ਤੀਸਰੇ ਤੇ ਆਖਰੀ ਦਿਨ ਹੋਏ ਨੇ। ਮਾਸਕੋ ਦੇ ਮੇਅਰ ਸਰਗੇਈ ਸੋਬਿਆਨ ਨੇ ਇਸ ਨੂੰ ਰਾਜਧਾਨੀ ਦੇ ਉੱਤੇ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕਰਾਰ ਦਿੱਤਾ ਹੈ ਔਰ ਇਸ ਹਮਲੇ ਦੇ ਚੱਲਦਿਆਂ ਮਾਸਕੋ ਦੀ ਤੇਲ ਰਿਫਾਇਨਰੀ, ਇਸ ਤੋਂ ਇਲਾਵਾ ਰਿਹਾਇਸ਼ੀ ਇਮਾਰਤਾਂ ਤੇ ਕੁੱਝ ਕਮਰਸ਼ੀਅਲ ਬਲਾਕਸ ਨੂੰ ਵੀ ਨੁਕਸਾਨ ਪਹੁੰਚਿਆ। ਹਾਲਾਂਕਿ ਚੋਣਾਂ ਦੇ ਵਿੱਚ ਵਿਘਨ ਪਾਉਣ ਦੇ ਵਿੱਚ ਯੂਕਰੇਨ ਨਾਕਾਮ ਰਿਹਾ, ਇਸ ਕਿਸਮ ਦਾ ਦਾਅਵਾ ਗਵਰਨਰ ਦੀ ਤਰਫ ਤੋਂ ਕੀਤਾ ਗਿਆ। ਦੱਸਿਆ ਗਿਆ ਕਿ ਇਸ ਹਮਲਿਆਂ ਦੇ ਵਿੱਚ 3 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ 20 ਲੋਕ ਜ਼ਖਮੀ ਹੋਏ ਨੇ। ਯੂਕਰੇਨ ਦੇ ਰਾਸ਼ਟਰਪਤੀ ਵਾਲਦਮੀਰ ਜ਼ੈਲਿੰਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਦੱਸਿਆ ਹੈ ਕਿ ਰੂਸ ਦੇ ਤੇਲ ਤੇ ਸਪਲਾਈ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਯੂਕਰੇਨ ਦੇ ਵਿੱਚ ਫਲੈਮਿੰਗੋ ਤੇ ਪੈਲੀਕਨ ਤੇ ਹੋਰਨਾਂ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਦਾ ਮਕਸਦ ਸਾਫ਼ ਸੀ ਕਿ ਰੂਸ ਦੇ ਉੱਤੇ ਦਬਾਅ ਪਾਇਆ ਜਾ ਸਕੇ। ਦੂਜੇ ਪਾਸੇ ਰੂਸ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਫੌਜ ਨੇ ਦੇਸ਼ ਭਰ ਦੇ ਵਿੱਚੋਂ 1100 ਯੂਕਰੇਨੀ ਡਰੋਨਸ ਨਸ਼ਟ ਕਰ ਦਿੱਤੇ ਨੇ। ਜ਼ਿਕਰਯੋਗ ਹੈ ਕਿ ਜੰਗ ਦੇ ਦੌਰਾਨ ਰੂਸ ਦੇ ਵਿੱਚ ਪਹਿਲੀ ਵਾਰ ਇਹ ਜਿਹੜੀਆਂ ਇਲੈਕਸ਼ਨਸ ਹੋ ਰਹੀਆਂ ਨੇ, ਰੂਸ ਦੇ ਵੱਲੋਂ ਯੂਕਰੇਨ ਦੇ ਨਾਲ ਜਿਹੜੇ ਜਾਂ ਯੂਕਰੇਨ ਦੇ ਵਿੱਚ ਜਿਹੜੇ ਆਪਣੇ ਕਬਜ਼ੇ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਹਮਲੇ ਤੇਜ਼ ਕੀਤੇ ਗਏ ਨੇ। ਉਧਰ ਯੂਕਰੇਨ ਦੇ ਰਾਸ਼ਟਰਪਤੀ ਵਾਲਦਮੀਰ ਜ਼ੈਲਿੰਸਕੀ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਪੋਸਟ ਕੀਤੀ। ਉਹਨਾਂ ਦਾਅਵਾ ਕੀਤਾ ਕਿ ਮਾਸਕੋ ਦੇ ਵਿੱਚ ਹੋਏ ਇਹਨਾਂ ਹਮਲਿਆਂ ਦਾ ਸਟੀਕ ਨਿਸ਼ਾਨਾ ਲਗਾਇਆ ਗਿਆ ਸੀ, ਰੂਸ ਦੀ ਲੌਜਿਸਟਿਕਸ ਜਿਹੜੀਆਂ ਸਹੂਲਤਾਂ ਸੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਕਿਹਾ ਕਿ ਯੂਕਰੇਨ ਦੀ ਸਿਕਿਉਰਿਟੀ ਸਰਵਿਸਿਜ਼ ਨੇ ਮਨੁੱਖ ਰਹਿਤ ਹਮਲੇ ਕੀਤੇ ਨੇ। ਸਪੈਸ਼ਲ ਟਾਸਕ ਫੋਰਸ ਨੇ, ਯੂਕਰੇਨ ਦੀ ਖੁਫੀਆ ਫੌਜ ਨੇ ਤੇ ਵਿਦੇਸ਼ੀ ਖੁਫੀਆ ਫੌਜ ਨੇ ਰਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਯੂਕਰੇਨ ਫਿਲਹਾਲ ਆਪਣੀ ਇਸ ਹਮਲਿਆਂ ਦੀ ਕਾਰਵਾਈ ਨੂੰ ਦੇਸ਼ ਦੀ ਇੱਕ ਪ੍ਰਾਪਤੀ ਦੱਸ ਰਿਹਾ ਹੈ, ਜਦਕਿ ਰੂਸ ਇਸ ਦੇ ਉੱਤੇ ਮੁੜ ਤੋਂ ਜਵਾਬ ਦੇਣ ਦੇ ਲਈ ਤਿਆਰ ਦਿਖਾਈ ਪੈਂਦਾ ਹੈ। ਉਧਰ ਸਾਊਦੀ ਅਰਬ ਨੇ ਪੁਸ਼ਟੀ ਕੀਤੀ ਹੈ ਕਿ ਯਮਨ ਦੇ ਹੁਤੀ ਬਾਗੀਆਂ ਨੇ ਇਸ ਸ਼ਨਿਚਰਵਾਰ ਦੇ ਦਿਨ ਸਾਊਦੀ ਅਰਬ ਦੇ ਸਭ ਤੋਂ ਵੱਡੇ ਸ਼ਹਿਰ ਰਾਜਧਾਨੀ ਰਿਆਦ ਦੇ ਉੱਤੇ ਬੈਲਿਸਟਿਕ ਮਿਜ਼ਾਈਲ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਊਦੀ ਅਰਬ ਦੀ ਅਗਵਾਈ ਵਾਲੇ ਗਠਜੋੜ ਨੇ ਮਿਜ਼ਾਈਲ ਨੂੰ ਰਾਹ ਦੇ ਵਿੱਚ ਹੀ ਰੋਕ ਦਿੱਤਾ। ਰਿਆਦ ਦੇ ਵਿੱਚ ਕੁੱਝ ਲੋਕਾਂ ਨੇ ਧਮਾਕੇ ਦੀਆਂ ਆਵਾਜ਼ਾਂ ਤਾਂ ਸੁਣੀਆਂ, ਹਵਾਈ ਅੱਡੇ ਦੇ ਨੇੜੇ ਧੂੰਆਂ ਵੀ ਦਿਖਾਈ ਦਿੱਤਾ, ਪਰ ਕਿਸੇ ਕਿਸਮ ਦੀ ਕੋਈ ਜਾਨੀ ਤੇ ਮਾਲੀ ਨੁਕਸਾਨ ਦੀ ਖ਼ਬਰ ਮੀਡੀਆ ਦੇ ਵਿੱਚ ਸਾਂਝੀ ਨਹੀਂ ਕੀਤੀ ਗਈ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੂਤੀਆਂ ਨੇ ਲਾਲ ਸਾਗਰ ਦੇ ਬੰਦਰਗਾਹ ਸ਼ਹਿਰ ਯਾਨਬੂ, ਤਾਇਫ, ਬੈਸ਼, ਫਰਾਸਨ ਦੇ ਵਿੱਚ ਵੀ ਕਈ ਨਾਗਰਿਕ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ। ਹੂਤੀ ਫੌਜੀਆਂ ਦੇ ਬੁਲਾਰੇ ਯਾਹਿਆ ਸਾਰੀ ਨੇ ਦਾਅਵਾ ਕੀਤਾ ਕਿ ਰਿਆਦ ਤੇ ਸਾਊਦੀ ਤੇਲ ਕੰਪਨੀ ਅਰਾਮਕੋ ਦੀਆਂ ਯਾਨਬੂ ਸਥਿਤ ਰਿਫਾਇਨਰੀਆਂ ਦੇ ਉੱਤੇ ਮਿਜ਼ਾਈਲ ਹਮਲੇ ਹੋਏ ਨੇ, ਪਰ ਇਹਨਾਂ ਦਾਅਵਿਆਂ 'ਚ ਸੁਤੰਤਰ ਪੁਸ਼ਟੀ ਨਹੀਂ ਕੀਤੀ ਗਈ ਕਿ ਉੱਥੇ ਕੋਈ ਨੁਕਸਾਨ ਹੋਇਆ ਜਾਂ ਨਹੀਂ। ਇੱਕ ਹੋਰ ਅਹਿਮ ਜਿਹੜਾ ਹਮਲਾ ਜਿਹੜਾ ਇਸ ਵਕਤ ਕੀਤਾ ਗਿਆ ਉਹ ਦੱਸਿਆ ਗਿਆ ਹੈ ਕਿ ਤੁਰਕੀ ਵਾਲੇ ਪਾਸੇ ਹੋਇਆ। ਹੁਣ ਜੇਕਰ ਇਸ ਹਮਲੇ ਦੇ ਨਾਲ ਹੂਤੀ ਬਾਗੀ ਸਾਊਦੀ ਅਰਬ ਦੇ ਨਾਲ ਨਾਲ ਤੁਰਕੀ ਨੂੰ ਵੀ ਸਤਰਕ ਕਰ ਦਿੰਦੇ ਨੇ, ਚੁਕੰਨਾ ਕਰ ਦਿੰਦੇ ਨੇ ਜਾਂ ਉਸ ਨੂੰ ਇਸ ਹਮਲੇ ਦੀ ਲਪੇਟ ਦੇ ਵਿੱਚ ਲੈ ਕੇ ਆਉਂਦੇ ਨੇ, ਤਾਂ ਤੁਰਕੀ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਗਾ। ਵੈਸੇ ਵੀ ਤੁਰਕੀ, ਪਾਕਿਸਤਾਨ ਤੇ ਸਾਊਦੀ ਅਰਬ ਦਾ ਆਪਸ ਦੇ ਵਿੱਚ ਇੱਕ ਰੱਖਿਆ ਸਮਝੌਤਾ ਹੋ ਰੱਖਿਆ, ਜਿਸ ਦੇ ਵਿੱਚੋਂ ਇੱਕ ਦੇਸ਼ ਦੇ ਉੱਤੇ ਹਮਲਾ ਦੂਸਰੇ ਦੇਸ਼ ਦੇ ਉੱਤੇ ਹਮਲਾ ਮੰਨ ਕੇ ਇਕੱਠੇ ਰਲ ਕੇ ਹਮਲਾ ਕਰ ਸਕਦੇ ਨੇ। ਉਧਰ ਇਰਾਨ ਦੀ ਫੌਜ ਨੇ ਖਾਤਮ ਅਲ ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਹਵਾਲੇ ਦੇ ਨਾਲ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਕੁੱਝ ਖੇਤਰੀ ਤਾਕਤਾਂ ਦੀ ਹਮਾਇਤ ਦੇ ਨਾਲ ਅਮਰੀਕਾ ਇਰਾਨ ਦੇ ਉੱਤੇ ਪਹਿਲਾਂ ਤੋਂ ਵੀ ਵੱਡੇ ਹਮਲੇ ਕਰਨ ਦੀ ਤਿਆਰੀ ਦੇ ਵਿੱਚ ਹੈ। ਖ਼ਬਰ ਇਹ ਹੈ ਖਾਤਮ ਅਲ ਅੰਬੀਆ ਸੈਂਟਰਲ ਹੈੱਡਕੁਆਰਟਰ ਦੇ ਮੁਤਾਬਕ ਕਿ ਇਹ ਜਾਣਕਾਰੀ ਯੂਰਪੀ ਦੇਸ਼ ਦੇ ਵਿੱਚ ਇੱਕ ਸਾਂਝੀ ਬੈਠਕ ਦੇ ਦਰਮਿਆਨ ਲੀਕ ਹੋਈ ਹੈ। ਦੱਸਿਆ ਗਿਆ ਹੈ ਕਿ ਖੇਤਰੀ ਦੇਸ਼ ਜਿਹੜੇ ਨੇ ਇਰਾਨ ਦੇ ਆਲੇ ਦੁਆਲੇ ਉਹ ਅਮਰੀਕਾ ਦੇ ਸਹਿਯੋਗੀ ਦੇਸ਼ ਨੇ। ਹਾਲਾਂਕਿ ਇਜ਼ਰਾਈਲ ਤਾਂ ਇਸ ਹਮਲੇ ਦੇ ਵਿੱਚ ਸ਼ਾਮਲ ਹੋ ਹੀ ਸਕਦਾ ਹੈ ਜੇਕਰ ਅਮਰੀਕਾ ਕੋਈ ਵੱਡਾ ਹਮਲਾ ਕਰਦਾ, ਪਰ ਖਾਤਮ ਅਲ ਅੰਬੀਆ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਇਰਾਨ ਦੇ ਆਂਢੀ ਗੁਆਂਢੀ ਦੇਸ਼ ਯਾਨੀ ਕਿ ਜ਼ਾਹਰ ਜੀ ਗੱਲ ਹੈ ਕਿ ਜਾਰਡਨ, ਸਾਊਦੀ ਅਰਬ ਇਹਨਾਂ ਮੁਲਕਾਂ ਦੀ ਤਰਫ ਤੋਂ ਵੀ ਅਮਰੀਕਾ ਨੂੰ ਸਾਥ ਦਿੱਤਾ ਜਾ ਸਕਦਾ। ਇਸੇ ਦਰਮਿਆਨ ਅਮਰੀਕੀ ਖ਼ਬਰ ਵੈਬਸਾਈਟ ਐਕਸੀਓਸ ਦੀ ਰਿਪੋਰਟ ਦੇ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਜਿਹੜਾ ਕੈਂਪ ਡੇਵਿਡ ਹੈ ਉਸ ਦੇ ਵਿੱਚ ਉਹਨਾਂ ਨੇ ਆਪਣਾ ਇਸ ਵੀਕਐਂਡ ਦੇ ਦਰਮਿਆਨ ਸਮਾਂ ਬਿਤਾਇਆ, ਵਾਪਸ ਪਰਤ ਗਏ ਨੇ। ਹਾਲਾਂਕਿ ਉਹਨਾਂ ਨੇ ਛੁੱਟੀਆਂ ਕਿਸ ਗੱਲ ਤੋਂ ਕੱਟੀਆਂ ਨੇ ਇਸ ਦੇ ਬਾਰੇ ਤਾਂ ਕੋਈ ਸੂਚਨਾ, ਕਿਉਂਕਿ ਡੋਨਲਡ ਟਰੰਪ ਹਰ ਇੱਕ ਚੀਜ਼ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਨੇ, ਪਰ ਇਸ ਦੇ ਬਾਰੇ ਉਹਨਾਂ ਨੇ ਵੀ ਨਹੀਂ ਕੋਈ ਜਾਣਕਾਰੀ ਦਿੱਤੀ, ਰਾਸ਼ਟਰਪਤੀ ਦਫ਼ਤਰ ਦੀ ਤਰਫ ਤੋਂ ਵੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਪਰ ਉਸ ਤੋਂ ਤੁਰੰਤ ਬਾਅਦ ਫੌਕਸ ਨਿਊਜ਼ ਦੇ ਹਵਾਲੇ ਦੇ ਨਾਲ ਟਰੰਪ ਦੇ ਚੀਫ ਫੋਰਨ ਕੋਰਸਪੋਂਡੈਂਟ ਨੇ ਇੱਕ ਵੱਡਾ ਦਾਅਵਾ ਕੀਤਾ। ਉਹਨਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਹੁਤ ਨੇੜਲੇ ਭਵਿੱਖ ਦੇ ਵਿੱਚ ਬਹੁਤ ਵੱਡੇ ਫੈਸਲੇ ਲੈਣ ਵਾਲੇ ਨੇ ਤੇ ਬੜੀਆਂ ਵੱਡੀਆਂ ਚੀਜ਼ਾਂ ਹੋਣ ਵਾਲੀਆਂ ਨੇ। ਟਰੰਪ ਨੇ ਇਹ ਵੀ ਕਿਹਾ ਹੈ ਕਿ ਈਰਾਨ ਦੀ ਤਰਫ ਤੋਂ ਜੰਗ ਖਤਮ ਕਰਨ ਦੀਆਂ ਮੰਗਾਂ ਦੀ ਇੱਕ ਸੂਚੀ ਭੇਜੇ ਜਾਣ ਤੋਂ ਬਾਅਦ ਈਰਾਨ ਦੇ ਰਾਸ਼ਟਰਪਤੀ ਦੇ ਨਾਲ ਮਿਲਣ ਦੇ ਵਾਸਤੇ ਉਹ ਤਿਆਰ ਵੀ ਨੇ। ਵੈਸੇ ਇਸ ਦਰਮਿਆਨ ਹੁਣ ਜਦੋਂ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਹੋਣਾ ਤੇ ਮੌਜੂਦ ਪਜ਼ੇਸ਼ਕਿਆਂ ਤੇ ਈਰਾਨ ਦੇ ਕੁਝ ਦੂਸਰੇ ਨੇਤਾ ਤੇ ਅਧਿਕਾਰੀਆਂ ਨੂੰ ਅਮਰੀਕਾ ਨੇ ਵੀਜ਼ੇ ਦੇ ਦਿੱਤੇ ਨੇ, ਹਾਲਾਂਕਿ ਅਮਰੀਕਾ ਦੇ ਵਿੱਚ ਉਹ ਸਮਾਨ ਨਹੀਂ ਖਰੀਦ ਸਕਣਗੇ। ਇਸ ਕਿਸਮ ਦੀ ਜਾਣਕਾਰੀ ਅਸੀਂ ਪਿਛਲੇ ਹਫਤੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉਧਰ ਬੀਬੀਸੀ ਫਾਰਸੀ ਦੀ ਖਬਰ ਦੇ ਮੁਤਾਬਿਕ ਇਰਾਨੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸਕੱਤਰ ਮੋਹਸਿਨ ਰਜ਼ਾਈ ਨੇ ਕਿਹਾ ਹੈ ਕਿ ਜੇਕਰ ਦੁਬਾਰਾ ਜੰਗ ਸ਼ੁਰੂ ਕਰਦਾ ਅਮਰੀਕਾ ਤੇ ਅਮਰੀਕੀ ਜਹਾਜ਼ ਹਿੰਦ ਮਹਾਸਾਗਰ ਤੋਂ ਹੁਣ ਬਾਹਰ ਨਹੀਂ ਨਿਕਲਣ ਦਿੱਤੇ ਜਾਣਗੇ, ਉਹਨਾਂ ਦੇ ਉੱਤੇ ਉਦੋਂ ਹੀ ਹਮਲਾ ਕੀਤਾ ਜਾਏਗਾ। ਉਹਨਾਂ ਕਿਹਾ ਕਿ ਸਾਡੀਆਂ ਹਾਈਪਰਸੋਨਿਕ ਮਿਜ਼ਾਈਲਾਂ 6 ਤੋਂ ਵਧਾ ਕੇ ਅਸੀਂ 10 ਕੱਢ ਲਈਆਂ ਨੇ ਤੇ ਇਲੈਕਟ੍ਰੋਨਿਕ ਜੰਗੀ ਪ੍ਰਣਾਲੀਆਂ ਨੂੰ ਵੀ ਵਿਕਸਿਤ ਕੀਤਾ ਹੈ। ਉਹਨਾਂ ਕਿਹਾ ਹੈ ਕਿ ਈਰਾਨ ਵੀ ਇਸ ਵਾਰ ਵੱਡੀ ਗਿਣਤੀ ਔਰ ਵੱਡੇ ਪੈਮਾਨੇ ਦੇ ਉੱਤੇ ਅਮਰੀਕਾ ਦੇ ਉੱਤੇ ਹਮਲਾ ਕਰਕੇ ਅਮਰੀਕਾ ਨੂੰ ਜਵਾਬ ਦੇਣ ਦੇ ਲਈ ਤਿਆਰ ਹੈ। ਉਧਰ ਭਾਰਤੀ ਏਅਰਫੋਰਸ ਦੇ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਦੱਸਿਆ ਕਿ ਜੋਧਪੁਰ ਦੇ ਵਿੱਚ ਚੱਲ ਰਹੀਆਂ ਭਾਰਤ ਤੇ ਜਾਪਾਨ ਦੀਆਂ ਦਵੱਲੀਆਂ ਹਵਾਈ ਮਸ਼ਕਾਂ ਯਾਨੀ ਏਵੀਏਸ਼ਨ ਐਕਸਰਸਾਈਜ਼ ਦੇ ਦਰਮਿਆਨ ਪਹਿਲੀ ਵਾਰ ਭਾਰਤੀ ਧਰਤੀ ਤੋਂ ਜਾਪਾਨੀ ਜੰਗੀ ਜਹਾਜ਼ਾਂ ਨੇ ਉਡਾਨ ਭਰੀ ਹੈ। ਦੱਸ ਦਈਏ ਕਿ 9 ਤੋਂ 22 ਸਤੰਬਰ ਤੱਕ ਏਅਰਫੋਰਸ ਸਟੇਸ਼ਨ ਜੋਧਪੁਰ ਦੇ ਵਿੱਚ ਕਰਵਾਈਆਂ ਜਾ ਰਹੀਆਂ ਇਹਨਾਂ ਮਿਲਟਰੀ ਐਕਸਰਸਾਈਜ਼ ਦੇ ਵਿੱਚ ਭਾਰਤੀ ਹਵਾਈ ਫੌਜ ਦੇ ਮੋਹਰੀ ਜਹਾਜ਼ ਜਿਸ ਸਵਦੇਸ਼ੀ ਤਕਨੀਕ ਦੇ ਨਾਲ ਤਿਆਰ ਹੋਇਆ ਤੇਜਸ, ਸੁਖੋਈ 30 ਤੇ ਇਸ ਤੋਂ ਇਲਾਵਾ ਰਫਾਲ ਤੇ ਜਾਪਾਨ ਦੇ ਏਅਰ ਸੈਲਫ ਡਿਫੈਂਸ ਫੋਰਸ ਦੇ F2A ਜੰਗੀ ਜਹਾਜ਼ ਨੇ ਵੀ ਉਡਾਨ ਭਰੀ ਹੈ। ਭਾਰਤ ਤੇ ਜਾਪਾਨ ਦਵੱਲੀਆਂ ਜਿਹੜੀਆਂ ਹਵਾਈ ਮਸ਼ਕਾਂ ਨੇ ਇਹਨਾਂ ਨੂੰ ਵੀਰ ਗਾਰਜੀਅਨ 2026 ਦਾ ਨਾਮ ਦੇ ਕੇ ਇਸ ਵਾਰ ਇਹਨਾਂ ਮਸ਼ਕਾਂ ਨੂੰ ਅੰਜਾਮ ਕਰ ਰਹੇ ਆ ਦੇ ਰਹੇ ਆ ਯਾਨੀ ਕਿ ਇਹਨਾਂ ਮਿਲਟਰੀ ਐਕਸਰਸਾਈਜ਼ ਨੂੰ ਅੰਜਾਮ ਦੇ ਰਹੇ ਆ। ਵੈਸੇ ਇਸ ਤੋਂ ਪਹਿਲਾਂ ਭਾਰਤ ਤੇ ਜਾਪਾਨ ਨੇ ਸਮੁੰਦਰ ਦੇ ਵਿੱਚ ਵੀ ਸਾਂਝੀਆਂ ਫੌਜੀ ਮਸ਼ਕਾਂ ਜਿਹੜੀਆਂ ਸੀ ਉਹਨਾਂ ਨੂੰ ਅੰਜਾਮ ਦਿੱਤਾ ਸੀ। ਉੱਧਰ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਿਊਯਾਰਕ ਦੇ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ ਜਨਰਲ ਅਜਲਾਸ ਦੇ ਦਰਮਿਆਨ ਭਾਰਤ ਦੇ ਵਫਦ ਦੀ ਅਗਵਾਈ ਕਰਨਗੇ। ਇੱਕ ਵਾਰ ਫਿਰ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਯੂਨਾਈਟਿਡ ਨੇਸ਼ਨ ਦੇ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚੋਂ ਗਾਇਬ ਦਿਖਾਈ ਦੇਣਗੇ। ਵੈਸੇ ਜਦੋਂ ਜਦੋਂ ਅਮਰੀਕਾ ਨੇ ਭਾਰਤ ਦੇ ਉੱਤੇ ਟੈਰਿਫ ਲਗਾਏ ਨੇ, ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਦਾ ਆਮਾ ਸਾਹਮਣਾ ਨਹੀਂ ਕੀਤਾ। ਇਸ ਤੋਂ ਪਹਿਲਾਂ ਵੀ ਇਹ ਹੋਇਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਇੱਕ G20 ਬੈਠਕ ਦੇ ਵਿੱਚ ਸ਼ਮੂਲੀਅਤ ਨਹੀਂ ਸੀ ਕੀਤੀ ਕਿਉਂਕਿ ਉਸ ਵਕਤ ਅਮਰੀਕਾ ਨੇ ਭਾਰਤ ਦੇ ਉੱਤੇ 50% ਟੈਰਿਫ ਲਗਾਇਆ ਸੀ। ਹੁਣ ਤਾਜ਼ਾ ਮਾਮਲੇ ਦੇ ਵਿੱਚ ਅਮਰੀਕਾ ਨੇ ਰੂਸ ਦੇ ਨਾਲ ਵਪਾਰ ਕਰਨ ਵਾਲੇ ਸਾਥੀ ਦੇਸ਼ਾਂ ਦੇ ਉੱਤੇ ਜਦੋਂ 100% ਟੈਰਿਫ ਲਗਾਇਆ, ਜਿਸ 'ਚ ਭਾਰਤ ਤੇ ਚੀਨ ਦੋਵੇਂ ਸ਼ਾਮਲ ਨੇ, ਭਾਰਤ ਦੇ ਪ੍ਰਧਾਨ ਮੰਤਰੀ ਇੱਕ ਵਾਰ ਫਿਰ ਤੋਂ ਟਰੰਪ ਤੋਂ ਨਿਗਾਹਾਂ ਚੁਰਾ ਕੇ ਘਰੇ ਹੀ ਰਹਿਣਗੇ ਯਾਨੀ ਕਿ ਭਾਰਤ ਦੇ ਵਿੱਚ ਹੀ ਰਹਿਣਗੇ ਤੇ ਉਹਨਾਂ ਦੀ ਥਾਂ ਦੇ ਉੱਤੇ ਐਸ ਜੈਸ਼ੰਕਰ ਅਮਰੀਕਾ ਜਾਣਗੇ। ਜਦਕਿ ਇਹ ਭਾਰਤ ਦੇ ਕੋਲ ਚੰਗਾ ਮੌਕਾ ਵੀ ਹੋ ਸਕਦਾ ਸੀ ਕਿ ਟਰੰਪ ਦੇ ਨਾਲ ਇੱਕ ਦਵੱਲੀ ਮੁਲਾਕਾਤ ਇਸ ਮਸਲੇ ਤੋਂ ਤੁਰੰਤ ਬਾਅਦ ਕੀਤੀ ਜਾਂਦੀ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਤੇ ਦੂਸਰੇ ਦੇਸ਼ਾਂ ਦੇ ਜਿਹੜੇ ਰਾਸ਼ਟਰ ਪ੍ਰਮੁੱਖ ਨੇ ਉਹ ਟਰੰਪ ਦੇ ਨਾਲ ਦਵੱਲੀਆਂ ਮੁਲਾਕਾਤਾਂ ਕਰਨਗੇ। ਵੈਸੇ ਆਸਟ੍ਰੇਲੀਆ ਦੀ ਤਰਫ ਤੋਂ ਤਾਂ ਇਸ ਵਾਰ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਬੜਾ ਖਾਸ ਮਿਥਿਆ ਜਾ ਰਿਹਾ ਹੈ, ਕਿਉਂ ਹੈ ਅੱਗੇ ਚੱਲ ਕੇ ਆਸਟ੍ਰੇਲੀਆ ਦੀਆਂ ਖਬਰਾਂ ਚ ਦੱਸਾਂਗੇ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਲੜਕੀਆਂ ਇਸ ਕਰਕੇ ਪੜ੍ਹਾਈ ਛੱਡ ਦਿੰਦੀਆਂ ਨੇ ਕਿਉਂਕਿ ਰਹਿਣ ਦੇ ਲਈ ਕੋਈ ਉਹਨਾਂ ਦੇ ਰਹਿਣ ਦੇ ਲਾਇਕ ਭਾਰਤ ਦੇ ਵਿੱਚ ਥਾਂ ਹੀ ਨਹੀਂ ਬਚੀ। ਮੈਂ ਕਿਹਾ ਕਿ ਸਰਕਾਰ ਦੇ ਕੋਲ ਦੀਵੇ ਜਲਾਉਣ ਦੇ ਲਈ ਤਾਂ ਪੈਸੇ ਹੈਗੇ ਨੇ, ਸਾਡੇ ਲੜਕੀਆਂ ਦੇ ਲਈ ਹੋਸਟਲ ਨਹੀਂ ਹੈਗੇ। ਇਹ ਸਵਾਲ ਇੰਦੌਰ ਦੇ ਵਿੱਚ ਇੱਕ ਵਿਦਿਆਰਥਣ ਨੇ ਮੇਰੇ ਤੋਂ ਪੁੱਛਿਆ ਸੀ। ਉਹਨਾਂ ਇੰਦੌਰ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਤੋਂ ਪੜ੍ਹਨ ਦੇ ਲਈ ਉਹ ਸ਼ਹਿਰਾਂ 'ਚ ਆਈਆਂ ਨੇ, ਸ਼ਹਿਰਾਂ ਦੇ ਵਿੱਚ ਕਾਲਜਾਂ ਦੇ ਹੋਸਟਲ ਨਹੀਂ ਨੇ, ਜਾਂ ਤਾਂ ਉਹਨਾਂ ਨੂੰ PG 'ਚ ਰਹਿਣਾ ਪੈਂਦਾ। ਪਰ ਸਿਰਫ ਸੁਰੱਖਿਅਤ ਰਹਿਣ ਦੇ ਨਜ਼ਰੀਏ ਦੇ ਨਾਲ ਹੀ ਉਹਨਾਂ ਦੇ ਮਾਪਿਆਂ ਦੇ ਲੱਖਾਂ ਰੁਪਏ ਖਰਚ ਹੋ ਜਾਂਦੇ ਨੇ, ਇਸ ਕਰਕੇ ਕਈ ਵਾਰ ਤਾਂ ਉਹਨਾਂ ਨੂੰ ਪੜ੍ਹਨ ਵੀ ਨਹੀਂ ਭੇਜਦੇ। ਹਰ ਮਹੀਨੇ ਦਾ ਕਿਰਾਇਆ, ਫਿਰ ਬੇਘਰ ਹੋਣ ਦੀ ਚਿੰਤਾ, ਔਰ ਇਸ ਦਰਮਿਆਨ ਪੜ੍ਹਾਈ ਦਾ ਇੱਕ

ਜਿਹੜਾ ਉਹਨਾਂ ਨੇ ਹੁਣ ਪੂਰੇ ਦੇਸ਼ ਦੇ ਵਿੱਚ ਉਲੀਕਿਆ ਹੋਇਆ। ਅਲੱਗ ਅਲੱਗ ਸ਼ਹਿਰਾਂ ਚ ਜਾ ਕੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰ ਰਹੇ ਨੇ। ਇਸ ਦਰਮਿਆਨ ਉਹਨਾਂ ਨੇ ਇੰਦੌਰ ਚ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ, ਜਿਸ ਦੇ ਵਿੱਚ ਸਿਸਟਮ ਬਨਾਮ ਸਟੂਡੈਂਟਸ ਜਿਹੜਾ ਸੀ ਉਹ ਇਸ ਪ੍ਰੋਗਰਾਮ ਦਾ ਵਿਸ਼ਾ ਰੱਖਿਆ ਗਿਆ ਸੀ। ਵੈਸੇ ਅਲੱਗ ਅਲੱਗ ਵਿਸ਼ਿਆਂ ਤੇ ਰੱਖਦੇ ਨੇ, ਪਰ ਛਾਤਰੋਂ ਕੀ ਗੂੰਜ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਨਿਸ਼ਾਨੇ ਸਾਧੇ ਜਾਂ ਪ੍ਰਧਾਨ ਮੰਤਰੀ ਦੇ ਉੱਤੇ ਨਿਸ਼ਾਨੇ ਸਾਧੇ, ਜਿਸਦਾ ਬੀਜੇਪੀ ਦੀ ਤਰਫ ਤੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਜਵਾਬ ਦਿੱਤਾ ਗਿਆ। ਅਸਲ ਚ ਇਸ ਦਰਮਿਆਨ ਮੋਦੀ ਦੀ ਮਮਿਕਰੀ ਕਰਨ ਵਾਲੇ ਦੇ ਨਾਲ ਰਾਹੁਲ ਗਾਂਧੀ ਨੇ ਸਟੇਜ ਸਾਂਝੀ ਕੀਤੀ, ਜਿਸਦਾ ਜਵਾਬ ਦਿੰਦਿਆਂ ਹੋਇਆ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਕਿਸੇ ਦਾ ਸਰਨੇਮ ਚੁਰਾਇਆ ਜਾ ਸਕਦਾ ਹੈ, ਸੰਸਕਾਰ ਨਹੀਂ। ਭਾਜਪਾ ਨੇ ਅਧਿਕਾਰਕ ਐਕਸ ਹੈਂਡਲ ਤੋਂ ਲਿਖਿਆ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਮੋਦੀ ਇੱਕ ਬਜ਼ੁਰਗ ਮਾਨ ਨੂੰ ਇੱਜ਼ਤ ਦੇ ਰਹੇ ਨੇ, ਤੇ ਦੂਜੇ ਪਾਸੇ ਰਾਹੁਲ ਗਾਂਧੀ ਉਹਨਾਂ ਦੇ ਆਪਣੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ। ਇਹੀ ਫਰਕ ਹੈ ਸੰਸਕਾਰ ਤੇ ਵਿਖਾਵੇ ਦੀ ਰਾਜਨੀਤੀ ਦੇ ਵਿੱਚ। ਜਿਸ ਉਮਰ ਦੇ ਵਿੱਚ ਇੱਜ਼ਤ ਮਿਲਣੀ ਚਾਹੀਦੀ ਹੈ, ਰਾਹੁਲ ਗਾਂਧੀ ਦਾ ਇਹ ਰਵੱਈਆ ਉਹਨਾਂ ਦੀ ਸੋਚ ਦੇ ਬਾਰੇ ਇੱਕ ਨਜ਼ਰੀਆ ਸਾਂਝਾ ਕਰਦਾ ਹੈ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਜਨਸਭਾ ਨੂੰ ਸੰਬੋਧਨ ਕੀਤਾ ਸੀ। ਇਸ ਤੋਂ ਪਹਿਲਾਂ ਭਾਸ਼ਣ ਦੇ ਦਰਮਿਆਨ ਉਹਨਾਂ ਦੀ ਨਜ਼ਰ ਭੀੜ ਦੇ ਵਿੱਚ ਖੜੀ ਇੱਕ ਬਜ਼ੁਰਗ ਮਹਿਲਾ ਤੇ ਪਈ ਸੀ। ਮੋਦੀ ਨੇ ਭਾਸ਼ਣ ਦਰਮਿਆਨ ਵਿੱਚ ਹੀ ਰੋਕਿਆ ਤੇ ਉੱਥੇ ਮੌਜੂਦ ਆਯੋਜਕਾਂ ਤੋਂ ਮਹਿਲਾ ਨੂੰ ਕੁਰਸੀ ਦੇਣ ਦੇ ਲਈ ਕਿਹਾ। ਇਸ ਤੋਂ ਬਾਅਦ ਸ਼ਨੀਵਾਰ ਦੇ ਦਿਨ ਇੰਦੌਰ ਦੇ ਵਿੱਚ ਜਦੋਂ ਰਾਹੁਲ ਗਾਂਧੀ ਦਾ ਪ੍ਰੋਗਰਾਮ ਹੋਇਆ ਤਾਂ ਇਸ ਦਰਮਿਆਨ ਇੱਕ ਪਰਫਾਰਮਰ ਨੇ ਮੋਦੀ ਦੇ ਇਸ ਕੁਰਸੀ ਮੰਗਵਾਉਣ ਵਾਲੇ ਵਾਕੇ ਦੀ ਨਕਲ ਉਤਾਰੀ, ਤੇ ਇਸ ਦਰਮਿਆਨ ਰਾਹੁਲ ਗਾਂਧੀ ਵੀ ਸਟੇਜ ਦੇ ਉੱਤੇ ਮੌਜੂਦ ਸੀ। ਉਧਰ ਭਾਰਤ ਦੀ ਖਬਰਾਂ ਦੀ ਵਿਸਤਾਰ ਨੂੰ ਅੱਗੇ ਤੋਰੀਏ ਤੇ ਦੂਜੇ ਪਾਸੇ ਇੱਕ ਖਬਰ ਜਿਹੜੀ ਹੈ ਉਹ ਵੀ ਸਕੂਲਾਂ ਦੇ ਨਾਲ ਹੀ ਜੁੜੀ ਹੋਈ ਹੈ। ਦੱਸ ਦਈਏ ਕਿ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਜਿਹੜੇ ਹੁਣ ਭਾਰਤ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਅੰਦਰ ਅਲੱਗ ਅਲੱਗ ਛੋਟੀਆਂ ਸ਼ਹਿਰਾਂ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੀ ਵਿਵਸਥਾ ਦੇ ਉੱਤੇ ਸਵਾਲ ਚੁੱਕ ਰਹੇ ਨੇ। ਸਕੂਲਾਂ ਨੂੰ ਬਦਲਣ ਦੀ ਗੁਹਾਰ ਜਿਹੜੀ ਹੈ ਸਰਕਾਰ ਤੋਂ ਲਗਾਈ ਜਾ ਰਹੀ ਹੈ। ਇਸ ਦਰਮਿਆਨ ਉਹ ਮਹਾਰਾਸ਼ਟਰ ਦੇ ਗੜਚਿਰੌਲੀ ਪਹੁੰਚੇ, ਜਿੱਥੇ ਇੱਕ ਸਕੂਲ ਦਾ ਦੌਰਾ ਕਰਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ। ਅਭਿਜੀਤ ਦੀਪਕੋ ਨੇ ਵੀਡੀਓ ਦੇ ਵਿੱਚ ਦਾਅਵਾ ਕੀਤਾ ਕਿ ਮਹਾਰਾਸ਼ਟਰ ਦਾ ਇਹ ਆਦਿਵਾਸੀ ਇਲਾਕਾ ਹੈ, ਇੱਥੇ ਗਰਲਸ ਵਾਸ਼ਰੂਮ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹਾ ਹੈ, ਪਰ ਇਸਦਾ ਦਰਵਾਜ਼ਾ ਤੇ ਦੀਵਾਰ ਹੈ ਹੀ ਨਹੀਂ, ਇਸ ਦੀ ਬਣੀ ਹੀ ਨਹੀਂ। ਉਹਨਾਂ ਕਿਹਾ ਕਿ ਇਸ ਕਥਿਤ ਸਕੂਲ ਦੇ ਵਿੱਚ ਟਾਇਲਟ ਦੀ ਹਾਲਤ ਵੀ ਦਿਖਾਈ ਦਿੰਦੀ ਹੈ, ਜੋ ਕਿ ਕਾਫੀ ਗੰਦੀ ਪਈ ਹੈ। ਉਹਨਾਂ ਕਿਹਾ ਕਿ ਸਕੂਲ ਬੈਗ ਦੇ ਉੱਤੇ ਤਾਂ ਮੁੱਖ ਮੰਤਰੀ ਦੀ ਤਸਵੀਰ ਹੈਗੀ ਹੈ, ਪਰ ਸਕੂਲ ਦੇ ਵਿੱਚ ਟਾਇਲਟ ਵੀ ਬਣਾ ਦਵੋ, ਚਾਹੇ ਉੱਥੇ ਤਸਵੀਰ ਵੀ ਲਗਾ ਲਵੋ ਤੁਸੀਂ। ਉਹਨਾਂ ਕਿਹਾ ਕਿ ਜਿੱਥੇ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ ਉੱਥੇ ਮੁੱਖ ਮੰਤਰੀ ਬੈਗ ਤਾਂ ਦੇ ਰਹੇ ਨੇ, ਪਰ ਬੁਨਿਆਦੀ ਸਹੂਲਤਾਂ ਦੇਣ ਦੇ ਮਾਮਲੇ ਦੇ ਵਿੱਚ ਕੋਈ ਵੀ ਪ੍ਰਚਾਰ ਤੇ ਪ੍ਰਸਾਰ ਨਹੀਂ ਹੋ ਰਿਹਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇੱਕੋ ਹੀ ਗੁਜ਼ਾਰਿਸ਼ ਹੈ ਕਿ ਚਾਹੇ ਫੋਟੋ ਲਗਾ ਕੇ ਹੀ ਸਹੀ, ਪਰ ਸਕੂਲਾਂ ਦੇ ਵਿੱਚ ਬੱਚਿਆਂ ਦੇ ਲਈ ਟਾਇਲਟਸ ਦੀ ਵਿਵਸਥਾ ਜ਼ਰੂਰ ਕੀਤੀ ਜਾਵੇ। ਉੱਥੇ ਖਬਰ ਏਜੰਸੀ PTI ਦੇ ਮੁਤਾਬਕ ਅਰਾਵਲੀ ਦੇ ਵਿੱਚ ਖਦਾਨਾਂ ਦਾ ਕੰਮ ਜਿਹੜਾ ਉਸਨੂੰ ਹੁਣ ਸਰਕਾਰ ਦੀ ਤਰਫ ਤੋਂ ਵੈਸੇ ਪਿਛਲੇ ਕੁਝ ਮਹੀਨਿਆਂ ਤੋਂ ਰੋਕਿਆ ਹੋਇਆ ਸੀ, ਪਰ ਇਸ ਦਰਮਿਆਨ ਸਰਕਾਰ ਦੇ ਉੱਤੇ ਜਿਹੜੇ ਸਵਾਲ ਉੱਠ ਰਹੇ ਸੀ। ਅਰਾਵਲੀ ਭਾਰਤ ਦੀ ਸਭ ਤੋਂ ਪੁਰਾਣੀ ਪਹਾੜੀ ਜਿਹੜੀਆਂ ਚੋਟੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਹੈ। PTI ਦੇ ਵਿੱਚ ਜਾਰੀ ਖਬਰ ਦੇ ਮੁਤਾਬਕ ਇੱਥੇ ਖਦਾਨ ਦਾ ਕੰਮ ਕਰਨ ਦੇ ਨਾਲ ਹਾਲਾਤ ਜਿਸ ਕਿਸਮ ਦੇ ਪੈਦਾ ਹੋ ਗਏ ਨੇ ਉਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ। ਮਾਰਾਂ ਦੇ ਹਵਾਲੇ ਦੇ ਨਾਲ ਦਿੱਲੀ ਤੋਂ ਗੁਜਰਾਤ ਤੱਕ ਫੈਲੀ ਅਰਾਵਲੀ ਦੀਆਂ ਪਹਾੜੀਆਂ ਦੇ ਦਾਇਰੇ ਚ 20 ਲੱਖ ਲੀਟਰ ਪਾਣੀ ਜ਼ਮੀਨ ਦੇ ਅੰਦਰ ਪਹੁੰਚ ਸਕਦਾ ਹਰ ਸਾਲ, ਪਰ ਇਸ ਜਿਹੜੀ ਪਹਾੜੀ ਇਲਾਕਾ ਹੈ ਇਸ ਦੇ ਵਿੱਚ ਖਦਾਨਾਂ ਦਾ ਕੰਮ ਹੋ ਰਿਹਾ, ਜਿਸ ਦੇ ਚੱਲਦਿਆਂ ਪਹਾੜੀਆਂ ਨੂੰ ਤੋੜਿਆ ਜਾ ਰਿਹਾ। ਵੈਸੇ ਵੀ ਕੇਂਦਰ ਸਰਕਾਰ ਨੇ ਹੁਣ ਨਵੀਂ ਪਰਿਭਾਸ਼ਾ ਜਾਰੀ ਕੀਤੀ ਸੀ ਕਿ 100 ਮੀਟਰ ਜਾਂ ਉਸ ਤੋਂ ਘੱਟ ਉੱਚੀਆਂ ਜਿਹੜੀਆਂ ਉਹਨਾਂ ਨੂੰ ਪਹਾੜੀਆਂ ਨਹੀਂ ਮੰਨਿਆ ਜਾਏਗਾ। ਸੋ ਜ਼ਾਹਰ ਜੀ ਗੱਲ ਹੈ ਕਿ ਉੱਥੇ ਖਦਾਨਾਂ ਦਾ ਕੰਮ ਬੜੀ ਆਸਾਨੀ ਦੇ ਨਾਲ ਹੋ ਪਾ ਰਿਹਾ ਹੈ। ਉੱਥੇ ਹੀ ਪੰਜਾਬ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਜਬਰ ਜਨਾਹ ਦੇ ਕਥਿਤ ਦੋਸ਼ਾਂ ਚ ਘਿਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਤੇ ਅਕਾਲ ਤਖਤ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਦੇ ਖਿਲਾਫ ਕਾਰਵਾਈ ਕਰਦਿਆਂ ਅਕਾਲ ਤਖਤ ਨੇ ਦੋਵਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ। ਸਿੱਖ ਸੰਗਤ ਨੂੰ ਇਹਨਾਂ ਦੇ ਨਾਲ ਕੋਈ ਸਾਂਝ ਨਾ ਰੱਖਣ ਦੇ ਹੁਕਮ ਦਿੱਤੇ ਗਏ ਨੇ। ਫੈਸਲਾ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਅਕਾਲ ਤਖਤ ਦੀ ਹੀ ਫਸੀਲ ਤੋਂ ਸੁਣਾਇਆ ਗਿਆ। ਭਾਰਤ ਪੰਜਾਬ ਦੀਆਂ ਖਬਰਾਂ ਦੀ ਵਿਸਤਾਰ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਣੀ ਸਾਂਝੇ ਕਰਨਗੇ, ਪਰ ਆਓ ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਚੱਲਦੇ ਹਾਂ। ਪਹਿਲਾਂ ਉਹ ਖਬਰ ਜਿਸ ਦੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਸੀ ਕਿ ਆਸਟ੍ਰੇਲੀਆ ਦੀ ਇਸ ਵਾਰ
ਯੂਨਾਈਟਿਡ ਨੇਸ਼ਨ ਦੀ

जनरल असेंबली सेशन यानी संयुक्त राष्ट्र का जिहड़ा महासभा इजलास है उस दे विच शमूलियत किन्नी अहम है। इस करके क्योंकि आस्ट्रेलिया के प्रधानमंत्री इत्थे पहुंच चुके ने अमरीका दे विच, और अमरीका दे विच ओह यूनाइटेड नेशन दे एक होर महत्वपूर्ण और सब तो महत्वपूर्ण अदारे अज की तरीक दे विच था, जिस किस्म का जंगा का माहौल बनया होया उस दे विच सिक्योरिटी कौंसल जिस च पांच ही पक्के मैंबर ने पर घटो घट कच्चे मैंबर दे तौर ते जिन्हां नूं गेस्ट मुल्क भी या फिर ऑब्जर्वर मुल्क भी कह लिया जांदा है, उस दे तौर दे उत्ते आस्ट्रेलिया की बिडिंग यानी आस्ट्रेलिया की दावेदारी पेश करन दे लई पहुंचे हुए ने। प्रधानमंत्री कैनबरा दे डिजिटल सेफ्टी दे क्लाइमेट चेंज दे ते आर्टिफिशियल इंटेलिजेंस दे रेगुलेशन दे उत्ते जिहड़े ट्रैक रिकॉर्ड ने उन्हां नूं भी यूनाइटेड नेशन दे जनरल असेंबली सेशन दे विच रखणगे। पर इस दरमियान उन्हां दी अमरीकी सदर दे नाल मुलाकात भी है, किवें गल्लबात करणगे उन्हां दे नाल, क्योंकि अमरीकी राष्ट्रपति तां हमेशा इह चाहुंदे ने कि जिहड़ियां अमरीकी कंपनियां ने उन्हां नूं फायदा मिले चाहे किसी दूसरे देश दे विच जिवें मर्जी नुकसान हुंदा होवे। अजाहे दे विच मेटा गूगल वर्गियां कंपनियां जिन्हां दे उत्ते यह दावा किया जा रहा है कि आस्ट्रेलिया दे विच चंगी लगाम लगा के रखी जा रही है, चाहे 16 साल तो घट उम्र के बच्चों के लिए सोशल मीडिया खात्या की पाबंदी हो, चाहे आर्टिफिशियल इंटेलिजेंस लॉज के अंदर जिहड़ियां तब्दीलियां हो, चाहे जिस दिन उन्होंने उड़ान भरी सी उस दिन यह कानून के मेटा दे स्मार्ट ग्लासिस का जिहड़ा इस्तेमाल है वह पबलिक जिहड़ियां बिल्डिंग्स ने उन्हां दे विच नहीं किया जाएगा। ऐसे बहुत सारे ऐलान जिहड़े ने अमरीका ने पिछे जे किते ने, अमरीकी राष्ट्रपति इस तो खुश नहीं होणगे। पर दूसरे पासे सब तो अहम मसला जिहड़ा आस्ट्रेलिया दे लई ओह इह है कि यूनाइटेड नेशन दे इस जनरल असेंबली सैशन दे विच आस्ट्रेलिया अपनी बिडिंग दायर करेगा साल 2029 ते 2030 दे लई, यानी 2 सालां दे लई आस्ट्रेलिया जिहड़ा सिक्योरिटी कौंसल दा जिन्हों सलामती कौंसल भी कह लिया जाता है उसका जिहड़ा ऑब्जर्वर मुल्क बनना चाहता है। वैसे इस दे वास्ते जिहड़ियां वोटां ने वो साल 2028 दे मध्य तो पहला पहला पै जाणगियां, पहले मध्य तो पहला पहला, पर आस्ट्रेलिया नूं लॉबिंग हुणे तो करनी होएगी, अलग अलग देशों नूं अपने हक दे विच लियाना होएगा। क्योंकि आखिरी बार भी जदों आस्ट्रेलिया ने यह दावेदारी अपने कोल रखी सी 2013-14 दे विच उदों भी रूस दे उत्ते बड़े इल्जाम लगे सी, उदों जिहड़ियां मलेशिया की एयरलाइन फ्लाइट सी MH17 उस नूं रूसी मिजाइल दे राहीं फुंडन दा जिहड़ा एक मामला दुनिया भर च चर्चा दा विशा बनिया सी, उदों आस्ट्रेलिया ही यूनाइटेड नेशन दी सिक्योरिटी कौंसल दा ऑब्जर्वर मुल्क सी ते रूस दे खिलाफ चंगियां जिहड़ियां कारवाइयां ओह कीतियां गईयां सी सिक्योरिटी कौंसल दे विच, भावें कि रूस खुद सिक्योरिटी कौंसल दा पक्का मैंबर है। अजय दे विच हुण एल्बनीज आस्ट्रेलिया दे रोल नूं किन्नी शिद्दत दे नाल आस्ट्रेलिया ने पिछली बार निभाया सी उस नूं करन दी गल कहणगे, और इसे मसले दे उत्ते यूरोपी मुल्कां दी हमायत हासिल करेंगे, पर इन्नी आसान नहीं होएगी। यूरोपी मुल्कां दी हमायत इस करके नहीं मिल सकदी इन्नी आसानी दे नाल क्योंकि आस्ट्रेलिया दे नाल एक होर यूरोपी मुल्क फिनलैंड अपनी दावेदारी पेश कर रहे सिक्योरिटी कौंसल दी इस टेंपरेरी सीट दे वास्ते फिनलैंड भी मैदान च होएगा, हालांकि यूक्रेन फिनलैंड नूं अपनी हमायत दिंदा है जां आस्ट्रेलिया नूं, ये भी इथों पता चल जाएगा कि आखिरकार आस्ट्रेलिया ने जिहड़ियां हुण तक इन्नियां वड्डियां करोड़ां डालर दियां फौजी मददां जिहड़ियां ने यूक्रेन नूं भेजियां ने कि उह पूरे पूरियां चढ़दियां ने कि नहीं, क्योंकि जदों इंटरनेशनल प्लेटफॉर्म्स दे विच खड़न दी गल आंदी है तां कि यूक्रेन आस्ट्रेलिया दे नाल खड़दा है कि नहीं इस दा भी नितारा हो जाएगा। खैर इहतों इलावा एंथनी अल्बनीज ने न्यूज़ कॉर्प नाम दी जिहड़ी खबर कंपनी है अखबारी कंपनी है या टीवी चैनल चलाते हैं, इन्हां दी साबका एग्जैकटिव सियोबान मैकिना नूं आस्ट्रेलिया दी नवी राजदूत नियुक्त किया है। न्यूयॉर्क दे विच जिहड़ा कौंसल जनरल दा अहुदा होएगा वह हुण सिबॉन दे कोल होएगा। सिबॉन मैकिना जिहड़े हुण इस तो पहला न्यूज़ कॉर्प दे विच अपनियां चंगियां भूमिकावां निभा चुके ने वह हैदर रिडॉट दी थां लैणगे। हैदर रिडॉट इस तो पहला आस्ट्रेलिया इंडस्ट्री ग्रुप दे जिहड़े चीफ एग्जैकटिव भी रह चुके ने, ते उहनां दी इसे साल दसंबर महीने दे विच इह जिहड़ी पोस्ट है वह मुक जाणी है, उस तो बाद मैकिना ने उहनां दी थां संभाल लेनी है कुर्सी। उथे आस्ट्रेलिया दीयां खबरां दी जदों गल तुरदी हो है तां अगलियां कुछ खबरां सांझियां करन तों पहलां शरीर दे नाल जुड़ी हुई सांझ पा लईए। शरीरक संरचना किवें है, अक्सर कहा जांदा है कि इंसान हड्ड मास दा
ਬਣਿਆ ਹੋਇਆ ਇੱਕ ਪੁਤਲਾ ਹੈ, ਪਰ ਇਹ ਹੱਡ ਮਾਸ ਕਾਹਦੇ ਬਣੇ ਹੋਏ ਨੇ? ਇਹਦੇ ਬਾਰੇ ਤਾਂ ਵਿਸਤਾਰ ਦੇ ਵਿੱਚ ਅਸੀਂ ਤੁਹਾਨੂੰ ਅੱਜ ਸ਼ਾਮ ਦੇ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਦੱਸਾਂਗੇ, ਸਰੀਰਕ ਸੰਰਚਨਾ ਦੇ ਬਾਰੇ, ਕਿਸ ਕਿਸਮ ਦੇ ਨਾਲ ਜਿਹੜੇ ਸਰੀਰ ਦੇ ਜਿਹੜੀ ਸੰਰਚਨਾ ਹੁੰਦੀ ਹੈ, ਕਿਉਂ ਇਹ ਕਿਹਾ ਜਾਂਦਾ ਹੈ ਕਿ ਸਰੀਰ ਜਿਹੜਾ ਉਹ ਜਿਹੜਾ ਤਾਰਿਆਂ ਤੋਂ ਜਾਂ ਉੱਪਰਲੇ ਜਿਹੜਾ ਯੂਨੀਵਰਸ ਦੇ ਵਿੱਚ ਜਿਹੜੇ ਜੋ ਵੀ ਕੁਝ ਮੌਜੂਦ ਆ ਉਸਦੇ ਸੁਮੇਲ ਦੇ ਨਾਲ ਬਣਿਆ ਹੋਇਆ, ਇਸ ਦੇ ਵਿਸਤਾਰ ਦੇ ਬਾਰੇ ਦੱਸਾਂਗੇ, ਔਰ DNA RNA ਇਹਨਾਂ ਦੋਹਾਂ ਦੇ ਬਾਰੇ ਵੀ ਤੁਹਾਡੇ ਨਾਲ ਸਾਂਝ ਪਾਵਾਂਗੇ। ਪਰ ਮੋਟੇ ਤੌਰ ਦੇ ਉੱਤੇ ਜਿਹੜਾ DNA ਜਾਂ RNA ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਇਹ ਅਸਲ ਦੇ ਵਿੱਚ ਹੈ ਕੀ ਨੇ, ਇਹਨਾਂ ਦੇ ਬਾਰੇ ਤਾਂ ਦੱਸਾਂਗੇ। ਹੁਣ mRNA ਦੇ ਬਾਰੇ ਜਿਹੜਾ ਖਬਰ ਦੇ ਵਿੱਚ ਦੱਸਣਾ ਜ਼ਰੂਰੀ ਹੈ। ਉਹ ਖਬਰ ਇਹ ਹੈ ਕਿ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਕੈਂਸਰ ਦੇ ਉੱਤੇ ਖੋਜ ਕਰਨ ਵਾਲੇ 4 ਮੈਡੀਕਲ ਰਿਸਰਚਰਸ ਨੂੰ ਲਗਭਗ 2.25 ਮਿਲੀਅਨ ਯਾਨੀ ਕਿ ਲਗਭਗ $22 ਲੱਖ ਹਰ ਇੱਕ ਰਿਸਰਚਰ ਨੂੰ ਜਿਹੜੇ ਨੇ ਉਹ ਦਿੱਤੇ ਜਾਣਗੇ ਚਿਲਡਰਨਸ ਕੈਂਸਰ ਕੋਲੈਬ ਟ੍ਰਾਂਸਫੋਰਮੇਟਿਵ ਥੈਰੇਪੀਜ਼ ਇੰਪੈਕਟ ਪ੍ਰੋਗਰਾਮ ਦੇ ਸਿਰਲੇਖ ਦੇ ਤਹਿਤ। ਇਹ ਇਸ ਦੇ ਵਿੱਚ ਇੱਕ ਤਾਂ ਰਿਸਰਚ ਜਿਹੜੀ ਉਹ ਪ੍ਰੋਫੈਸਰ ਵਿਹਿੰਦਾ ਵਿਕਰਮਾ ਸਿੰਘ ਦੀ ਹੈ, ਤਮਿਲ ਮੂਲ ਦੇ ਨੇ ਇਹ, ਔਰ ਵਾਲਟਰ ਤੇ ਐਲੀਜ਼ਾ ਹਾਲ ਇੰਸਟੀਚਿਊਟ ਮੈਡੀਕਲ ਰਿਸਰਚ ਦੇ ਨਾਲ ਜੁੜਿਆ ਹੋਇਆ, ਜਿਹੜਾ ਉਹਦੇ ਨਾਲ ਇਹ ਜੁੜੇ ਹੋਏ ਨੇ। ਇਹਨਾਂ ਨੇ ਹੁਣ ਤੱਕ ਜਿਹੜੀ ਆਪਣੀ ਰਿਸਰਚ ਕੀਤੀ ਆ ਉਹ ਇਹ ਹੈ ਕਿ mRNA ਥੈਰੇਪੀਜ਼ ਦੇ ਨਾਲ ਜਿਹੜੇ ਕੈਂਸਰ ਦੇ ਟਿਊਮਰਸ ਨੇ ਉਹਨਾਂ ਨੂੰ ਕਿਵੇਂ ਦਬਾਇਆ ਜਾ ਸਕੇ ਜਾਂ ਉਹਨਾਂ ਦੀ ਜਿਹੜਾ ਇਲਾਜ ਹੈ ਉਹ ਘਰੋਂ ਹੀ ਕਿੱਦਾਂ ਕੀਤਾ ਜਾ ਸਕੇ। ਵੈਸੇ ਇਸ ਇਲਾਜ ਦੀ ਵਿਧੀ ਦੇ ਬਾਰੇ ਜਾਂ ਹੋਰ ਇਸ ਗ੍ਰਾਂਟਾਂ ਦੇ ਬਾਰੇ ਤਾਂ ਤੁਹਾਨੂੰ ਦੱਸਦੇ ਚੱਲਦੇ ਆ, ਪਰ ਮੋਟੇ ਤੌਰ ਦੇ ਉੱਤੇ mRNA ਵਿਧੀ ਦੇ ਬਾਰੇ ਸਮਝਣਾ ਜ਼ਰੂਰੀ ਹੈ। mRNA ਅਸਲ ਦੇ ਵਿੱਚ ਇਹਨਾਂ ਨੂੰ ਅੰਗਰੇਜ਼ੀ ਚ ਮੈਸੇਂਜਰ RNA ਕਹਿ ਲਿਆ ਜਾਂਦਾ ਹੈ। ਹੁਣ RNA ਤੇ DNA ਦੇ ਵਿੱਚ ਫਰਕ ਕੀ ਹੋ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਸੁਣ ਲਿਓ, ਪਰ ਮੋਟੇ ਤੌਰ ਦੇ ਉੱਤੇ ਜਿਹੜਾ ਮੈਸੇਂਜਰ RNA ਉਹ ਸਾਡੇ ਸਰੀਰ ਦੇ ਸੈਲਸ ਦੇ ਵਿੱਚ ਪਾਇਆ ਜਾਣ ਵਾਲਾ ਇੱਕ ਮੋਲੀਕਿਊਲ ਹੁੰਦਾ ਹੈ, ਪੰਜਾਬੀ ਚ ਆਪਾਂ ਅਣੂ ਕਹਿ ਲੈਂਦੇ ਹਾਂ, ਜੋ ਕਿ DNA ਤੋਂ ਇੱਕ ਕਿਸਮ ਦਾ ਮੈਸੇਜ ਲੈ ਕੇ ਇੱਕ ਸੁਨੇਹਾ ਲੈ ਕੇ ਪ੍ਰੋਟੀਨ ਬਣਾਉਣ ਦਾ ਕੰਮ ਕਰਦਾ ਹੈ। ਸੌਖੇ ਤੌਰ ਤੇ ਉੱਤੇ ਤੁਹਾਨੂੰ ਸਮਝਾ ਦਿੰਦਾ ਕਿ DNA ਜਿਹੜਾ ਉਹ ਇੱਕ ਸਮਝ ਲਵੋ ਕਿ ਇੱਕ ਰੈਸਿਪੀ ਬੁੱਕ ਵਰਗਾ ਹੋ ਗਿਆ, ਪਰ ਉਹ ਰੈਸਿਪੀ ਬੁੱਕ ਇੱਕ ਲਾਇਬ੍ਰੇਰੀ ਤੋਂ ਬਾਹਰ ਨਹੀਂ ਜਾ ਸਕਦੀ। ਇਸ ਕਰਕੇ ਜੇ ਤੁਸੀਂ ਕਿਸੇ ਕਿਸਮ ਦੀ ਖਾਸ ਰੈਸਿਪੀ ਆਪਣੇ ਘਰੇ ਆ ਕੇ ਤਿਆਰ ਕਰਨੀ ਹੈ ਤਾਂ mRNA ਉਸ ਕਿਤਾਬ ਦੇ ਵਿੱਚੋਂ ਉਸ ਰੈਸਿਪੀ ਦੀ ਬੁੱਕ ਦੇ ਵਿੱਚੋਂ ਆਪਣੀ ਪੜ੍ਹਾਈ ਕਰੇਗਾ ਤੇ ਫਿਰ ਉਹੀ ਜਿਹੜਾ ਖਾਣਾ ਉਹ ਤੁਸੀਂ ਘਰੇ ਆ ਕੇ ਬਣਾ ਸਕੋਗੇ, ਯਾਨੀ ਤੁਹਾਡੇ ਪ੍ਰੋਟੀਨ ਜਿਹੜੇ ਨੇ ਤੁਹਾਡੇ ਸਰੀਰ ਦੇ ਵਿੱਚ ਉਹ ਖਾਣਾ ਬਣਾ ਸਕਣਗੇ। ਉਦਾਹਰਨ ਦੇ ਤੌਰ ਦੇ ਉੱਤੇ DNA ਤਾਂ ਸਾਡੇ ਸਰੀਰ ਦੇ ਵਿੱਚ ਜਿਹੜੇ ਨਿਊਕਲੀਅਸ ਹੁੰਦੇ ਨੇ, ਸਾਡੇ ਸਰੀਰ ਦਾ ਜਿਹੜਾ ਬਲੂ ਪ੍ਰਿੰਟ ਹੁੰਦਾ ਹੈ ਉਹ ਉਹਨਾਂ DNAs ਦੇ ਵਿੱਚ ਰਹਿੰਦਾ। ਹੁਣ mRNA DNA ਤੋਂ ਇਹਦੀ ਕਾਪੀ ਤਿਆਰ ਕਰ ਲੈਂਦਾ। ਇਸੇ ਕਰਕੇ ਜਿਹੜਾ mRNA ਹੈ ਉਹਦੀ ਵਰਤੋਂ ਜਿਹੜੀ ਆਮ ਤੌਰ ਦੇ ਉੱਤੇ ਇਲਾਜ ਦੀ ਵਿਧੀਆਂ ਚ ਕੀਤੀ ਜਾਂਦੀ ਹੈ। ਸੁਣਿਆ ਹੋਏਗਾ ਤੁਸੀਂ COVID-19 ਦੇ ਸਮੇਂ ਜਿਹੜੀਆਂ ਵੈਕਸੀਨਸ ਵੀ ਤਿਆਰ ਕੀਤੀਆਂ ਸੀ, ਫਾਈਜ਼ਰ ਨੇ, ਮੋਡਰਨਾ ਨੇ, ਐਸਟ੍ਰਾਜ਼ੈਨਿਕਾ ਨੇ, ਉਹ ਚ mRNA ਟੈਕਨੋਲੋਜੀ ਦੀ ਵਰਤੋਂ ਕੀਤੀ ਗਈ ਸੀ। ਉਹ ਵੈਕਸੀਨਸ ਸਾਡੇ ਸੈੱਲਾਂ ਨੂੰ ਵਾਇਰਸ ਦੇ ਜਿਹੜੇ ਨੁਕਸਾਨ ਰਹਿਤ ਹਿੱਸੇ ਹੁੰਦੇ ਨੇ ਉਹਨਾਂ ਦੇ ਵਿੱਚੋਂ, ਜਿਹਨਾਂ ਨੂੰ ਸਪਾਈਕ ਪ੍ਰੋਟੀਨ ਕਹਿ ਲੈਂਦੇ ਆ, ਉਹਨਾਂ ਚੋਂ ਪ੍ਰੋਟੀਨ ਬਣਾਉਣ ਦਾ ਸੁਨੇਹਾ ਦਿੰਦੀ ਹੈ ਤੇ ਫਿਰ ਜਿਹੜਾ ਸਾਡਾ ਇਮਿਊਨ ਸਿਸਟਮ ਹੈ ਜਿਹੜਾ ਬਿਮਾਰੀਆਂ ਦੇ ਨਾਲ ਲੜਦਾ ਹੈ ਉਹਦੀ ਪਛਾਣ ਕਰਕੇ ਫਿਰ ਐਂਟੀਬਾਡੀਜ਼ ਜਿਹੜਾ ਉਹ ਬਣਾਉਣੀਆਂ ਸਿੱਖ ਲੈਂਦਾ ਤੇ mRNA ਵਾਲਾ ਇੰਜੈਕਸ਼ਨ ਜਦੋਂ ਸਾਡੇ ਸਰੀਰ ਦੇ ਵਿੱਚ ਜਾਂਦਾ ਤਾਂ ਸਾਡੇ ਹੀ ਸਰੀਰ ਦੇ ਮੋਲੀਕਿਊਲਸ ਜਿਹੜੇ ਬਿਮਾਰ ਮੋਲੀਕਿਊਲਸ ਨੇ ਉਹ ਚੰਗੇ ਮੋਲੀਕਿਊਲਸ ਦੇ ਉੱਤੇ ਜਿਹੜੇ ਚੰਗੇ ਮੋਲੀਕਿਊਲਸ ਨੇ ਉਹ ਬਿਮਾਰ ਮੋਲੀਕਿਊਲਸ ਦੇ ਉੱਤੇ ਹਾਵੀ ਹੁੰਦੇ ਨੇ ਤੇ ਫਿਰ ਸਾਡਾ ਹੀ ਸਰੀਰ ਜਿਹੜਾ ਉਹ ਐਂਟੀਬਾਡੀਜ਼ ਹੌਲੀ ਹੌਲੀ ਬਣਾਉਣ ਲੱਗ ਪੈਂਦਾ ਤੇ ਇਸੇ ਤਰੀਕੇ ਦੇ ਨਾਲ ਉਸ ਬਿਮਾਰੀ ਦੇ ਵਿੱਚੋਂ ਬਾਹਰ ਆ ਜਾਂਦੇ। ਇਹੀ ਤਕਨੀਕ ਹੁਣ ਕੈਂਸਰ ਦੇ ਵਿੱਚ ਵਰਤੀ ਜਾਂਦੀ ਹੈ, ਵੈਸੇ ਵੀ ਵਰਤੀ ਜਾਂਦੀ ਹੈ, ਏਦਾਂ ਤਾਂ ਨਹੀਂ ਹੈ ਕਿ ਹੁਣ ਤੱਕ ਨਹੀਂ ਸੀ ਵਰਤੀ ਜਾਂਦੀ, ਪਰ ਇਸ ਤਕਨੀਕ ਨੂੰ ਘਰ ਘਰ ਕਿੱਦਾਂ ਪਹੁੰਚਾਇਆ ਜਾਵੇ, ਖਾਸ ਤੌਰ ਦੇ ਉੱਤੇ ਬੱਚਿਆਂ ਦੇ ਕੈਂਸਰ ਦੇ ਉੱਤੇ, ਅਲੱਗ ਅਲੱਗ ਕਿਸਮ ਦੇ ਕੈਂਸਰ ਨੇ ਜਿਹੜੇ ਉਹਨਾਂ ਦੇ ਵਿੱਚ ਇਲਾਜ ਜਿਹੜਾ ਸੁਖਾਲਾ ਕਿੱਦਾਂ ਬਣਾਇਆ ਜਾ ਸਕੇ ਉਸ ਦੇ ਉੱਤੇ ਰਿਸਰਚ ਚੱਲ ਰਹੀ ਹੈ। ਇੱਕ ਤਾਂ ਜਿਹੜੀ $22 ਲੱਖ ਦੀ ਗ੍ਰਾਂਟ ਹੈ ਉਹ ਪ੍ਰੋਫੈਸਰ ਵਿਹੰਦਾ ਵਿਕਰਮਾ ਸਿੰਘ ਨੂੰ ਜਾਏਗੀ, ਦੂਜੀ ਗ੍ਰਾਂਟ ਜਾਏਗੀ ਪ੍ਰੋਫੈਸਰ ਲੀ ਵਾਂਗ ਨੂੰ, ਇਹ ਮਨਾਸ਼ ਯੂਨੀਵਰਸਿਟੀ ਦੇ ਨੇ। ਇਹਨਾਂ ਦਾ ਕੰਮ ਇਹ ਹੈ ਕਿ ਜਿਹੜਾ ਹਾਈ ਗ੍ਰੇਡ ਗਿਲੋਮਾ ਇੱਕ ਕਿਸਮ ਦਾ ਇਹ ਬੜਾ ਚਾਈਲਡਹੁੱਡ ਕੈਂਸਰ ਹੀ ਹੁੰਦਾ, ਬੜੇ ਤੇਜ਼ੀ ਦੇ ਨਾਲ ਬੜੇ ਅਗਰੈਸਿਵ ਤਰੀਕੇ ਦੇ ਨਾਲ ਇਹ ਸਰੀਰ ਦੇ ਵਿੱਚ ਵੱਧਦਾ, ਇਹਦੀ ਅਗਰੈਸ਼ਨ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ, ਇਹਦੀ ਗਰੋਥ ਨੂੰ ਕਿੱਦਾਂ ਸਲੋ ਕੀਤਾ ਜਾ ਸਕਦਾ, ਉਹਦੇ ਉੱਤੇ ਰਿਸਰਚ ਜਿਹੜੀ ਹੈ ਪ੍ਰੋਫੈਸਰ ਲੀ ਵਾਂਗ ਦੀ ਚੱਲ ਰਹੀ ਹੈ।
ਦੂਜੀ 22 ਲੱਖ ਡਾਲਰ ਦੀ ਗ੍ਰਾਂਟ ਜਿਹੜੀ ਹੈ ਇਹਨਾਂ ਨੂੰ ਮਿਲੇਗੀ। ਤੀਜੀ ਗ੍ਰਾਂਟ ਜਿਹੜੀ ਹੈ 22 ਲੱਖ ਡਾਲਰ ਦੀ ਉਹ ਡਾਕਟਰ ਡੈਬਰਾ ਮੇਰੈਨ ਨੂੰ ਮਿਲਣੀ ਹੈ। ਇਹ ਪੀਟਰ ਮੈਕਕਾਲਮ ਕੈਂਸਰ ਸੈਂਟਰ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦਾ ਕੰਮ ਇਹ ਹੈ, ਕਾਫੀ ਲੰਮੇ ਚਿਰ ਤੋਂ ਰਿਸਰਚ ਚੱਲ ਰਹੀ ਹੈ ਕਿ ਜਿਹੜੇ ਟਿਊਮਰਸ ਨੇ ਜਿਹਨਾਂ ਨੂੰ ਕੈਂਸਰ ਟਿਊਮਰ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ ਜਿਹੜੇ ਉਹ ਟਿਊਮਰਸ ਨੂੰ ਇਮਿਊਨਿਟੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਾਵੀ ਰਵੇ ਤੇ ਇਮਿਊਨਿਟੀ ਦੇ ਉੱਤੇ ਟਿਊਮਰ ਨਾ ਹਾਵੀ ਹੋ ਜਾਣ। ਇੱਕ ਨਵੀਂ ਡਰੱਗ ਜਿਹੜੀ ਹੈ ਉਸ ਦੇ ਨਾਲ ਜੁੜੀ ਹੋਈ ਡਿਜ਼ਾਈਨ ਹੋ ਰਹੀ ਹੈ ਕਿ ਕੈਂਸਰ ਟਿਊਮਰਸ ਜਿਹੜੇ ਨੇ ਉਹ ਇਮਿਊਨਿਟੀ ਦੇ ਉੱਤੇ ਪ੍ਰਭਾਵ ਨਾ ਪਾਉਣ। ਅਕਸਰ ਜਦੋਂ ਕੈਂਸਰ ਦੇ ਟ੍ਰੀਟਮੈਂਟ ਦੇ ਦਰਮਿਆਨ ਕੀਮੋਥੈਰੇਪੀ ਵਰਗੀਆਂ ਜਾਂ ਹੋਰ ਰੇਡੀਓਥੈਰੇਪੀ ਜਾਂ ਕਿਸੇ ਵੀ ਕਿਸਮ ਦੀ ਜਿਹੜੀ ਥੈਰੇਪੀ ਜਿਹੜੀ ਉਹ ਦਿੱਤੀ ਜਾਂਦੀ ਹੈ, ਉਸ ਦਰਮਿਆਨ ਅਕਸਰ ਇਮਿਊਨਿਟੀ ਦੇ ਉੱਤੇ ਸਿੱਧਾ ਅਸਰ ਪੈਂਦਾ। ਇਮਿਊਨਿਟੀ ਕਿਸ ਤਰੀਕੇ ਦੇ ਨਾਲ ਬਚੀ ਰਵੇ, ਇਹੀ ਰਿਸਰਚ ਜਿਹੜੀ ਹੈ ਡਾਕਟਰ ਡੈਬਰਾ ਮੇਰਾਨ ਦੀ ਹੋਏਗੀ। ਤੇ ਚੌਥੀ ਗ੍ਰਾਂਟ ਜਿਹੜੀ ਉਹ ਜਾਣੀ ਹੈ ਪ੍ਰੋਫੈਸਰ ਪੌਲ ਮੰਗੈਲ ਨੂੰ। ਇਹ ਯੂਨੀਵਰਸਿਟੀ ਆਫ ਮੈਲਬਰਨ ਤੇ ਮਰਡਕ ਚਿਲਡਰਨਸ ਰਿਸਰਚ ਇੰਸਟੀਚਿਊਟ ਦੇ ਨਾਲ ਜੁੜੇ ਹੋਏ ਨੇ। ਇਹਨਾਂ ਦਾ ਕੰਮ ਇਹ ਹੈ ਕਿ ਜਿਹੜਾ ਬੱਚਿਆਂ ਦੇ ਵਿੱਚ ਲਹੂ ਦਾ ਕੈਂਸਰ ਹੁੰਦਾ, ਜਿਹਨੂੰ ਲਿਊਕੀਮੀਆ ਕਹਿ ਲਿਆ ਜਾਂਦਾ, ਇਹ ਬੱਚਿਆਂ ਦੇ ਵਿੱਚ ਜਿਹੜਾ ਲਿਊਕੀਮੀਆ ਹੁੰਦਾ ਉਸਦੇ ਵਿੱਚ ਅਕਸਰ ਜਿਹੜੇ ਬਲੱਡ ਕਲੋਟਸ ਬਣ ਜਾਂਦੇ ਨੇ, ਉਹਨਾਂ ਨੂੰ ਸ਼ੁਰੂਆਤੀ ਸਟੇਜ ਦੇ ਵਿੱਚ ਹੀ ਕਿਵੇਂ ਕੰਟਰੋਲ ਕੀਤਾ ਜਾ ਸਕਦਾ, ਉਸ ਦੇ ਉੱਤੇ ਇਹ ਕੰਮ ਕਰਨਗੇ। ਔਰ ਇਹ ਕਾਫੀ ਮਹੱਤਵਪੂਰਨ ਹੈ, ਔਰ ਇਸ ਸਾਰੇ ਕਾਸੇ ਦੇ ਵਾਸਤੇ ਇੱਕ ਚਿਹਰਾ ਵੀ ਸਰਕਾਰ ਨੇ ਚੁਣਿਆ, ਉਹ ਚਿਹਰਾ ਹੈਗਾ ਹੈ ਲੂਸੀ ਫੇ ਦਾ। ਲੂਸੀ ਫੇ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਹੈ ਔਰ ਬੜੀ ਬੇਮਿਸਾਲ ਇੱਕ ਇੱਕ ਕਿਸਮ ਦੀ ਪ੍ਰੇਰਣਾ ਹੋ ਸਕਦੀ ਹੈ ਉਹਨਾਂ ਬੱਚਿਆਂ ਦੇ ਲਈ, ਕਿਉਂਕਿ ਲੂਸੀ ਫੇ 11 ਸਾਲ ਦੀ ਸੀ ਜਦੋਂ ਉਸਨੂੰ ਲਿੰਫੋਮਾ ਹੋ ਗਿਆ ਸੀ। ਤੇ ਇੱਕ ਕਿਸਮ ਦੇ ਜਿਹੜਾ ਸੈੱਲ ਵੱਡੇ ਹੋ ਜਾਂਦੇ ਨੇ ਸਰੀਰ ਦੇ ਵਿੱਚ, ਇਹ ਵੀ ਇੱਕ ਕਿਸਮ ਦਾ ਕੈਂਸਰ ਹੀ ਹੁੰਦਾ। ਪਰ ਅੱਜ ਦੀ 21 ਸਾਲ ਦੀ ਉਮਰ ਦੇ ਵਿੱਚ ਔਰ ਕੀਮੋਥੈਰੇਪੀ ਜਾਂ ਦੂਸਰੇ ਟ੍ਰੀਟਮੈਂਟਸ ਦੇ ਨਾਲ ਜੂਝਣ ਤੋਂ ਬਾਅਦ ਜਿਹੜੀ ਲੂਸੀਫੇ ਨੇ ਉਹ ਬੜੇ ਜੁਝਾਰੂ ਤਰੀਕੇ ਦੇ ਨਾਲ ਛੋਟੇ ਬੱਚਿਆਂ ਦੇ ਵਿੱਚ ਕੈਂਸਰ ਦੇ ਇਲਾਜ ਨੂੰ ਕਿਸ ਤਰੀਕੇ ਦੇ ਨਾਲ ਹੋਰ ਵਿਕਸਿਤ ਕੀਤਾ ਜਾ ਸਕਦਾ ਹੈ, ਹੋਰ ਇਸ ਦੇ ਬਾਰੇ ਜਿਹੜੀ ਜਾਗਰੂਕਤਾ ਕਿਵੇਂ ਫੈਲਾਈ ਜਾ ਸਕਦੀ ਹੈ, ਉਸ ਦੇ ਬਾਰੇ ਉਹ ਕੰਮ ਕਰਦੇ ਨੇ। ਇਹ ਇੱਕ ਚੰਗਾ ਉਪਰਾਲਾ ਸਰਕਾਰ ਦਾ ਨਜ਼ਰ ਆਉਂਦਾ ਹੈ। ਪਰ ਸਰਕਾਰਾਂ ਖਰਚੇ ਵੀ ਬਹੁਤ ਕਰਦੀਆਂ ਨੇ। ਹੁਣ ਦੂਜੀ ਖਬਰ ਇਹ ਵੀ ਸੁਣ ਲਵੋ। ਇਹਦੇ ਵਿੱਚ ਅਸਲ ਦੇ ਵਿੱਚ ਖਬਰ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਸਰਕਾਰ ਡਿਫੈਂਸ ਬਜਟ ਦੇ ਵਿੱਚ ਜਾਂ ਡਿਫੈਂਸ ਬਜਟ ਦੇ ਨਾਂ ਦੇ ਉੱਤੇ 100 ਮਿਲੀਅਨ ਡਾਲਰ ਬਚਾ ਸਕਦੀ ਸੀ। ਏਦਾਂ ਨਹੀਂ ਕਿ ਆਸਟ੍ਰੇਲੀਆ ਦੀ ਸੁਰੱਖਿਆ ਕੋਈ ਕਮਜ਼ੋਰ ਹੋ ਜਾਂਦੀ, ਬਸ ਬੇਫਜ਼ੂਲ ਖਰਚੇ ਨੇ। 100 ਮਿਲੀਅਨ ਡਾਲਰ ਬਚਾਏ ਜਾ ਸਕਦੇ ਸੀ, ਪਰ ਇੱਕ ਚਿੱਟੇ ਹਾਥੀ ਨੂੰ ਪਾਲਣ ਦੇ ਉੱਤੇ ਸਰਕਾਰ ਇਹ ਰਕਮ ਜਿਹੜੀ ਹੈ ਵੇਸਟ ਕਰ ਰਹੀ ਹੈ। ਵੈਸੇ ਚਿੱਟੇ ਹਾਥੀ ਦੀ ਕਹਾਵਤ ਤਾਂ ਤੁਸੀਂ ਸੁਣੀ ਹੋਏਗੀ, ਥਾਈਲੈਂਡ ਦੇ ਵਿੱਚ ਅਕਸਰ ਇਹ ਕਹਾਵਤ ਸਾਹਮਣੇ ਆਉਂਦੀ ਸੀ। ਥਾਈਲੈਂਡ ਦੇ ਵਿੱਚ ਕਿਹਾ ਜਾਂਦਾ ਸੀ ਕਿ ਜਦੋਂ ਪੁਰਾਣੇ ਸਮਿਆਂ ਦੇ ਵਿੱਚ, ਉਦੋਂ ਥਾਈਲੈਂਡ ਦਾ ਨਾਮ ਥਾਈਲੈਂਡ ਵੀ ਨਹੀਂ ਸੀ ਹੁੰਦਾ, ਸਿਆਮ ਹੁੰਦਾ ਸੀ, ਜਦੋਂ ਕਿਸੇ ਅਮੀਰ ਦਰਬਾਰੀ ਤੋਂ ਜਾਂ ਕਿਸੇ ਦੇਸ਼ ਦੇ ਉਸ ਵਕਤ ਕਿਸੇ ਅਮੀਰ ਵਿਅਕਤੀ ਤੋਂ ਰਾਜਾ ਨਾਰਾਜ਼ ਹੋ ਜਾਂਦਾ ਸੀ ਤਾਂ ਉਸਨੂੰ ਚਿੱਟਾ ਹਾਥੀ ਤੋਹਫੇ ਚ ਦੇ ਦਿੱਤਾ ਜਾਂਦਾ ਸੀ। ਅਸਲ ਦੇ ਵਿੱਚ ਥਾਈਲੈਂਡ ਦੇ ਅੰਦਰ ਚਿੱਟੇ ਹਾਥੀ ਨੂੰ ਪੂਜਾ ਦੇ ਲਈ ਵਰਤਿਆ ਜਾਂਦਾ, ਉਸ ਤੋਂ ਭਾਰੀ ਕੰਮ ਨਹੀਂ ਕਰਵਾਏ ਜਾਂਦੇ, ਮਜ਼ਦੂਰੀ ਨਹੀਂ ਸੀ ਕਰਵਾਈ ਜਾਂਦੀ। ਪਰ ਚਿੱਟੇ ਹਾਥੀ ਨੂੰ ਰੋਜ਼ਾਨਾ ਸੈਂਕੜੇ ਕਿਲੋ ਖੁਰਾਕ, ਚਾਰਾ, ਫਲ, ਪਾਣੀ ਇਸ ਦੀ ਲੋੜ ਪੈਂਦੀ ਸੀ। ਤੇ ਜਦੋਂ ਕਿਸੇ ਵਿਅਕਤੀ ਨੂੰ ਗਰੀਬ ਕੱਢਣਾ ਹੁੰਦਾ ਸੀ ਤਾਂ ਉਸ ਦਰਬਾਰੀ ਨੂੰ ਜਾਂ ਉਸ ਅਮੀਰ ਵਿਅਕਤੀ ਨੂੰ ਰਾਜਾ ਤੋਹਫੇ ਵਜੋਂ ਚਿੱਟਾ ਹਾਥੀ ਦੇ ਦਿੰਦਾ ਸੀ ਕਿ ਜਾਓ ਇਸ ਨੂੰ ਪਾਲੋ, ਤੇ ਫਿਰ ਉਸਨੂੰ ਪਾਲਣ ਦੇ ਚੱਕਰ ਦੇ ਵਿੱਚ ਕਬਾੜਾ ਹੋ ਜਾਂਦਾ ਸੀ। ਅਜਿਹੇ ਹੀ ਕੰਮ ਹੁਣ ਐਂਥਨੀ ਅਲਬਨੀ ਸਰਕਾਰ ਨੇ ਕੀਤਾ। ਚਿੱਟਾ ਹਾਥੀ ਜਿਹੜਾ ਉਹ ਸਿਡਨੀ ਸੀਬੀਡੀ ਦੀ ਸਟਰੀਟ ਪਿਟ ਸਟਰੀਟ ਦੇ ਉੱਤੇ ਡਿਫੈਂਸ ਪਲਾਜ਼ਾ ਦੇ ਰੂਪ ਦੇ ਵਿੱਚ ਪਾਲ ਰਹੀ ਹੈ। ਦਾਵਾ ਡੇਲੀ ਟੈਲੀਗ੍ਰਾਫ ਅਖਬਾਰ ਦੀ ਤਰਫ ਤੋਂ ਇਹ ਕੀਤਾ ਗਿਆ ਹੈ ਕਿ ਸਰਕਾਰ ਦੇ ਕੋਲ ਵਿਕਟੋਰੀਆ ਬੈਰਕਸ ਨਾਮ ਦਾ ਜਿਹੜਾ ਸਿਡਨੀ ਦੇ ਵਿੱਚ ਇੱਕ ਡਿਫੈਂਸ ਹੱਬ ਹੈਗਾ, ਪਰ ਉਸ ਉੱਥੋਂ ਜਿਹੜੇ ਨੇ ਮਿਲਟਰੀ ਆਪਰੇਸ਼ਨਸ ਨਾ ਚਲਾ ਕੇ ਹੁਣ ਸਿਟੀ ਦੀ ਇੱਕ ਬੜੀ ਉੱਚੀ ਇਮਾਰਤ ਜਿਹੜੀ ਆਸਮਾਨ ਦੇ ਨਾਲ ਗੱਲ ਕਰਦੀ, ਉਸ ਦੇ ਵਿੱਚ ਇਹ ਪੂਰਾ ਦਾ ਪੂਰਾ ਡਿਫੈਂਸ ਪਲਾਜ਼ਾ ਲਿਜਾਣ ਦੀ ਕੀ ਲੋੜ ਪੈ ਗਈ ਸੀ। ਹਾਲੇ ਕੁਝ ਮਹੀਨੇ ਪਹਿਲਾਂ ਹੀ ਰਿਚਰਡ ਮਾਲਸ ਨੇ ਇਹ ਗੱਲ ਕਹੀ ਸੀ ਕਿ ਉਹ ਕੁਝ ਐਸੀਆਂ ਮਿਲਟਰੀ ਸਾਈਟਸ ਨੇ ਪਿਛਲੇ 7 ਮਹੀਨਿਆਂ ਚ ਜਿਨ੍ਹਾਂ ਨੂੰ ਵੇਚ ਕੇ ਉਹ ਪੈਸੇ ਕਮਾ ਬਚਾ ਰਹੇ ਨੇ, ਤੇ ਫਿਰ ਉਹ ਵਿਕਟੋਰੀਆ ਬੈਰਕ ਦੇ ਉੱਤੇ ਖਰਚ ਕੀਤੇ ਗਏ ਨੇ। 50 ਮਿਲੀਅਨ ਡਾਲਰ ਆਲਰੇਡੀ ਖਰਚ ਕਰ ਦਿੱਤਾ ਗਿਆ ਤਾਂ ਕਿ ਇੱਥੋਂ ਜਿਹੜਾ ਇਹਨੂੰ ਡਿਫੈਂਸ ਹੱਬ ਦੇ ਤੌਰ ਦੇ ਉੱਤੇ ਚੱਲਦਾ ਰੱਖਿਆ ਜਾ ਸਕੇ। ਉਹਨਾਂ ਇਹ ਵੀ ਕਿਹਾ ਸੀ ਕਿ ਅਲੱਗ ਅਲੱਗ ਜਿਹੜੀਆਂ ਡਿਫੈਂਸ ਸਾਈਟਸ ਨੇ ਉਹਨਾਂ ਨੂੰ ਅਗਲੇ 10 ਸਾਲਾਂ ਦੇ ਦਰਮਿਆਨ ਚੱਲਦਾ ਰੱਖਣ ਦੇ ਲਈ ਇਹੋ ਜਿਹੇ 200 ਮਿਲੀਅਨ ਡਾਲਰ ਖਰਚ ਹੋਣਗੇ। ਪਰ ਜਿਹੜੀ ਖਬਰ ਦੀ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ 100 ਮਿਲੀਅਨ ਡਾਲਰ ਫਜ਼ੂਲ ਖਰਚੀ ਸਰਕਾਰ ਕਰ ਰਹੀ, ਉਹ ਬਚਾਏ ਜਾ ਸਕਦੇ ਨੇ, ਉਹ ਕਹਾਣੀ ਕੀ ਉਹ ਸੁਣੋ ਜ਼ਰਾ।
ਰਿਚਰਡ ਮਾਲਸ ਨੇ ਹੁਣ ਇਹੀ ਡਿਫੈਂਸ ਪਲਾਜ਼ਾ ਜਿਹੜਾ ਇੱਥੇ ਸਿਟੀ ਸੀਬੀਡੀ ਦੇ ਵਿੱਚ ਹੈ, ਜਿੱਥੋਂ ਵਿਕਟੋਰੀਆ ਬੈਰਕ ਤੋਂ ਮਹਿਜ਼ 2.5-3 ਕਿਲੋਮੀਟਰ ਦੂਰੀ ਹੋਣਾ ਹੈ, ਇੱਥੇ ਇਹ ਇੱਕ ਉੱਚੀ ਇਮਾਰਤ ਦੇ ਵਿੱਚ ਜਿਹੜਾ ਡਿਫੈਂਸ ਹੱਬ ਤਿਆਰ ਕੀਤਾ। ਹੁਣ ਡਿਫੈਂਸ ਪਲਾਜ਼ਾ ਦੀ 10 ਸਾਲ ਦੀ ਲੀਜ਼ ਜਿਹੜੀ ਸਰਕਾਰ ਨੇ ਹਾਸਲ ਕੀਤੀ ਹੈ, 2023 ਤੋਂ ਸ਼ੁਰੂ ਹੁੰਦੀ ਹੈ ਉਹ, ਫਰਵਰੀ 2023 ਤੋਂ। ਕਿਹਾ ਜਾ ਰਿਹਾ ਹੈ ਕਿ $231 ਮਿਲੀਅਨ ਦੀ ਉਹ ਲੀਜ਼ ਹੈ। ਉਹਦੇ ਉੱਪਰ ਫਿਰ ਆਫਿਸ ਫਿਟ ਆਊਟ ਵਗੈਰਾ, ਹੋਰ ਖਰਚੇ, ਇਹਨਾਂ ਸਾਰਿਆਂ ਦਾ $44 ਮਿਲੀਅਨ ਇਹ ਜੋੜ ਲਵੋ, ਲਗਭਗ $275 ਮਿਲੀਅਨ ਇਹ ਰਕਮ, ਯਾਦ ਰੱਖਿਓ, ਸਰਕਾਰ ਸਿਟੀ ਦੇ ਵਿੱਚ ਡਿਫੈਂਸ ਹੱਬ ਬਣਾਉਣ ਦੇ ਲਈ ਖਰਚ ਕਰ ਰਹੀ ਹੈ। ਹੁਣ ਆ ਜਾਵੋ ਵਿਕਟੋਰੀਆ ਬੈਰਕ ਵਾਲੇ ਪਾਸੇ। ਪੁਰਾਣੀ ਇਮਾਰਤ ਹੈ, ਇਤਿਹਾਸਕ ਇਮਾਰਤ ਹੈ, ਬ੍ਰਿਟਿਸ਼ ਕਾਲ ਦੀ ਨਿਸ਼ਾਨੀ ਹੈ। ਜ਼ਾਹਰ ਜੀ ਗੱਲ ਹੈ ਕਿ ਰੱਖ ਰਖਾਅ ਦੇ ਉੱਤੇ ਖਰਚ ਤਾਂ ਹੋਏਗਾ। ਮੰਨਿਆ ਜਾਂਦਾ ਹੈ ਕਿ ਸਾਲਾਨਾ $10 ਮਿਲੀਅਨ ਦਾ ਖਰਚ ਵਿਕਟੋਰੀਆ ਬੈਰਕ ਦੇ ਉੱਤੇ ਆ ਜਾਂਦਾ ਹੈ, ਆਇਆ ਹੋਇਆ 2023-24 ਤੱਕ, ਇਹ 2-3 ਸਾਲਾਂ ਦੇ ਵਿੱਚ। 2026 ਤੋਂ, ਯਾਨੀ ਇਸ ਸਾਲ ਤੋਂ ਲੈ ਕੇ 2033 ਤੱਕ ਵੀ ਵਿਕਟੋਰੀਆ ਬੈਰਕ ਦੇ ਰੱਖ ਰਖਾਅ ਦਾ ਖਰਚ ਜੇ $20 ਮਿਲੀਅਨ ਹਰ ਸਾਲ ਮੰਨਿਆ ਜਾਵੇ ਤਾਂ ਕੁੱਲ ਖਰਚ ਬਣਦਾ $170 ਮਿਲੀਅਨ। ਅਜਿਹੇ ਦੇ ਵਿੱਚ ਹੁਣ ਜਿਹੜਾ ਸਿਟੀ ਦੇ ਵਿੱਚ ਜਿਹੜਾ ਡਿਫੈਂਸ ਪਲਾਜ਼ਾ ਹੈ, ਉਸ ਦਾ ਖਰਚ $270 ਮਿਲੀਅਨ 2033 ਤੱਕ, ਤੇ ਵਿਕਟੋਰੀਆ ਬੈਰਕ ਦਾ ਖਰਚ $170 ਮਿਲੀਅਨ। ਹੋਈ ਨਾ $100 ਮਿਲੀਅਨ ਦੀ ਬਚਤ, ਪਰ ਸਰਕਾਰ ਨੂੰ ਇਹ ਗੱਲ ਕੌਣ ਸਮਝਾਵੇ? ਅਖਬਾਰਾਂ ਨੂੰ ਜਦੋਂ ਇਹ ਗੱਲ ਪਤਾ ਹੈ, ਸਰਕਾਰ ਤੱਕ ਇਹ ਸਕੀਮਾਂ ਕਿਉਂ ਨਹੀਂ ਪਹੁੰਚ ਪਾਉਂਦੀਆਂ? ਖੈਰ, ਉੱਥੇ ਸਰਕਾਰ ਦੇ ਇੱਕ ਫੈਸਲੇ ਦੀ ਜਾਣਕਾਰੀ ਤੁਹਾਨੂੰ ਦੇ ਦਿੰਦੇ। ਅਸਲ ਚ ਸਰਕਾਰ ਦੇ ਨਾਲੋਂ ਵੱਧ ਕੇ ਵੀ ਫੈਸਲਾ ਰਿਜ਼ਰਵ ਬੈਂਕ ਦਾ। ਕੇਂਦਰੀ ਬੈਂਕ ਨੇ ਇੱਕ ਫੈਸਲਾ ਲਿਆ ਸੀ ਪਿਛਲੇ ਦਿਨਾਂ ਦੇ ਦਰਮਿਆਨ, ਤੁਹਾਡੇ ਨਾਲ ਇਹ ਖਬਰ ਵੀ ਸਾਂਝੀ ਕੀਤੀ ਸੀ ਕਿ ਡੈਬਿਟ ਤੇ ਕ੍ਰੈਡਿਟ ਕਾਰਡ ਦੇ ਉੱਤੇ ਲੱਗਣ ਵਾਲਾ ਸਰਚਾਰਜ ਹੁਣ ਨਹੀਂ ਲੱਗਿਆ ਕਰੇਗਾ। ਜਿਹੜੀ ਵੀਜ਼ਾ ਕਾਰਡ ਜਾਂ ਮਾਸਟਰ ਕਾਰਡ ਜਾਂ ਐਫ ਪੇਮੈਂਟ ਜਿਹੜੀਆਂ ਤੁਸੀਂ ਕਰਦੇ ਹੋ, ਉਹਨਾਂ ਦੇ ਉੱਤੇ ਅਕਸਰ ਸਰਚਾਰਜ ਲੱਗ ਜਾਂਦੇ ਸੀ। ਆਸਟ੍ਰੇਲੀਆ ਦੇ ਵਿੱਚ ਹੁਣ ਉਹ 1 ਅਕਤੂਬਰ ਤੋਂ ਖਤਮ ਕਰ ਦਿੱਤੇ ਜਾਣਗੇ। RBA ਦਾ ਇਹ ਮੰਨਣਾ ਹੈ ਕਿ ਜਿਹੜੇ ਕੰਜ਼ਿਊਮਰਸ ਨੇ ਉਹ ਲਗਭਗ $1.5 ਬਿਲੀਅਨ ਸਰਚਾਰਜ ਦੇ ਉੱਤੇ ਹੀ ਖਰਚ ਕਰ ਦਿੰਦੇ ਸੀ, ਔਰ 4 ਵੱਡੇ ਬੈਂਕਾਂ ਨੂੰ ਜਾਂ ਕ੍ਰੈਡਿਟ ਕੰਪਨੀਆਂ ਨੂੰ ਇਸ ਦਾ ਫਾਇਦਾ ਮੁਨਾਫਾ ਪਹੁੰਚਦਾ ਸੀ। ਖੈਰ, ਇਹ ਕੰਪਨੀਆਂ ਤਾਂ ਘਾਟੇ ਚ ਹੋਣਗੀਆਂ, ਪਰ ਘੱਟੋ ਘੱਟ ਤੁਹਾਨੂੰ ਤਾਂ ਇਸ ਦਾ ਫਾਇਦਾ ਹੋਏਗਾ। ਆਪਣੇ ਫਾਇਦੇ ਦੀ ਗੱਲ ਸੁਣੋ। ਅਗਲੀ ਇੱਕ ਖਬਰ ਜਿਹੜੀ ਉਹ ਵੀ ਆਸਟ੍ਰੇਲੀਆ ਦੇ ਲੋਕਾਂ ਦੇ ਫਾਇਦੇ ਨੁਕਸਾਨ ਦੇ ਨਾਲ ਜੁੜੀ ਹੋਈ ਹੀ ਹੈ। ਇੱਕ ਤਾਂ ਹੁੰਦਾ ਫਾਸਟ ਫੂਡ, ਯਾਨੀ ਕਿ ਜਿਹੜਾ ਕਿ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ। ਇੱਕ ਹੁੰਦਾ ਫਾਸਟ ਫੈਸ਼ਨ, ਜਿਹੜਾ ਕਿ ਧਰਤੀ ਨੂੰ ਨੁਕਸਾਨ ਪਹੁੰਚਾਉਂਦਾ, ਚੁਗਿਰਦੇ ਨੂੰ ਨੁਕਸਾਨ ਪਹੁੰਚਾਉਂਦਾ ਐਨਵਾਇਰਮੈਂਟ ਦੇ ਲਈ। ਛੇਤੀ ਛੇਤੀ ਜਿਹੜੇ ਕੱਪੜੇ ਸਸਤੇ ਸਸਤੇ ਲੈ ਕੇ ਪਾ ਕੇ ਹੰਢਾ ਕੇ ਸਿੱਟਦੇ ਨੇ, ਚਮੜਾ ਜਾਂ ਹੋਰ ਐਸੀਆਂ ਅਸੈਸਰੀਜ਼ ਜਿਨ੍ਹਾਂ ਨੂੰ ਟੀਮੂ ਜਾਂ ਸ਼ੀਨ ਵਰਗੀਆਂ ਵੈਬ ਪੋਰਟਲਸ ਤੋਂ ਲਿਆ ਜਾਂਦਾ ਹੈ। ਰੋਏ ਮੋਰਗਨ ਦੀ ਤਰਫ ਤੋਂ ਇੱਕ ਸਰਵੇਖਣ ਕੀਤਾ ਗਿਆ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਫਾਸਟ ਫੈਸ਼ਨ ਹੈ, ਇਹ ਬੜਾ ਫਾਸਟਲੀ ਜਿਹੜਾ ਆਸਟ੍ਰੇਲੀਅਨ ਲੋਕਾਂ ਦੇ ਉੱਤੇ ਹਾਵੀ ਹੋ ਰਿਹਾ। ਸਿਰਫ 2024 ਤੋਂ 2025 ਤੱਕ ਦੇ ਜੂਨ ਤੋਂ ਜੂਨ ਤੱਕ ਦਾ ਜਿਹੜਾ ਸਮਾਂ ਸੀ, ਇੱਕ ਸਾਲ ਦੇ ਵਿੱਚ ਹੀ ਲਗਭਗ 15 ਲੱਖ ਆਸਟ੍ਰੇਲੀਅਨ ਲੋਕਾਂ ਨੇ ਟੀਮੂ ਸ਼ੀਨ ਵਰਗੇ ਸਸਤੇ ਵੈਬ ਪੋਰਟਲਸ ਤੋਂ, ਪੋਰਟਲਸ ਤਾਂ ਮਹਿੰਗੇ ਹੋਣਗੇ ਪਰ ਇਹਨਾਂ ਤੋਂ ਸਸਤੇ ਬ੍ਰਾਂਡ ਜਾਂ ਸਸਤੇ ਕੱਪੜੇ ਜਾਂ ਸਸਤੀਆਂ ਅਸੈਸਰੀਜ਼ ਜਿਹੜੀਆਂ ਹਾਸਲ ਕੀਤੀਆਂ। ਮੁੱਕਦੀ ਗੱਲ ਇਹ ਹੈ ਕਿ ਫਾਸਟ ਫੈਸ਼ਨ ਸ਼ੋਪਰਸ ਦੇ ਨਾਂ ਦੇ ਉੱਤੇ ਆਸਟ੍ਰੇਲੀਆ ਦੁਨੀਆਂ ਦੇ ਮੋਹਰੀ ਉਹਨਾਂ ਮੁਲਕਾਂ ਚੋਂ ਹੈ ਜਿਹੜੇ ਇਹਨਾਂ ਆਨਲਾਈਨ ਪੋਰਟਲਸ ਤੋਂ ਸਸਤਾ ਸਮਾਨ ਜਾਂ ਜਿਹਨੂੰ ਫਾਸਟ ਫੈਸ਼ਨ ਕਹਿ ਲਿਆ ਜਾਂਦਾ ਉਸਦੀ ਵਰਤੋਂ ਕਰ ਰਹੇ ਹੈ, ਔਰ ਸਭ ਤੋਂ ਤੇਜ਼ੀ ਦੇ ਨਾਲ ਕਰ ਰਿਹਾ। ਪ੍ਰਤੀ ਵਿਅਕਤੀ ਜੇਕਰ ਫਾਸਟ ਫੈਸ਼ਨ ਦੀ ਕੰਜ਼ਮਪਸ਼ਨ ਦੀ ਗੱਲ ਕਰੀਏ ਤਾਂ ਧਰਤੀ ਦੇ ਉੱਤੇ ਸਭ ਤੋਂ ਵੱਧ ਇਹਨਾਂ ਦਾ ਕਚਰਾ ਫੈਲਾਉਣ ਵਾਲਾ ਆਸਟ੍ਰੇਲੀਆ ਬੰਦ ਹੈ। ਹੁਣ ਹੁੰਦਾ ਕੀ ਹੈ ਕਿ ਇਹ ਕੱਪੜੇ ਅਕਸਰ ਜਾਂ ਇਹ ਜਿਹੜੇ ਚਮੜੇ ਦਾ ਸਮਾਨ ਹੈ ਜਾਂ ਇਹ ਬੈਗ ਜਾਂ ਇਹ ਜੁੱਤੇ ਤੁਸੀਂ ਪਾਉਂਦੇ ਹੋ ਸਸਤੇ ਸਸਤੇ, 2 ਵਾਰ 4 ਵਾਰ 5 ਵਾਰ ਪਾ ਕੇ ਔਰ ਛੇਤੀ ਛੇਤੀ ਹੰਢਾ ਕੇ ਇਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ। ਇਸ ਤਰੀਕੇ ਦੇ ਨਾਲ ਇਹ ਧਰਤੀ ਦੇ ਉੱਤੇ ਇੱਕ ਕਚਰਾ ਜਿਹੜਾ ਹੈ ਵੱਧ ਰਿਹਾ ਹੈ। ਇੱਕ ਸਟੱਡੀ ਜਿਹੜੀ ਹੈ ਕੀਤੀ ਗਈ ਹੈ ਮਿਲੇਨੀਅਲਸ ਦੇ ਨਾਲ ਜੁੜੀ ਹੋਈ, ਉਹ ਲੋਕ ਜਿਹੜੇ 1981-96 ਦੇ ਦਰਮਿਆਨ ਜੰਮੇ ਨੇ, ਉਹਨਾਂ ਦੇ ਨਾਲ ਜੁੜੀ ਹੋਈ ਸਟੱਡੀ ਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਸਭ ਤੋਂ ਵੱਧ ਲੋਕ ਜਿਹੜੇ ਨੇ ਇਸ ਉਮਰ ਵਰਗ ਦੇ ਉਹ ਆਨਲਾਈਨ ਪੋਰਟਲਸ ਤੋਂ ਖਰੀਦਦਾਰੀ ਕਰਨਾ ਪਸੰਦ ਕਰਦੇ ਨੇ। ਹਾਲਾਂਕਿ ਬ੍ਰਾਂਡ ਦੀ ਤਰਫ ਤੋਂ ਤਰਕ ਇਹ ਵੀ ਦਿੱਤਾ ਗਿਆ ਹੈ ਕਿ ਇੱਕ ਸਸਤੀ ਸ਼ਰਟ ਜਿਹੜੀ ਹੈ $15 ਦੀ ਤੁਸੀਂ ਲੈ ਕੇ 1-2 ਵਾਰ ਪਾ ਕੇ ਛੱਡ ਦਿੰਦੇ ਹੋ, $7-7.5 ਦੀ ਤੁਹਾਨੂੰ ਉਹ ਪਈ 1-2 ਵਾਰ ਪਵਾਈ। ਉੱਥੇ ਜਿੱਥੇ ਬ੍ਰਾਂਡਿਡ ਕੱਪੜੇ ਨੇ ਉਹ ਤੁਸੀਂ $60 ਦੀ ਲੈਂਦੇ ਹੋ ਤੇ ਉਹ ਘੱਟੋ ਘੱਟ ਜੇ 30 ਵਾਰ ਵੀ ਪਾਈ ਤਾਂ $2 ਦੀ ਪਈ, ਯਾਨੀ ਕਿ ਕਿਤੇ ਸਸਤੀ ਪੈਂਦੀ ਹੈ। ਸੋ ਬ੍ਰਾਂਡਿਡ ਕੱਪੜਿਆਂ ਦੇ ਵੱਲ ਧਿਆਨ ਦਿੱਤਾ ਜਾਵੇ। ਖੈਰ, ਇਹ ਤਾਂ ਸਟ੍ਰੈਟੇਜੀ ਹੋ ਸਕਦੀਆਂ ਨੇ, ਤੁਸੀਂ ਫਾਸਟ ਫੈਸ਼ਨ ਵਰਤਣਾ ਹੈ ਜਾਂ ਬ੍ਰਾਂਡਿਡ ਫੈਸ਼ਨ ਵਰਤਣਾ ਹੈ, ਇਹ ਅਲੱਗ ਇੱਕ ਬਹਿਸ ਦਾ ਵਿਸ਼ਾ ਹੋ ਸਕਦਾ ਹੈ, ਪਰ
ਮੁੱਖ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਅਜਾਈਂ ਜਾਂ ਵਾਧੂ ਜਾਂ ਬੇਲੋੜੇ ਜਾਂ ਅਨਵਾਂਟਿਡ ਕੱਪੜੇ ਜਾਂ ਫੈਸ਼ਨ ਜਿਹੜਾ ਹੈ ਜਾਂ ਜੁੱਤੇ ਨੇ ਜਾਂ ਪਰਸ ਨੇ, ਇਹ ਜ਼ਾਹਰ ਜੀ ਗੱਲ ਹੈ ਕਿ ਵਾਤਾਵਰਣ ਦੇ ਵਿੱਚ ਰਲ ਕੇ ਨੁਕਸਾਨ ਤਾਂ ਪਹੁੰਚਾਉਂਦੇ ਹੀ ਨੇ। ਆਖਰੀ ਖਬਰ ਦੀ ਸਾਂਝ ਪਾਈਏ, ਵੈਸੇ ਕੁਝ ਹੋਰ ਖਬਰਾਂ ਉਹ ਸ਼ਾਮ ਦੇ ਬੁਲੇਟਿਨ ਚ ਲੈ ਲਵਾਂਗੇ। ਇੱਕ ਖਬਰ ਜਿਹੜੀ NSW ਦੇ ਹਵਾਲੇ ਦੇ ਨਾਲ ਸਾਹਮਣੇ ਆਈ ਹੈ, ਇਸ ਵੀਕਐਂਡ ਦੇ ਦਰਮਿਆਨ ਮਹਿਜ਼ 10 ਘੰਟਿਆਂ ਦੇ ਅੰਦਰ 3 ਕਤਲ ਹੋ ਗਏ ਔਰ ਸਾਰੇ ਡੋਮੈਸਟਿਕ ਵਾਇਲੈਂਸ ਦੇ ਨਾਲ ਜੁੜੀਆਂ ਹੋਈਆਂ ਘਟਨਾਵਾਂ ਸਾਹਮਣੇ ਆਈਆਂ ਨੇ। ਬੰਡਾਈ ਹੋਵੇ, ਮੋਲ ਰਿਵਰ ਹੋਵੇ ਜਾਂ ਵਾਗਾ ਵਾਗਾ ਹੋਵੇ, ਤਿੰਨਾਂ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਮਹਿਲਾਵਾਂ ਨੂੰ ਤੇ ਇੱਕ ਛੋਟਾ ਬੱਚਾ ਜਿਹੜਾ ਉਸਨੂੰ ਨਿਸ਼ਾਨਾ ਬਣਾਇਆ ਗਿਆ। ਖਬਰ ਦੇ ਵਿਸਤਾਰ ਦੇ ਵਿੱਚ ਇੰਨੀ ਗੱਲ ਸਾਹਮਣੇ ਆਈ ਹੈ ਕਿ ਇਸ ਵਕਤ NSW ਦੇ ਜਿਹੜੀ ਸੋਸ਼ਲ ਸਰਵਿਸਿਜ਼ ਮਿਨਿਸਟਰ ਨੇ ਤਾਲਿਆ ਪਲਬਸ ਇੱਕ, ਉਹਨਾਂ ਨੇ ਇਸ ਖਬਰ ਦੇ ਉੱਤੇ ਸੋਗ ਦਾ ਇਜ਼ਹਾਰ ਕੀਤਾ, ਪਰ ਵਿਰੋਧੀ ਧਿਰ ਨੇ ਉਹਨਾਂ ਤੇ ਨਿਸ਼ਾਨਾ ਸਾਧਿਆ। ਸੋਗ ਦੀ ਗੱਲ ਨਹੀਂ ਹੈ, ਮਹਿਲਾਵਾਂ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ ਕਿੰਨੀਆਂ ਕੁ ਸੁਰੱਖਿਅਤ ਨੇ, ਸਵਾਲ ਇਹ ਪੈਦਾ ਹੁੰਦਾ ਹੈ। ਖੇਡ ਜਗਤ ਦੇ ਵਿੱਚ ਏਸ਼ੀਆ ਕੱਪ ਚੱਲ ਰਿਹਾ ਹੈ, ਏਸ਼ੀਆਈ ਖੇਡਾਂ ਚੱਲ ਰਹੀਆਂ ਨੇ, ਮਾਫ ਕਰਨਾ, ਏਸ਼ੀਆਈ ਖੇਡਾਂ ਇਸ ਵਕਤ ਜਾਪਾਨ ਦੇ ਵਿੱਚ ਚੱਲ ਰਹੀਆਂ ਨੇ। ਹਾਕੀ ਦੀ ਜੇ ਗੱਲ ਕਰੀਏ ਤੇ ਭਾਰਤ ਦੀ ਜਿਹੜੀ ਪੁਰਸ਼ਾਂ ਦੀ ਟੀਮ ਹੈ, ਉਹਨਾਂ ਨੇ ਪੂਲ ਏ ਦੇ ਵਿੱਚ ਆਪਣੇ ਪਹਿਲੇ ਹੀ ਮੈਚ 'ਚ ਇੰਡੋਨੇਸ਼ੀਆ ਨੂੰ 13-1 ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ। ਭਾਰਤ ਦੀ ਤਰਫ ਤੋਂ ਸਟ੍ਰਾਈਕਰ ਦਿਲਪ੍ਰੀਤ ਸਿੰਘ ਨੇ ਸਭ ਤੋਂ ਵੱਧ 4 ਗੋਲ ਕੀਤੇ 18ਵੇਂ ਮਿੰਟ 'ਚ, ਫਿਰ ਉਹ ਤੋਂ ਅਗਲੇ ਹੀ ਮਿੰਟ ਫਿਰ 37ਵੇਂ ਤੇ ਫਿਰ 49ਵੇਂ ਮਿੰਟ ਦੇ ਵਿੱਚ। ਇਸ ਤੋਂ ਇਲਾਵਾ ਸ਼ੇਲਾਨੰਦ ਲਾਕੜਾ, ਸੁਖਜੀਤ ਸਿੰਘ ਨੇ 2-2 ਗੋਲ ਕੀਤੇ, ਅਭਿਸ਼ੇਕ ਰਜਿੰਦਰ, ਮਨਦੀਪ ਤੇ ਕਪਤਾਨ ਹਰਮਨਪ੍ਰੀਤ ਸਿੰਘ ਤੇ ਜੁਗਰਾਜ ਸਿੰਘ ਨੇ 1-1 ਗੋਲ ਕਰਕੇ ਟੀਮ ਦੀ ਵੱਡੀ ਜਿੱਤ ਪੱਕੀ ਕਰ ਦਿੱਤੀ। ਇੰਡੋਨੇਸ਼ੀਆ ਵੱਲੋਂ ਇਕਲੌਤਾ ਗੋਲ ਆਉਲੀਆ ਦੀ ਤਰਫ ਤੋਂ 33ਵੇਂ ਮਿੰਟ ਦੇ ਵਿੱਚ ਕੀਤਾ ਗਿਆ। ਭਾਰਤ ਦਾ ਹੁਣ ਅਗਲਾ ਮੁਕਾਬਲਾ ਮੰਗਲਵਾਰ ਦੇ ਦਿਨ ਸ਼੍ਰੀਲੰਕਾ ਦੇ ਨਾਲ ਹੋਏਗਾ। ਉਧਰ ਸ਼੍ਰੀਲੰਕਾ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਭਾਰਤੀ ਮਹਿਲਾ ਟੀਮ ਨੇ ਜਿਹੜਾ ਇਹ ਕ੍ਰਿਕਟ ਦੇ ਵਿੱਚ ਬਾਂਗਲਾਦੇਸ਼ ਨੂੰ 114 ਦੌੜਾਂ ਦੇ ਫਰਕ ਦੇ ਨਾਲ ਹਰਾ ਦਿੱਤਾ। ਏਸ਼ੀਆਈ ਖੇਡਾਂ ਦੇ ਵਿੱਚ, ਏਸ਼ੀਆਈ ਖੇਡਾਂ ਦਾ T20 ਦਾ ਇਹ ਸੈਮੀਫਾਈਨਲ ਮੁਕਾਬਲਾ ਸੀ ਔਰ ਭਾਰਤ ਨੇ ਹੁਣ ਫਾਈਨਲ ਦੇ ਵਿੱਚ ਥਾਂ ਪੱਕੀ ਕਰ ਲਈ ਹੈ। ਭਾਰਤ ਦਾ ਮੁਕਾਬਲਾ ਸ਼੍ਰੀਲੰਕਾ ਦੇ ਨਾਲ ਫਾਈਨਲ ਦੇ ਵਿੱਚ ਹੋਏਗਾ, ਯਾਨੀ ਕਿ ਭਾਰਤ ਦੇ ਕੋਲ ਕ੍ਰਿਕਟ ਦੇ ਵਿੱਚ ਤਾਂ ਘੱਟੋ ਘੱਟ ਚਾਂਦੀ ਦਾ ਤਗਮਾ ਜਿਹੜਾ ਉਹ ਪੱਕਾ ਹੋ ਗਿਆ। ਉਧਰ ਨਿਸ਼ਾਨੇਬਾਜ਼ਾਂ ਨੇ ਵੀ ਭਾਰਤ ਦੇ ਲਈ 2 ਤਗਮੇ ਫੁੰਡੇ। ਭਾਰਤ ਦੀ ਏਸ਼ੀਆਈ ਖੇਡਾਂ ਦੇ ਵਿੱਚ ਨਿਸ਼ਾਨੇਬਾਜ਼ੀ ਦੇ ਅੰਦਰ ਸ਼ਾਨਦਾਰ ਪ੍ਰਦਰਸ਼ਨ ਜਾਰੀ ਨੇ। ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲਿਆਂ ਦੇ ਵਿੱਚ 2 ਚਾਂਦੀ ਦੇ ਤਮਗੇ ਹਾਸਲ ਕੀਤੇ। ਤਜਰਬੇਕਾਰ ਨਿਸ਼ਾਨੇਬਾਜ਼ ਇਲਾਨਵਿਲ ਵਲਵਰਡਿਨ ਨੇ ਟੀਮ ਦੇ ਮੁਕਾਬਲੇ ਦੇ ਵਿੱਚ ਚਾਂਦੀ ਜਿੱਤਣ ਤੋਂ ਬਾਅਦ ਵਿਅਕਤੀਗਤ ਮੁਕਾਬਲੇ ਦੇ ਵਿੱਚ ਵੀ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਵਿਦਰਸਾ ਵਿਨੋਦ, ਸੋਨਮ ਉੱਤਮ ਨੇ ਵੀ ਇਲਾਵਿਲੇਨ ਦੇ ਨਾਲ ਰਲ ਕੇ ਇਹ ਤਮਗੇ ਜਿਹੜੇ ਨੇ ਹਾਸਲ ਕੀਤੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: Brokers. अपने इंश्योरेंस की हर लोड़ ले याद रखो बस अमरिंदर गिद्दा कॉल 0491-999-555 गिद्दा इंश्योरेंस शर्ता लागू
1: यार तू इतनी इनी चेती आके पक्का भी हो गया की जुगाड़ लाया है
2: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਨੈਨੂ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੀ ਬਿਜ਼ਨਸ ਨੂੰ ਚਮਕਾਓ। ਕਾਲ 1300 1516 16, quicksignage.com.au।
1: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
0: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING।
2: Attention ladies and gentlemen, this is your captain. ਤੁਹਾਡੀ ਫਲਾਈਟ ਮੈਲਬਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
3: Attention please, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈਫਾਈ ਟ੍ਰੈਵਲਸ ਤੇ, ਯੂਅਰ ਲੋਕਲ ਟ੍ਰੈਵਲ ਏਜੰਸੀ, ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ, ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ, ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfitravels.com.au ਤੇ।

0: ਵਾਹ ਜੀ ਵਾਹ, ਵਾਹ ਜੀ ਵਾਹ। ਇੱਕ ਵੀ ਸੂਟ ਨਹੀਂ ਹੋਣਾ ਜਿਹੜਾ ਮੈਂ ਦੂਜੀ ਵਾਰੀ ਪਾਇਆ, ਅਤੇ ਗੌਤਮ ਜੀ ਖਬਰਾਂ 'ਚ ਹੁਣੇ ਦੱਸ ਕੇ ਗਏ ਵੀ ਨਾ ਤੁਸੀਂ ਇੰਨਾ ਖਰਚਾ ਕਰਿਆ ਕਰੋ, ਵਾਤਾਵਰਣ ਦਾ ਬੜਾ ਨੁਕਸਾਨ ਆ, ਤੁਹਾਡੀ ਜੇਬ ਦਾ ਬੜਾ ਨੁਕਸਾਨ ਆ। ਚਲੋ ਖੈਰ, ਗਾਣਿਆਂ ਦੇ ਵਿੱਚ ਤਾਂ ਇਹ ਚੀਜ਼ਾਂ ਵੇਖੋ ਚੱਲਦੀਆਂ ਨੇ, ਫਿਲਮਾਂ 'ਚ ਇਹ ਚੀਜ਼ਾਂ ਚੱਲਦੀਆਂ ਨੇ, ਅਤੇ ਗਾਣਿਆਂ ਨੇ ਤਾਂ ਵੈਸੇ ਜ਼ਿਆਦਾ ਯਤ ਕਰਾ ਰੱਖੀ ਆ। ਚਲੋ ਆਪਾਂ ਕੀ ਲੈਣਾ ਫਿਲਹਾਲ, ਆਪਾਂ
1: ਅੱਗੇ ਲੈਣਾ
0: ਪ੍ਰੋਗਰਾਮ। ਹਾਂਜੀ, ਮੈਲਬਰਨ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਅੱਜ 21 ਤਰੀਕ ਹੈ, ਸਤੰਬਰ ਦਾ ਮਹੀਨਾ, ਸੋਮਵਾਰ ਦਾ ਦਿਨ, ਬੱਚਿਆਂ ਦੀ ਛੁੱਟੀਆਂ ਦਾ ਪਹਿਲਾ ਦਿਨ ਆਪਾਂ ਕਹਿ ਲਈਏ। ਅਤੇ ਪ੍ਰੋਗਰਾਮ ਦੇ ਇਸ ਅਗਲੇ ਸੈਗਮੈਂਟ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੀ ਹਾਂ ਤੁਹਾਡੀ ਛੁੱਟੀ ਦਾ ਪਹਿਲਾ ਦਿਨ ਸੋਹਣਾ ਜਾ ਰਿਹਾ ਹੋਣਾ। ਕੀ ਕੁਛ ਬਣ ਰਿਹਾ ਘਰਾਂ ਦੇ ਵਿੱਚ, ਇਹ ਜ਼ਰੂਰ ਹੁੰਦਾ ਨਾ ਕਿ ਛੁੱਟੀ ਹੈ ਸਪੈਸ਼ਲੀ ਬੱਚਿਆਂ ਦੀ, ਅਤੇ ਮਾਵਾਂ ਨੂੰ ਲੱਗਦਾ ਕਿ ਕੁਛ ਵਧੀਆ ਬਣੇ, ਅਤੇ ਉਹ ਵੀ